ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਐਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਅੱਜ ਦਿਨ ਸ਼ੁੱਕਰਵਾਰ ਸ਼ਕ ਸੰਵਤ 1948 ਦੇ ਵਿਸਾਖ ਮਹੀਨੇ ਦੀ 24 ਤਰੀਕ ਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 15 ਤਰੀਕ ਏ। ਇਸ ਵੇਲੇ 5:58 ਅਤੇ 30 ਸਕਿੰਟ ਹੋਏ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਏ। ਇਸ ਸਭਾ ਵਿੱਚ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਏ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 5:59 ਅਤੇ 20 ਸਕਿੰਟ ਦਾ। ਠੀਕ 6 ਵਜੇ ਰਿਲੇ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ, 6:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।

0: level meeting was held at the residence of the Union Education Minister Dharmendra Pradhan yesterday evening to review preparations for the upcoming National Eligibility Cum Entrance Test NEET examination. Detailed discussions were held on various aspects of conducting the NEET examination smoothly and efficiently. The meeting was attended by senior officials. In IPL cricket, Mumbai Indians defeated Punjab Kings by 6 wickets at Himachal Pradesh Cricket Association Stadium in Dharamshala last night. Chasing 201 for victory, Mumbai Indians overhauled the target with 6 wickets in hand and 1 ball to spare. Earlier put into bat, Punjab Kings scored 200 for 8 in the stipulated 20 overs. Unbeaten, Tilak Verma contributed brilliant 75 off 33. He was adjudged player of the match. Today, Lucknow Super Giants will take on Chennai Super Kings in Lucknow at 7:30 p.m. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 6:10 ਦਾ। ਤੇ ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਪ੍ਰਸਾਰਿਤ ਅਤੇ ਰਿਲੇ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਹੁਣ ਤੋਂ ਥੋੜ੍ਹੀ ਹੀ ਦੇਰ ਬਾਅਦ ਯਾਨੀ ਕਿ ਠੀਕ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਦਾ ਸਮਾਂ ਹੋਵੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਰਾਖੇ ਸਰਹੱਦਾਂ ਦੇ ਅਤੇ ਇਹ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ। 8 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ। 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 8:40 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਮਹਿਕ ਪੰਜਾਬ ਦੀ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਪਰਦੇਸ਼ਿਕ ਸੰਗੀਤ ਦਾ। ਸਵੇਰੇ 9 ਤੋਂ 10 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਪ੍ਰੋਗਰਾਮ ਆਜ ਕੇ ਫਨਕਾਰ। ਸਦਾਬਹਾਰ ਪੰਜਾਬੀ ਗੀਤਾਂ ਤੇ ਅਧਾਰਿਤ ਪ੍ਰੋਗਰਾਮ ਗੀਤ ਪਟਾਰਾ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 10:00। 11:00 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 11:05 ਤੋਂ ਲੈ ਕੇ 12 ਤੱਕ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ। 12 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 12:10 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਰੋਤਾ ਮੰਚ। 1:10 ਤੇ ਰਿਲੇਅ ਕਰਾਂਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਦੁਪਹਿਰ 1:15 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਹੈਲੋ ਫਰਮਾਇਸ਼। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਚਿੱਠੀਆਂ ਮਿੱਠੀਆਂ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਕਿਰਨਪਾਲ ਕੌਰ। ਦੁਪਹਿਰ 2 ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਪ੍ਰੋਗਰਾਮ ਸੁਰੀਲੀ ਦੁਪਹਿਰ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 2:30 ਤੇ ਅੱਜ ਦਾ ਪ੍ਰੋਗਰਾਮ ਆਧਾਰਿਤ ਹੋਵੇਗਾ ਸਾਡੇ ਸਰੋਤਿਆਂ ਦੁਆਰਾ ਭੇਜੇ ਗਏ ਖਤਾਂ ਅਤੇ ਵਟਸਐਪ ਮੈਸੇਜਿਸ ਦੇ। ਸ਼ਾਮ 3 ਤੋਂ 5 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਸਹੇਲੀ, 4 ਪ੍ਰੋਗਰਾਮ ਗੀਤੋਂ ਭਰੀ ਕਹਾਣੀ। ਸ਼ਾਮ 5 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਮਮਤਾ ਅਰੋੜਾ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਪਿੰਡਾਂ ਵਾਲੇ। ਪ੍ਰੋਗਰਾਮ ਤਹਿਤ ਤੁਸੀਂ ਸੁਣੋਗੇ ਲੋਕ ਗਾਥਾ ਸਰਵਣ ਭਗਤ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਬਲਜੀਤ ਸ਼ਰਮਾ, ਸੰਪਾਦਨ ਸਤਪਾਲ ਬਰਾੜ। 6:20 ਤੇ ਰਿਲੇਅ ਕਰਾਂਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਨੌਜਵਾਨ ਸਰੋਤਿਆਂ ਲਈ ਪ੍ਰੋਗਰਾਮ ਯੂਵਾਨੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 6:30। ਤੁਹਾਡੀਆਂ ਫੋਨ ਕਾਲਸ ਤੇ ਅਧਾਰਿਤ ਪ੍ਰੋਗਰਾਮ ਸ਼ਾਮ ਸੁਹਾਣੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 7:00। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਵਿਜੇ ਲਕਸ਼ਮੀ। 7:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 7:40 ਤੇ ਫਿਰ ਤੋਂ ਤੁਸੀਂ ਆਨੰਦ ਮਾਣ ਸਕਦੇ ਹੋ ਪ੍ਰੋਗਰਾਮ ਸ਼ਾਮ ਸੁਹਾਣੀ ਦਾ। 8 ਵਜੇ ਤੁਸੀਂ ਸੁਣੋਗੇ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸ ਦਾ ਐਪੀਸੋਡ 1285 ਸੁਣੋਗੇ। ਸਾਢੇ 8 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ, ਜੋ ਕਿ ਸਾਡੇ ਸਰੋਤਿਆਂ ਦੁਆਰਾ ਭੇਜੇ ਗਏ ਖਤਾਂ ਅਤੇ ਵਟਸਐਪ ਮੈਸੇਜਿਸ ਤੇ ਆਧਾਰਿਤ ਹੋਵੇਗਾ। 8:45 ਤੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, 9 ਵਜੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ, ਰਾਤ 9:15 ਤੋਂ 11 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9:15 ਹੋਵੇਗਾ ਪ੍ਰੋਗਰਾਮ ਆਪਕੇ ਲਈ। 9:30 ਵਜੇ ਪ੍ਰੋਗਰਾਮ ਛਾਇਆ ਗੀਤ, 10 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਤੇ 10:30 ਵਜੇ ਪ੍ਰੋਗਰਾਮ ਢਲਤੀ ਜਾਏ ਰਾਤ ਤੇ 11 ਵਜੇ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਹੋਵੇਗੀ ਸਮਾਪਤੀ। ਇਹ ਸੀ ਜਾਣਕਾਰੀ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 6:15 ਦਾ ਤੇ ਹੁਣ ਵੇਲਾ ਇਹ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਸ਼ਬਦ ਸਰਵਣ ਕਰਦੇ ਹਾਂ ਭਾਈ ਸੁਰਿੰਦਰ ਸਿੰਘ ਜੋਧਪੁਰੀ ਤੇ ਉਹਨਾਂ ਦੇ ਜਥੇ ਪਾਸੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸ਼ਬਦ ਸਰਵਣ ਕਰ ਰਹੇ ਸੀ ਸੰਤ ਅਨੂਪ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ ਤੇ ਆਓ ਹੁਣ ਸਰਵਣ ਕਰਦੇ ਹਾਂ ਸ਼ਬਦ ਗਾਇਨ ਕਰ ਰਹੇ ਨੇ ਭਾਈ ਸਰਬਜੀਤ ਸਿੰਘ ਰਾਗੀ ਤੇ ਉਹਨਾਂ ਦਾ ਰਾਗੀ ਜਥਾ।

0: ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ।
1: ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 6:48 ਅਤੇ 30 ਸਕਿੰਟ ਦਾ ਤਿਆਓ ਹੁਣ ਸਰਵਣ ਕਰਦੇ ਹਾਂ ਭਗਤੀ ਰਚਨਾ ਅਨੂਪ ਚਲੋਟਾ ਦੀ ਆਵਾਜ਼ ਵਿੱਚ।

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ। ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 7:07 ਅਤੇ 12 ਸਕਿੰਟ ਦਾ, ਤੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਦਿਨ ਬਾਰੇ। ਕਹਿੰਦੇ ਨੇ ਕਿ ਦੋਸਤ ਮਿੱਤਰ ਕਿੰਨੇ ਵੀ ਚੰਗੇ ਕਿਉਂ ਨਾ ਹੋਣ, ਜਿੱਥੇ ਤੁਹਾਡਾ ਪਰਿਵਾਰ ਤੁਹਾਡੇ ਨਾਲ ਖੜੇਗਾ, ਉੱਥੇ ਹੋਰ ਕਿਸੇ ਨੇ ਨਹੀਂ ਖੜਨਾ। ਜੀ ਬਿਲਕੁਲ, ਅੱਜ ਹੈ ਜੀ ਇੰਟਰਨੈਸ਼ਨਲ ਫੈਮਿਲੀ ਡੇ, ਜੋ ਕਿ ਹਰ ਸਾਲ 15 ਮਈ ਨੂੰ ਮਨਾਇਆ ਜਾਂਦਾ ਹੈ। ਤੇ ਪਰਿਵਾਰ ਹੀ ਸਮਾਜ ਦੀ ਨੀਂਹ ਹੈ, ਤੇ ਅੱਜ ਦੇ ਜ਼ਮਾਨੇ ਵਿੱਚ ਜ਼ਿਆਦਾਤਰ ਲੋਕ ਆਪਣੇ ਪਰਿਵਾਰ ਤੋਂ ਦੂਰ ਰਹਿੰਦੇ ਨੇ, ਤੇ ਅਜਿਹੇ ਲੋਕਾਂ ਨੂੰ ਜਦੋਂ ਉਹਨਾਂ ਦੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਦਿਨਾਂ ਬਾਰੇ ਪੁੱਛਿਆ ਜਾਂਦਾ ਹੈ, ਤਾਂ ਉਹ ਆਪਣੀ ਜ਼ਿੰਦਗੀ ਦੇ ਉਹਨਾਂ ਸਾਲਾਂ ਦਾ ਜ਼ਿਕਰ ਕਰਦੇ ਨੇ ਜਦੋਂ ਉਹ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਸੀ। ਤੇ ਪਰਿਵਾਰ ਮਹੱਤਵਪੂਰਨ ਹੋਣਾ ਵੀ ਚਾਹੀਦਾ ਹੈ, ਕਿਉਂਕਿ ਜੇਕਰ ਪਰਿਵਾਰ ਮਜ਼ਬੂਤ ਹੋਣਗੇ ਤਾਂ ਸਾਡਾ ਸਮਾਜ ਵੀ ਹੈ ਜਿਹੜਾ ਉਹ ਮਜ਼ਬੂਤ ਹੋਵੇਗਾ। ਪਰਿਵਾਰ ਦੀ ਸ਼ੁਰੂਆਤ ਆਦਮ ਮਨੁੱਖ ਤੋਂ ਹੀ ਹੋਈ ਸੀ, ਤੇ ਇਸ ਦੀ ਮਹੱਤਤਾ ਅੱਜ ਵੀ ਓਨੀ ਹੈ ਜਿੰਨੀ ਹਜ਼ਾਰਾਂ ਸਾਲ ਪਹਿਲਾਂ ਹੁੰਦੀ ਸੀ। ਹਾਲਾਂਕਿ ਇਸ ਦੇ ਬਾਵਜੂਦ ਕੁਝ ਲੋਕ ਇਸ ਤੋਂ ਵੱਖ ਦਿਖਾਈ ਦਿੰਦੇ ਨੇ, ਤੇ ਆਪਣੀ ਜ਼ਿੰਦਗੀ ਦੇ ਵਿੱਚ ਪਰਿਵਾਰ ਨੂੰ ਜਿਹੜਾ ਉਹ ਕੋਈ ਮਹੱਤਤਾ ਨਹੀਂ ਦਿੰਦੇ। ਸਾਲ 1994 ਦੇ ਵਿੱਚ ਸੰਯੁਕਤ ਰਾਸ਼ਟਰ ਨੇ ਲੋਕਾਂ ਦੇ ਵਿੱਚ ਪਰਿਵਾਰਾਂ ਦੀ ਮਹੱਤਤਾ ਨੂੰ ਸਮਝਾਉਣਾ ਸ਼ੁਰੂ ਕੀਤਾ, ਤੇ ਉਦੋਂ ਤੋਂ ਹਰ ਸਾਲ 15 ਮਈ ਨੂੰ ਇਹ ਦਿਨ ਅੰਤਰਰਾਸ਼ਟਰੀ ਪਰਿਵਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਮਾਪੇ ਹੋਣ ਦੇ ਨਾਤੇ ਅਸੀਂ ਵੀ ਆਪਣੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਸਭ ਕੁਝ ਬਹੁਤ ਵਧੀਆ ਦੇਣਾ ਚਾਹੁੰਦੇ ਹਾਂ, ਤੇ ਲਗਾਤਾਰ ਕੋਸ਼ਿਸ਼ ਵੀ ਕਰਦੇ ਹਾਂ, ਤੇ ਇਸ ਦੇ ਨਾਲ ਹੀ ਬਹੁਤ ਸਾਰੇ ਅਧਿਐਨਾਂ ਤੋਂ ਪਤਾ ਵੀ ਲੱਗਿਆ ਕਿ ਪਰਿਵਾਰ ਦੇ ਮਾਹੌਲ ਦਾ ਬੱਚੇ ਦੀ ਸਫਲਤਾ ਤੇ ਮਹੱਤਵਪੂਰਨ ਪ੍ਰਭਾਵ ਵੀ ਪੈਂਦਾ। ਜਿੰਨਾ ਜ਼ਿਆਦਾ ਸਕਾਰਾਤਮਕ ਤੇ ਸਥਿਰ ਪਰਿਵਾਰ ਦਾ ਮਾਹੌਲ ਹੋਵੇਗਾ, ਬੱਚਿਆਂ ਦੇ ਮਾਨਸਿਕ ਤੇ ਸਰੀਰਕ ਤੌਰ ਤੇ ਸਿਹਤਮੰਦ ਹੋਣ ਦੀ ਸੰਭਾਵਨਾ ਓਨੀ ਹੀ ਜ਼ਿਆਦਾ ਹੋਵੇਗੀ।

ਜੀ, ਤੇ ਇਸੇ ਹੀ ਤਰ੍ਹਾਂ ਜਿਹੜਾ ਸਾਡਾ ਆਕਾਸ਼ਵਾਣੀ ਦਾ ਪਰਿਵਾਰ ਵੀ ਹੈ, ਹਨਾ, ਅਸੀਂ ਵੀ ਆਪਣੇ ਜਿਹੜੇ ਪਰਿਵਾਰ ਨੂੰ, ਪਰਿਵਾਰ ਦੀ ਤੰਦਰੁਸਤੀ ਦੇ ਲਈ ਅਰਦਾਸ ਕਰਦੇ ਹਾਂ ਪਰਮਾਤਮਾ ਦੇ ਅੱਗੇ। ਅਤੇ ਇਸੇ ਹੀ ਤਰ੍ਹਾਂ ਜਿਹੜਾ ਆਕਾਸ਼ਵਾਣੀ ਦਾ ਪਰਿਵਾਰ ਹੈ ਅਤੇ ਬਾਕੀ ਪਰਿਵਾਰ ਵੀ ਜਿਹੜੇ ਉਹ ਇਸੇ ਤਰ੍ਹਾਂ ਜੁੜੇ ਰਹਿਣ। ਕਹਿੰਦੇ ਨੇ ਕਿ ਵੀਰ ਜਿਉਂਦੇ ਰਹਿਣ, ਭੈਣਾਂ ਵਸਦੀਆਂ ਰਹਿਣ, ਬਾਪੂ ਤੰਦਰੁਸਤ ਰਹੇ, ਮਾਵਾਂ ਹੱਸਦੀਆਂ ਰਹਿਣ, ਚਾਹੇ ਮੇਰਾ ਆਪਾ ਮਿਟ ਜਾਵੇ, ਚੱਲ ਜਾਵਾਂ ਹਰ ਇੱਕ ਮਾਰ ਨੂੰ, ਰੱਬਾ ਸਦਾ ਹੀ ਵਸਦਾ ਰੱਖੀ ਮੇਰੇ ਸੋਹਣੇ ਪਰਿਵਾਰ ਨੂੰ, ਰੱਬਾ ਸਦਾ ਹੀ ਵਸਦਾ ਰੱਖੀ ਮੇਰੇ ਸੋਹਣੇ ਪਰਿਵਾਰ ਨੂੰ। ਅਤੇ ਨਾਲ ਹੀ ਸਰੋਤਿਆਂ ਨੂੰ ਸੱਦਾ ਦੇ ਦਿੰਦੇ ਹਾਂ ਜੀ ਕਿ 0164-2443-331 ਨੰਬਰ ਡਾਇਲ ਕਰਕੇ ਤੁਸੀਂ ਸੁਣਨਾ ਜੀ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਪਸੰਦ ਦਾ ਕੋਈ ਵੀ ਗੀਤ।

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

0: ਨਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: FM ਬਠਿੰਡਾ ਦੇ ਪਿਆਰੇ ਸਰੋਤਿਓ, 15 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਲੋਕ ਗਾਥਾ ਸਰਵਣ ਭਗਤ।

0: अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
1: जी श्रोतियों, प्रोग्राम चल रहा है सर्जरी स्वेयर स्टूडियो की घड़ी ते समा हो चुका 7:14 ते 38 सेकेंड का। एक श्रोता साडे नाल जुड़ गए ने जी 0164-2240-331 नंबर डायल करके देखते हैं किहड़े श्रोता जुड़े ने ते कित्थों गल कर रहे ने। हैलो
2: ਮੈਂ
3: ਫੌਜੀ ਵੀਰਾਂ ਨੂੰ ਪਹਿਲਾਂ ਤਾਂ ਸਲਾਮ ਦਿੰਦਾ ਜੀ, ਸਤਿ ਸ਼੍ਰੀ ਅਕਾਲ ਬੁਲਾਉਣਾ ਸਾਰਿਆਂ ਨੂੰ ਜੀ। ਤੇ ਫੇਰ ਆਪਾਂ ਗੱਲ ਕਰ ਰਹੇ ਹਾਂ ਜੀ, ਜਿਵੇਂ ਅੱਗੇ ਸਾਂਝੇ ਪਰਿਵਾਰ ਹੁੰਦੇ ਸੀ
2: ਜੀ,
3: ਸਾਂਝੇ ਪਰਿਵਾਰ ਦੇ ਵਿੱਚ ਬਹੁਤ ਅੱਗੇ ਆਮ ਲੋਕ ਬਾਹਰ ਪੈਂਦੇ

0: ਜਦੇ ਪੈਂਦੇ ਬਹੁਤ ਲੰਮਾ ਪਰਿਵਾਰ ਹੁੰਦਾ ਜੀ
1: ਜੀ
0: ਤੇ ਉਹਦੇ ਚ ਬਹੁਤ ਵਧੀਆ ਪਰਿਵਾਰ ਹੁੰਦੇ ਸੀ ਪਹਿਲਾਂ ਜੀ
1: ਜੀ
0: ਹੁਣ ਤਾਂ ਸਿੰਗਲ ਪਰਿਵਾਰ ਹੋ ਗਈ ਜੀ ਸਾਨੂੰ ਪਤਾ ਹੀ ਹੈ ਜੀ
1: ਜੀ ਤੇ ਕਿਤੇ ਨਾ ਕਿਤੇ ਉਹ ਜਿਹੜੀ ਮਿਲ ਕੇ ਬੈਠਣ ਦਾ ਰਿਵਾਜ ਤਾਂ ਖਤਮ ਹੀ ਹੋ ਗਿਆ
0: ਹਾਂਜੀ ਬਹੁਤ ਰਿਵਾਜ ਸੀ ਪਹਿਲਾਂ ਜੀ ਪਹਿਲਾਂ ਲੋਕ ਸੱਥਾਂ ਚ ਵੀ ਬਹਿੰਦੇ ਆਮ ਇਕੱਠੇ ਹੋ ਕੇ ਸਾਰੇ ਬਲਵੱਤਰ ਰੱਖਦੇ ਜੀ
1: ਜੀ
0: ਹੁਣ ਆਪਦੇ ਆਪਦੇ ਕੰਮਾਂ ਚ ਜੀ ਜਾਂ ਬਾਕੀ ਫੋਨ ਨੇ ਲੈ ਲਿਆ ਜੀ ਥਾਂ ਜੀ ਇਹ
1: ਜੀ
0: ਲੋਕ ਫੋਨ ਦੇ ਵਿੱਚ ਹੀ ਜ਼ਿਆਦਾ ਵੜੇ ਰਹਿੰਦੇ ਜੀ
1: ਜੀ ਉਹ ਕਹਿੰਦੇ ਨੇ ਕਿ ਗੱਲਬਾਤ ਤਾਂ ਸਾਡੀ ਹੁੰਦੀ ਹੈ ਪਰ ਫੋਨ ਤੇ ਹੁੰਦੀ ਹੈ
0: ਹਾਂ ਫੋਨ ਤੇ ਹੁੰਦੀ ਜੀ ਫੋਨ ਤੇ ਜਿਵੇਂ ਰਿਸ਼ਤੇਦਾਰੀ ਚ ਅੱਗੇ ਜਾਂਦੇ ਜੀ ਕਈ ਕਿਤੇ ਲਾ ਦਿੰਦੇ ਜੀ ਉਹਨਾਂ ਦਾ ਫੋਨ ਤੇ ਹਾਲ ਚਾਲ ਪੁੱਛ ਲੈਂਦਾ ਜੀ
1: ਜੀ ਜੀ ਤੇ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ ਤੇ ਆਪਣੀ ਪਸੰਦ ਦਾ ਗੀਤ ਦੱਸ ਦਿਓ
0: ਮੈਂ ਬੱਬੂ ਮਾਨ ਦਾ ਸੁਣਨਾ ਜੀ ਜੱਟ ਦੀ ਜੁਣ ਭਰੀ ਜਿਵੇਂ ਕੱਲ ਹਨੇਰੀ ਆਈ ਜੀ ਤੇ ਲੋਕਾਂ ਦੇ ਬਹੁਤ ਨਰਮੇ ਕਰੰਟ ਵੀ ਹੋ ਗਏ ਇਸ ਤਰ੍ਹਾਂ ਕਰਕੇ ਜੱਟ ਦੇ ਬਹੁਤ

0: ਬੁਰੀ, ਜਿਵੇਂ ਕੱਲ ਨੇਰੀ ਆਈ ਜੀ ਤੇ ਲੋਕਾਂ ਦੇ ਬਹੁਤ ਨਰਮੇ ਕਰੰਟ ਵੀ ਹੋ ਗਏ, ਇਸ ਤਰ੍ਹਾਂ ਕਰਕੇ ਜੱਟ ਦੇ ਬਹੁਤ ਮੁਸੀਬਤਾਂ ਆਉਂਦੀਆਂ ਜੀ।
1: ਜੀ ਪਹੁੰਚ ਗਿਆ ਜੀ, ਹਾਂਜੀ ਜੀ ਪਹੁੰਚ ਗਿਆ ਜੀ ਗੀਤ ਤੁਹਾਡੇ ਰੇਡੀਓ ਸੈੱਟ ਤੇ, ਸ਼ੁਕਰੀਆ ਜੀ ਫੋਨ ਕਰਨ ਦਾ।
0: ਸਤਿ ਸ਼੍ਰੀ ਅਕਾਲ ਜੀ ਤੁਹਾਡਾ।

0: ਹੈ ਜੀ, ਦੇਖਦੇ ਹਾਂ ਕਿਹੜੇ ਸਰੋਤਾ ਸਾਡੇ ਨਾਲ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ
1: ਹੈਲੋ,
0: ਜੀ, ਆਪਣਾ ਨਾਮ ਸਾਂਝਾ ਕਰ ਦਿਓ।
1: ਮੈਂ ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ ਬੋਲ ਰਿਹਾ ਜੀ।
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ।
0: ਜੀ, ਤੇ ਅੱਜ ਗੀਤ ਕਿਹੜਾ ਸੁਣੋਗੇ ਜੀ?
1: ਗੀਤ ਸੁਣਨਾ ਜੀ, ਲਾਲ ਚੰਦ ਜਮਲਾ ਜੱਟੀ ਜੀ ਦੀ ਆਵਾਜ਼ ਵਿੱਚ ਗਾਇਆ ਹੋਇਆ ਗੀਤ ਹੈ, ਹੁੱਲਾ ਮਹਿਕ ਨੂੰ ਸੰਭਾਲ।
0: ਜੀ, ਗੀਤ ਤੁਹਾਡਾ ਅਸੀਂ ਕੱਢ ਲਿਆ ਤੇ ਅੱਜ ਦੇ ਦਿਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
1: ਅੱਜ ਦਾ ਦਿਨ ਹੈਗਾ ਆਪਣੇ
0: ਇੰਟਰਨੈਸ਼ਨਲ ਫੈਮਿਲੀ ਡੇ ਹੈ ਜੀ।
1: ਹਾਂਜੀ,
0: ਇੰਟਰਨੈਸ਼ਨਲ ਫੈਮਿਲੀ ਡੇ ਹੈ ਅੱਜ, ਉਹਦੇ ਬਾਰੇ ਕੀ ਕਹਿਣਾ ਚਾਹੋਗੇ?
1: ਹਾਂਜੀ, ਇਹ ਪਹਿਲਾਂ ਹੁੰਦਾ ਸੀ, ਸੰਯੁਕਤ ਪਰਿਵਾਰ ਹੁੰਦੇ ਸਨ
0: ਜੀ,
1: ਤੇ ਉਦੋਂ ਮਤਲਬ ਕਿ ਉਸ ਤਰ੍ਹਾਂ ਦੇ ਆਪਣੇ ਪਰਿਵਾਰ ਹੁੰਦਾ, ਸਾਂਝੇ ਹੁੰਦੇ ਸੀਗੇ
0: ਜੀ,
1: ਤੇ ਹੁਣ ਸਮੇਂ ਦੇ ਹਿਸਾਬ ਨਾਲ ਹੁਣ ਪਰਿਵਾਰ ਇਕਹਿਰੇ ਰਹਿ ਗਏ, ਸਿੰਗਲ ਰਹਿ ਗਏ
0: ਜੀ,
1: ਤੇ ਉਹਦੇ ਹੁਣ ਆਪਾਂ ਨੂੰ ਹਰੇਕ ਨੂੰ ਤਕਰੀਬਨ ਕੰਮ ਵੀ ਕਰਨਾ ਪੈਂਦਾ, ਮਤਲਬ ਕਿ ਇਸ ਕਰਕੇ ਬਾਹਰ ਵੀ ਜਾਣਾ ਪੈਂਦਾ
0: ਜੀ, ਮਜਬੂਰੀ ਵੀ ਹੁੰਦੀ ਹੈ ਨਾ ਕਿਸੇ ਦੀ ਬਾਹਰ ਜਾਣ ਦੀ, ਤੇ ਉਹ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਕੋਈ ਰਹਿ ਕੇ ਰਾਜੀ ਨਹੀਂ ਪਰਿਵਾਰ ਚ, ਹੈ ਨਾ?
1: ਹਾਂ, ਨਹੀਂ ਉਹ ਮਜਬੂਰੀ ਕਰਕੇ ਫਿਰ ਬਾਹਰ ਅੰਦਰ ਵੀ ਜਾਣਾ ਪੈਂਦਾ
0: ਜੀ,
1: ਇਸ ਕਰਕੇ ਸਮੇਂ ਦੇ ਹਿਸਾਬ ਨਾਲ ਆਪਾਂ ਨੂੰ ਚੱਲਣਾ ਵੀ ਚਾਹੀਦਾ। ਹੁਣ ਪਹਿਲਾਂ ਵਾਲੀਆਂ ਗੱਲਾਂ ਤਾਂ ਹੈ ਨੀ, ਵੀ ਰਿਸ਼ਤੇਦਾਰ ਜਾਂਦੇ ਸੀ, ਇੰਨੇ ਦਿਨ ਰਹਿੰਦੇ ਸੀ ਜਾਂ ਕਿਵੇਂ ਆ, ਉਹ ਸਮਾਂ ਸੀਗਾ। ਹੁਣ ਆਪਾਂ ਨੂੰ ਸਮੇਂ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਆਪਾਂ, ਕਿਉਂਕਿ ਸਾਰੇ ਸਹੂਲਤਾਂ ਵੀ ਲੈਂਦੇ ਹਾਂ ਸਮੇਂ ਦੇ ਦੀਆਂ,
0: ਜੀ ਜੀ ਬਿਲਕੁਲ ਜੀ,
1: ਸਮੇਂ ਦੀਆਂ ਮੋਬਾਈਲ ਨਾਲ ਜਿਵੇਂ ਆਪਾਂ ਵਰਤੋਂ ਕਰਦੇ ਹਾਂ
0: ਜੀ,
1: ਤੋ ਸਮੇਂ ਦੇ ਨਾਲ ਨਾਲ ਚੱਲਣਾ ਵੀ ਜ਼ਰੂਰੀ ਹੈ
0: ਜੀ। ਸ਼ੁਕਰੀਆ ਜੀ ਫੋਨ ਕਰਨ ਦੇ ਲਈ। ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ।
1: ਧੰਨਵਾਦ ਜੀ।

0: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ। ਸੋ ਈਜ਼ੀ।
1: ਫਸਿਆ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
4: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, 16 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਹੋਣਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 16 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ।

0: जी श्रोतियो, प्रोग्राम सजरी सवेर दे तहत सिलसिला राखे सरहदां दे ते श्रोतियो, तुसी भी इस प्रोग्राम दे विच शिरकत कर सकदे हो। 01-64-242-3031 नंबर डायल करके। फिलहाल साडे नाल श्रोता जुड़े हुए ने जी, देखते हैं कौन ने ते कित्थों गल कर रहे ने। हैलो
1: सखदी, सत श्री अकाल भाई बीबा।
0: सत श्री अकाल जी, कौन ते कित्थों गल कर रहे हो?
1: हां भाई, मैं प्रगट सिंह ढिल्लों, पिंड ढिल्लवां, जिला बरनाला भाई
0: जी। स्वागत है जी प्रोग्राम दे विच।
1: धन्यवाद भाई तुहाडा भी
0: परिवार
1: ਜੇ ਕੋਈ ਕੰਮ ਹੁੰਦਾ ਓਹਦਾ ਪਤਾ ਹੀ ਨੀ ਸੀ ਲੱਗਦਾ, ਜੇ ਕੋਈ ਅੱਧਾ ਕਾਰੋਬਾਰ ਹੁੰਦਾ ਤਾਂ ਵੀ ਡੰਗਾ ਲੈ ਜਾਂਦਾ
0: ਜੀ।
1: ਹੁਣ ਕੱਲੇ ਕੱਲੇ ਆ ਸਾਰੇ ਕੰਮ, ਮਤਲਬ ਉਹ ਬੰਦੇ ਦੇ ਸਿਰ ਹੁੰਦੇ ਨੇ, ਨਾ ਤਾਂ ਕਿਤੇ ਜਾ ਸਕਦਾ ਨਾ ਆ ਸਕਦਾ
0: ਜੀ।
1: ਵੈਸੇ ਇੰਨਾ ਕੰਮ ਰਹਿਣਾ ਵੀ ਕੱਲੇ ਪਸੰਦ ਹੀ ਕਰਦੇ ਨੇ
0: ਜੀ।
1: ਅੱਗੇ ਤਾਂ ਜੇ ਤਿੰਨ ਭਰਾ ਹੁੰਦੇ ਨਾ, ਤੇ ਜਵਾਕ ਵੀ ਉਹ ਇਕੱਠੇ ਹੀ ਵਿਆਹ ਲੈਂਦੇ ਹੁੰਦੇ, ਤੇ ਮਗਰੋਂ ਅੱਡ ਜਦੋਂ ਜਵਾਕ ਪੂਰੇ ਗੱਭਰੂ ਹੋ ਜਾਂਦੇ, ਵਿਆਹ ਜਮਾ ਗਾਹ ਉਹਨਾਂ ਦੇ ਬੱਚੇ ਹੋ ਜਾਂਦੇ, ਉਦੋਂ ਅੱਡ ਉੱਡ ਹੁੰਦੇ ਹੁੰਦੇ
0: ਜੀ।
1: ਤੇ ਹੁਣ ਤਾਂ ਜੇ ਕਿਸੇ ਦੇ ਦੋ ਹੈ ਵੀ ਹੈਗੇ ਨੇ, ਜਦੋਂ ਵੱਡਾ ਪੈ ਗਿਆ ਛੋਟਾ ਪੈ ਗਿਆ ਨਾਲ ਦੀ ਨਾਲ ਹੀ ਭਾਂਡੇ ਅੱਡ
0: ਜੀ,
1: ਤੇ ਫਰਕ ਪੈ ਗਿਆ ਭਾਈ ਅੱਗੇ ਨਾਲ। ਲੋਕਾਂ ਦੇ ਵਿੱਚ ਨਾ ਜਰਾਂਦ ਘੱਟ ਗਈ, ਮਤਲਬ ਹਾਜ਼ਮਾ ਘੱਟ ਗਿਆ, ਕੋਈ ਗੱਲ ਬਰਦਾਸ਼ਤ ਨਹੀਂ ਕਰਦਾ
0: ਜੀ। ਤੇ ਕਿਤੇ ਨਾ ਕਿਤੇ ਜਿਹੜਾ ਫਰਕ ਹੈ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਮੋਬਾਈਲ ਕਰਕੇ ਵੀ ਹੈ, ਹਨਾ।
1: ਹਾਂਜੀ ਹਾਂਜੀ, ਅੱਗੇ ਹੁਣ ਇਹ ਹੈ ਨਾ ਵੀ ਆਬਾਦੀ ਦੇ ਹਿਸਾਬ ਨਾਲ ਤਾਂ ਚਲੋ ਠੀਕ ਹੈ, ਪਰ ਦੋ ਬੱਚੇ ਚਾਹੀਦੇ ਨੇ, ਕੁੜੀ ਮੁੰਡਾ ਹੋਵੇ ਚਾਹੇ ਦੋ ਮੁੰਡੇ ਹੋਣ
0: ਜੀ।
1: ਤੇ ਹੁਣ ਕਿੰਨੇ ਕਿੰਨੇ ਤੁਹਾਡੇ ਸਾਹਮਣੇ ਵੀ ਗੱਲਾਂ ਬਾਤਾਂ ਹੋ ਜਾਂਦੀਆਂ, ਮਗਰ ਉਹ ਪਛਤਾਵਾ ਹੀ ਰਹਿ ਜਾਂਦਾ
0: ਜੀ। ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਸਤਿ ਸ੍ਰੀ ਅਕਾਲ ਭਾਈ।

0: ਜੀ 0164-242-3131 ਨੰਬਰ ਹੋ ਚੁੱਕਿਆ ਜੀ ਡਾਇਲ, ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ,
1: ਭੈਣ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਸਾਂਝਾ ਕਰ ਦਿਓ।
1: ਭੈਣੇ ਮਲਕੀਤ ਬੋਲਦਾ ਗੋਲਿਆਣੇ ਤੋਂ
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਹਾਂ ਧੰਨਵਾਦ ਭੈਣੇ
0: ਜੀ, ਤੇ ਪਹਿਲਾਂ ਗੀਤ ਦੀ ਫਰਮਾਇਸ਼ ਦੱਸ ਦਿਓ।
1: ਹਾਂ ਜੀ, ਦਰਬਾਰ ਸੰਧੂ ਤੇ ਸਨੇਹ ਲੱਤਾ ਦਾ ਵੀ ਦਾੜ ਵੱਟ ਕੇ ਗੁਜ਼ਾਰਾ ਕਰ, ਇਸ ਤਰ੍ਹਾਂ ਦਾ
0: ਤੇ ਗੀਤ ਤਾਂ ਤੁਸੀਂ ਦੱਸਤਾ, ਤੇ ਅੱਜ ਦੇ ਦਿਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
1: ਜਿਹੜਾ ਸੰਯੁਕਤ ਪਰਿਵਾਰ ਸੀ ਨਾ ਅੱਜ ਤੋਂ 40-45 ਸਾਲ ਪਹਿਲਾਂ
0: ਜੀ,
1: ਉਹ ਇੱਕ ਦੂਜੇ ਦੀ ਸ਼ਰਮ ਮੰਨਦਾ ਸੀਗਾ
0: ਜੀ।
1: ਜੇ ਚਾਚੇ ਤਾਏ ਬੈਠੇ ਆ ਜਾਂ ਕੋਈ ਕਾਂਢ ਗੁਆਂਢ ਵੀ ਬੈਠਾ ਨਾ, ਫੇਰ ਵੀ ਉਹਦੀ ਸ਼ਰਮ ਮੰਨਦਾ ਸੀ ਤੇ ਉਹਦੇ ਡਰ ਭੈ ਥੱਲੇ ਰਹਿੰਦਾ ਸੀ। ਅੱਜ ਜਦੋਂ ਸੋਸ਼ਲ ਮੀਡੀਆ ਆ ਗਿਆ, ਮੋਬਾਈਲ ਹੱਥਾਂ ਚ ਆ ਗਏ ਬੱਚਿਆਂ ਦੇ, 10 ਸਾਲਾਂ ਦੇ, 15 ਦੇ, ਪਰਿਵਾਰਾਂ ਦੇ, ਬਜ਼ੁਰਗਾਂ ਦੇ, ਮੈਂ ਵੀ ਉੱਚੀ ਹੈ
0: ਜੀ।
1: ਬਾਕੀ ਹੁਣ ਸਮਾਂ ਪਰ ਸੰਯੁਕਤ ਪਰਿਵਾਰ ਦਾ ਮੋਬਾਈਲਾਂ ਨੇ ਵੀ ਖਰਾਬ ਕਰਿਆ ਤੇ ਕੁਛ ਪੈਸੇ ਦੀ ਦੌੜ ਨੇ ਵੀ ਖਰਾਬ ਕਰਿਆ
0: ਜੀ।
1: ਪਹਿਲਾ ਨੰਬਰ ਤਾਂ ਪੈਸੇ ਦੌੜ ਨੇ ਵੀ ਬਾਹਰ ਅੰਦਰ ਜਾਣ ਲੱਗ ਗਏ, ਫਿਰ ਬੱਚੇ ਪਰਿਵਾਰਾਂ ਦੇ ਜੀ ਇੱਕ ਇੱਕ ਦੋ ਦੋ ਰਹਿ ਗਏ
0: ਜੀ।
1: ਹੁਣ ਮੇਰੇ ਬੱਚੇ 4 ਸੀਗੇ, ਹੁਣ ਸਾਡੇ ਮੇਰੇ ਪੋਤਾ ਹੈ 10ਵੀਂ ਚ ਪੜ੍ਹਦਾ, ਇੱਕੋ ਹੀ ਆ। ਬਾਕੀ ਇੱਥੇ ਵੀ ਆ ਕੇ ਪਰਿਵਾਰਾਂ ਚ ਘਾਟ ਰਹਿ ਗਈ ਹੈ
0: ਜੀ।
1: ਤੇ ਇੱਕ ਪੈਸੇ ਦੀ ਦੌੜ ਨੇ ਘਟਾਤਾ, ਇੱਕ ਮੋਬਾਈਲਾਂ ਨੇ ਘਟਾਤਾ, ਇੱਕ ਉਹੀ ਮਲਕੇ ਨਾ ਸਮਾਂ ਜਿਹੜਾ ਚੱਲ ਪਿਆ ਇਹਦੀ ਰਫਤਾਰ ਨੀ ਰੁਕਦੀ, ਇਹ ਬਹੁਤ ਭੈੜਾ ਹੈ ਤੇ ਪਰਿਵਾਰਾਂ ਦੇ ਸੰਯੁਕਤ ਰਹਿਣ ਦਾ ਤਾਂ ਬਹੁਤ ਔਖਾ ਹੋਇਆ
0: ਜੀ। ਤੇ ਜੇਕਰ ਕਿਸੇ ਪਰਿਵਾਰ ਦੇ ਵਿੱਚ 5-6 ਮੈਂਬਰ ਇਕੱਠੇ ਹੋ ਕੇ ਬੈਠੇ ਵੀ ਹੈ ਨਾ, ਤਾਂ ਉਹਨਾਂ ਦੇ ਹੱਥਾਂ ਵਿੱਚ ਜਿਹੜੇ ਫੋਨ ਹੁੰਦੇ ਆ ਹਨਾ।
1: ਹਾਂਜੀ, ਉਹਨਾਂ ਚ ਡੋਡੀ ਹੋਣਾ, ਜੇ ਬੱਸ ਚ ਬੈਠਾ ਤਾਂ ਵੇਖ ਲਓ, ਜੇ ਤੁਰਿਆ ਜਾਂਦਾ, ਜੇ ਮੈਂ ਦੁਕਾਨ ਤੇ ਜਾਂਦਾ ਮੇਰੇ 5-10 ਮਿੰਟ ਦੀ ਘਰ ਤੋਂ, ਤੇ 10 ਬੰਦੇ ਟੱਕਦੇ, 10 ਦੇ ਵਿੱਚੋਂ 5 ਕੋਲੇ ਫੋਨ ਕੋਲੇ ਆ ਵੇਖੀ ਜਾਂਦੇ
0: ਜੀ।
1: ਇੰਨੀ ਇਹਦੀ ਮਲਕੇ ਨਾ ਸੰਯੁਕਤ ਪਰਿਵਾਰ ਦਾ ਰਹਿਣ ਸਹਿਣ ਦਾ ਉਹ ਮੋਬਾਈਲ ਚ ਹੀ ਵੜ ਕੇ ਰਹਿ ਗਿਆ, ਮੇਰੀਆਂ ਘੜੀਆਂ ਦਾ ਕੰਮ ਹੈ ਜਿਹੜਾ ਉਹ ਵੀ ਮੋਬਾਈਲ ਚ ਹੀ ਵੜ ਕੇ ਰਹਿ ਗਿਆ
0: ਜੀ। ਬਿਲਕੁਲ ਜੀ, ਤੇ ਕਿਤੇ ਨਾ ਕਿਤੇ ਕਈ ਕਾਰੋਬਾਰ ਜਿਹੜੇ ਆ ਇਹ ਫੋਨ ਨੇ ਖਾ ਲਏ ਆ ਹਨਾ।
1: ਹਾਂ, ਅੱਗੇ ਕਹਿੰਦੇ ਯਾਰ ਤੂੰ ਅੱਡ ਨਾ ਹੋ, ਇਕੱਠੇ ਰਹਿ, ਪਰਿਵਾਰ ਦੇ ਵਿੱਚ ਇਕੱਠੇ ਰਹਿਣ ਦੇ ਵਿੱਚ ਬਰਕਤ ਹੁੰਦੀ ਸੀ, ਪਰਿਵਾਰ ਦੇ ਵਿੱਚ ਖੁਸ਼ੀ ਵੱਧਦੀ ਸੀ ਜ਼ਿਆਦਾ
0: ਜੀ।
1: ਹੁਣ ਅੱਡੋ ਅੱਡੀ ਜੀ ਹੋ ਗਿਆ ਵੀ ਇੱਕ ਕਮਰੇ ਚ ਰਹਿਣਾ ਤੇ ਅੱਡ ਰਹਿਣਾ ਬਸ। ਹੁਣ ਤਾਂ ਕੁੜੀ ਦਾ ਵੀ ਇਹੀ ਹਾਲ ਆ ਤੇ ਬੱਚੇ ਮੁੰਡੇ ਦਾ ਵੀ ਇਹੀ ਹਾਲ ਆ, ਇਹ ਵੀ ਘਾਟ ਆ ਬਹੁਤ ਵੱਡੀ
0: ਜੀ।

0: ਜੀ ਤੇ ਗੀਤ ਤੁਹਾਡਾ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ।
1: ਹਾਂ ਇਹ ਅੱਜ ਤੋਂ 45 ਸਾਲ ਪਹਿਲਾਂ ਇਹੀ ਦੱਸਦਾ ਸੀ ਗੀਤ ਵੀ ਇਕੱਠੇ ਰਹਿਣ ਦਾ ਫਾਇਦਾ ਉਹ ਕਿਹੜਾ ਰੋਣਾ। ਚਲੋ ਸੁਣਾਓ ਭੈਣੇ। ਧੰਨਵਾਦ
0: ਜੀ, ਸ਼ੁਕਰੀਆ ਜੀ।
2: ਕੁਝ ਸੁਣ ਬੱਲੀਏ ਨੀ ਸੁਣ,
3: ਦੱਸ ਵੀ
2: ਤੈਨੂੰ ਕੌਣ ਸਤਾਉਂਦਾ
3: ਸੱਸ ਵੀ,
2: ਕੱਟ ਕਰ ਦੀ ਕਲੇਸ਼ ਇਹਨੇ ਰਹਿਣਾ ਨੀ ਹਮੇਸ਼ਾ, ਚਾਰ ਦਿਨ ਦੀ ਪਰੌਣੀ ਤੇਰੀ ਕਰਨੀ, ਦੜ ਵੱਟ ਕੇ ਗੁਜ਼ਾਰਾ ਕਰਨੀ, ਤੂੰ ਦੜ ਵੱਟ ਕੇ ਗੁਜ਼ਾਰਾ ਕਰਨੀ।
3: ਕੁਝ ਸੁਣ ਮੁੰਡਿਆ ਸੁਣ,
2: ਤੂੰ ਨੀ
3: ਤੈਨੂੰ ਕੌਣ ਪਿਆਰੀ
2: ਤੂੰ ਨੀ,
3: ਕਦੇ ਵੇਖ ਕਰ ਆਣ ਟੰਗੀ ਸੂਲੀ ਉੱਤੇ ਜਾਨ, ਆਡਾ ਰੱਖ ਦੀ ਨਨਾਨ ਮੇਰੇ ਨਾਲ ਵੀ, ਕੰਮ ਮਗਰੋਂ ਗੜਾਉਂਦੀ ਪਹਿਲੋਂ ਗਾਲ ਵੇ, ਕੰਮ ਮਗਰੋਂ ਗੜਾਉਂਦੀ ਪਹਿਲੋਂ ਗਾਲ ਵੇ।
2: ਸੇਵਾ ਨਾਲ ਮੇਵਾ ਕਹਿੰਦੇ ਮਿਲਦਾਰ ਕੰਨ, ਇਸ ਗੱਲ ਨੂੰ ਤਾਂ ਤੂੰ ਵੀ ਹੁਣੀ ਜਾਣਦੀ, ਬੁੱਢੇ ਮਾਂ ਬਾਪ ਕਰੇ ਹੁਣ ਜੇ ਜੇ ਆਉਂਦੇ, ਕਿਹੜੀ ਲੋੜ ਤੱਕੇ ਤੇਰੇ ਥਾਂ ਤੇ ਖਾਣ ਦੀ, ਪੱਖ ਮਾਂ ਦਾ ਮੈਂ ਪੂਰਾ ਤਾਈਆਂ
3: ਕਿਉਂ ਵੇ,
2: ਹੁਣਾ ਤੇਰਾ ਵੀ ਕਸੂਰ
3: ਮੈਨੂੰ ਸੌਵੇ,
2: ਸਾਰਾ ਆਖਦਾ ਜਹਾਨ ਕਰ ਹੁੰਦਾ ਬੀਆ ਬਨ, ਭੁੱਖ ਨੰਗ ਦੀ ਕਲੇਸ਼ ਹੁੰਦਾ ਜੜਨੀ, ਦੜ ਵੱਟ ਕੇ ਗੁਜ਼ਾਰਾ ਕਰਨੀ, ਦੜ ਵੱਟ ਕੇ ਗੁਜ਼ਾਰਾ ਕਰਨੀ।

0: गज के जठानी जद बोल दे कल जद जेठ ने वगा के सोटी मारी सौ तेरी लंगी मेरे कान खोल दे इथे रख दे कराया
1: केड़ी गल दा
0: ਅਸੀਂ ਪੇਕਿਆਂ ਨੂੰ ਚੱਲੇ
1: ਮੈਂ ਨਹੀਂ ਕੱਲ ਦਾ
0: ਪਾਵੇਂ ਛੱਡ ਪਾਵੇਂ ਮਾਰ ਹੁੰਦੀ ਹੋਰ ਨਾ ਸਹਾਰ ਉਹਦੀ ਜੁੱਤੀ ਥੱਲੇ

0: ਅੱਜ ਕੇ ਜਠਾਣੀ ਜਦੋਂ ਬੋਲਦੇ ਕੱਲ ਜਦੋਂ ਜੇਠ ਨੇ ਵਗਾ ਕੇ ਸੋਟੀ ਮਾਰੀ ਸੌ ਤੇਰੀ ਲੰਗੀ ਮੇਰੇ ਕੰਨ ਖੋਲਦੇ ਇੱਥੇ ਰੱਖ ਦੇ ਕਰਾਇਆ
1: ਕਿਹੜੀ ਗੱਲ ਦਾ
0: ਅਸੀਂ ਪੇਕਿਆਂ ਨੂੰ ਚੱਲੇ
1: ਮੈਂ ਨਹੀਂ ਕੱਲ ਦਾ
0: ਪਾਵੇਂ ਛੱਡ ਪਾਵੇਂ ਮਾਰ ਹੁੰਦੀ ਹੋਰ ਨਾ ਸਹਾਰ ਉਹਦੀ ਜਿੱਤੀ।

0: ਘਰ ਚ ਨਾ ਕੋਡ ਜਿੰਨਾ ਮੁੱਲ ਵੇ ਛੁੱਟੀ ਇੱਕ ਤੇਰੇ ਤੋਂ ਟੱਬਰ ਤੇਰਾ ਦੇਣ ਵਾਲਾ ਵੱਢ ਕਿੰਨੀ ਉਹ ਵਿੱਚ ਫੁੱਲ ਵੇ ਤੇਰੇ ਬਿਨਾ ਮੇਰਾ ਕੌਣ
1: ਇੱਕ ਹੋਰ ਨੀ
0: ਦੱਸ ਕਿਹੜਾ ਉਹ ਹਰਾਮੀ
1: ਤੇਰਾ ਜ਼ੋਰ ਨੀ
0: ਜੇ ਉਹ ਬਣੇ ਮੇਰਾ ਹਾਮੀ ਸੱਸ ਘਰ ਬਦਨਾਮੀ ਆਇਆ ਰਹਿੰਦਾ ਸਦਾ ਘਰ ਚ ਪਛਾਣ ਵੇ ਕੰਮ ਮਗਰੋਂ ਗਣਾਉਂਦੀ ਪਹਿਲਾਂ ਗਾਲ ਵੇ ਕੰਮ ਮਗਰੋਂ ਗਣਾਉਂਦੀ ਪਹਿਲਾਂ ਗਾਲ ਵੇ
1: ਦੜ ਵੱਟ ਕੇ ਗੁਜ਼ਾਰਾ ਕਰਨੀ
0: ਕੰਮ ਮਗਰੋਂ ਗਣਾਉਂਦੀ ਪਹਿਲਾਂ ਗਾਲ ਵੇ
1: ਦੜ ਵੱਟ ਕੇ ਗੁਜ਼ਾਰਾ ਕਰਨੀ
2: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ ਸੋ ਈਜ਼ੀ
3: ਫਸਿਆ
4: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ ਆਰਬੀਆਈ ਕਹਿੰਦਾ ਹੈ
5: ਜਾਣਕਾਰ ਬਣੋ ਸੁਚੇਤ ਰਹੋ

0: ਜੀ ਸਰੋਤੇ, ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਸਿਲਸਿਲਾ ਰਾਖੇ ਸਰਹੱਦਾਂ ਦੇ ਅਤੇ ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ ਜੀ, 0164-62-2431 ਨੰਬਰ ਡਾਇਲ ਕਰਕੇ ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਖੜਕ ਸਿੰਘ ਮਿੱਟੂ, ਪਿੰਡ ਵਾਲੀਆਂ, ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ।
0: ਜੀ ਤੇ ਗੀਤ ਕਿਹੜਾ ਸੁਣੋਗੇ ਜੀ ਅੱਜ?
1: ਹਾਂ, ਗੀਤ ਸੁਣਾਂਗੇ ਜੀ ਵੀਰ ਮੱਖਣ ਤੇ ਭਾਬੀ ਮਲਾਈ ਲੜੀਓ।
0: ਜੀ ਤੇ ਅੱਜ ਦੇ ਦਿਨ ਬਾਰੇ ਜੀ, ਜੀ ਗੀਤ ਤੁਹਾਡਾ ਅਸੀਂ ਕੱਢ ਲਿਆ ਤੇ ਅੱਜ ਦੇ ਦਿਨ ਬਾਰੇ ਕੁਝ ਕਹਿਣਾ ਚਾਹੋਗੇ?
1: ਹਾਂਜੀ, ਅੱਜ ਦੇ ਦਿਨ ਬਾਰੇ ਮੈਂ ਦੋ ਤਿੰਨ ਗੱਲਾਂ ਵਧੀਆ ਕਹੂੰਗਾ ਜੀ।
0: ਜੀ
1: ਅਸੀਂ ਨਾ ਤਿੰਨ ਭਰਾ ਸੀ, ਸਾਡੇ ਦੋ ਭਰਾਵਾਂ ਦੇ ਘਰ ਵਾਲਿਆਂ ਕੋਲ ਨਾ 15 ਕੁ ਦਿਨਾਂ ਦੇ ਫਰਕ ਨਾਲ ਬੱਚੇ ਸੀਗੇ, ਲੜਕੇ। ਤੇ ਉਹ ਲੜਕੇ ਸੀਗੇ, ਜਦੋਂ ਨਾ ਬੱਚਾ ਰੋਂਦਾ, ਮੇਰੀ ਮਾਂ ਜਿਹੜੀ ਬਜ਼ੁਰਗ ਸੀ, ਉਹ ਉਹਦੀ ਹਾਕ ਮਾਰ ਲੈਂਦੀ, ਜਿਹੜੀ ਮੂਹਰੇ ਆ ਜਾਂਦੀ ਉਹਨੂੰ ਉਸੇ ਨੂੰ ਹਾਕ ਮਾਰ ਦਿੰਦੀ, ਕਿਉਂ ਬੱਚੇ ਛੋਟੇ ਦੋਨੇ ਬਰਾਬਰ ਜੇ ਦਿੱਤੇ, ਜਿਹੜੇ ਮੂਹਰੇ ਆ ਜਾਂਦਾ ਉਸ ਨੂੰ ਹਾਕ, ਲੈ ਕੁੜੇ ਇਹਨੂੰ ਦੁੱਧ ਪਿਆ, ਭੁੱਖਾ ਇਹ, ਜਿਹੜੀ ਰੋਟੀ ਪਕਾਉਂਦੀ ਹੁੰਦੀ ਉਹਨੂੰ ਦੁੱਧ ਨੀ ਸੀ ਪਿਆਉਣ ਦਿੰਦੀ, ਲੈ ਕੁੜੇ ਤੂੰ ਨਾ ਉਹਨੂੰ ਪਿਆ ਮਾਰ ਬਾਜ, ਉਹ ਮਾਰੂਗੀ ਪਿਆਊਗੀ ਦੁੱਧ, ਇਹ ਤੂੰ ਤਾਂ ਸੇਕ ਮਰੂਠੀ ਆ। ਇਹੋ ਜਿਹੇ ਵਧੀਆ ਵਧੀਆ ਗੱਲਾਂ ਕਰਦਿਆਂ ਹੁੰਦਿਆਂ ਤੇ ਉਹ ਸਾਰੇ ਬੱਚੇ ਨਾ ਅਸੀਂ ਹੁਣ ਉਹ ਹੱਸਣ ਲੱਗ ਜਾਣਾ ਵੀ ਦੋ ਦੋ ਮਾਮਾ ਦਾ ਦੁੱਧ ਪੀਤਾ ਹੋਇਆ ਤੁਹਾਡਾ, ਐ ਹੱਸਣ ਲੱਗ ਜਾਣਾ ਸੀ ਉਹਨਾਂ ਨੂੰ। ਤੇ ਉਹ ਤਾਂ ਹੁਣ ਗੱਲਾਂ ਹੀ ਨੀ, ਇੱਥੇ ਸੰਯੁਕਤ ਪਰਿਵਾਰ ਦੀਆਂ ਤਾਂ ਹੀ ਨੀ ਗੱਲਾਂ। ਸਾਡਾ ਏਡਾ ਵੱਡਾ ਉਹ ਤੱਕ ਵਿਹੜਾ ਹੁੰਦਾ ਸੀ, ਭਰਿਆ ਪਿਆ ਹੁੰਦਾ ਮੰਜਿਆਂ ਨਾਲ, ਆਂਢ ਗੁਆਂਢ ਦੇ ਸਾਰੇ, ਓਪਨ ਗਲੀ ਸੀ ਸਾਡੇ, ਓਪਨ ਗਲੀ, ਗਲੀ ਦੇ ਵਿੱਚੋਂ ਬਾਹਰ ਕੱਢ ਕੱਢ ਮੰਜੇ ਆਪਦੇ ਬਾਰਾਂ ਚ ਸਾਹਮਣੇ ਗਲੀ ਭਰੀ ਪਈ ਹੁੰਦੀ। ਹੁਣ ਤਾਂ ਕੋਈ ਦੋ ਬੰਦੇ ਇਕੱਠੇ ਬੈਠੇ ਹੀ ਨੀ ਜੀ ਨੇ ਕਿਤੇ, ਜੇ ਹੈਗੇ ਨੇ ਤਾਂ ਉਹਨਾਂ ਕੋਲ ਆਪੋ ਆਪਦੇ ਮੋਬਾਈਲ ਨੇ, ਮੋਬਾਈਲਾਂ ਚ ਗੱਲ ਕਰੀ।
0: ਜੀ ਬਿਲਕੁਲ, ਤੇ ਜੇਕਰ ਸੰਯੁਕਤ ਪਰਿਵਾਰ ਸੀ ਤਾਂ ਜਿਹੜਾ ਚੋਰੀ ਚਕਾਰੀ ਦਾ ਡਰ ਸੀ ਉਹ ਵੀ ਹੈ ਨੀ ਸੀ, ਹਨਾ?
1: ਹਾਂਜੀ ਹਾਂਜੀ ਹਾਂਜੀ, ਉਹ ਤਾਂ ਕਿਤੇ ਲਵੇ ਲਾਉਣੇ ਵੀ ਨੀ ਸੀ ਹੈਗਾ ਜੀ।
0: ਜੀ ਜੀ, ਸ਼ੁਕਰੀਆ ਜੀ ਫੋਨ ਕਰਨ ਦੇ ਲਈ। ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ।
1: ਧੰਨਵਾਦ ਜੀ।

0: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ। ਸੋ ਈਜ਼ੀ।
1: ਫਸਿਆ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
4: ਪੇਸ਼ ਹੈ ਸਭ ਕਾ ਫੇਵਰੇਟ
5: ਅਰਖ ਗੁਲਾਬ, ਅਰਖ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
0: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ। ਸੋ ਈਜ਼ੀ।
1: ਫਸਿਆ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
6: ਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ। ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 7:50 ਅਤੇ 14 ਸਕਿੰਟ ਦਾ, ਤੇ ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ ਜੀ। 0164-242-3031 ਨੰਬਰ ਡਾਇਲ ਕਰਕੇ ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ।
7: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
6: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਸਾਂਝਾ ਕਰ ਦਿਓ।
7: ਫੌਜੀਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦਈਏ ਜੀ।
6: ਜੀ
7: ਸਤਿ ਸ਼੍ਰੀ ਅਕਾਲ ਸਾਰੇ ਫੌਜੀਆਂ ਨੂੰ ਜੀ।
6: ਜੀ ਤੇ ਨਾਮ ਸਾਂਝਾ ਕਰ ਦਿਓ ਜੀ ਆਪਣਾ।
7: ਦਰਸ਼ਨ ਸਿੰਘ, ਖਾਲਸਾ, ਪਿੰਡ ਫੁੱਲੋ ਮਿੱਠੀ ਤੋਂ ਜੀ।
6: ਜੀ ਸਵਾਗਤ ਹੈ ਜੀ ਪ੍ਰੋਗਰਾਮ
7: ਦਾ। ਜਾਂਦਾ ਕੋਈ ਮਰਜ਼ੀ
6: ਜੀ। ਜੀ ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ। ਸ਼ੁਕਰੀਆ ਜੀ ਫੋਨ ਕਰਨ ਦੇ ਲਈ।
7: ਹਰਜਤ ਢਿੱਲੋਂ ਮੇਰਾ ਸਾਥੀ ਹੈ ਜੀ।
6: ਜੀ ਜੀ ਸ਼ੁਕਰੀਆ ਜੀ,
7: ਧੰਨਵਾਦ।

ਕਹਿੰਦੇ ਨੇ ਕਿ ਹੱਸ ਕੇ ਜੀਣਾ ਇਹੀ ਦਸਤੂਰ ਹੈ ਜ਼ਿੰਦਗੀ ਦਾ, ਇੱਕ ਇਹੀ ਕਿੱਸਾ ਮਸ਼ਹੂਰ ਹੈ ਜ਼ਿੰਦਗੀ ਦਾ, ਬੀਤੇ ਹੋਏ ਪਲ ਕਦੇ ਵਾਪਸ ਨਹੀਂ ਆਉਂਦੇ, ਇਹੀ ਸਭ ਤੋਂ ਵੱਡਾ ਕਸੂਰ ਹੈ ਜ਼ਿੰਦਗੀ ਦਾ। ਜਿਸ ਰੋਤੇ ਉਹ ਸੁਣਦੇ ਹਾਂ ਪ੍ਰੋਗਰਾਮ ਦੇ ਅਖੀਰ ਵਿੱਚ ਮੇਰੀ ਪਸੰਦ ਦਾ ਇੱਕ ਹੋਰ ਗੀਤ, ਅਤੇ ਨਾਲ ਹੀ ਇਜਾਜ਼ਤ ਲੈਂਦੀ ਹਾਂ ਸਾਰੇ ਸਰੋਤਿਆਂ ਤੋਂ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 7:59 ਅਤੇ 25 ਸਕਿੰਟ ਦਾ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ, ਸਮਾਚਾਰ ਪ੍ਰਭਾਤ 8:15 ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ, 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿਚ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ।

ਮੌਕੇ UAE ਵਿੱਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਦੌਰਾ ਅਜਿਹੇ ਸਮੇਂ ਹੋ ਰਿਹਾ ਜਦੋਂ ਇਹ ਖੇਤਰ ਬੇਮਿਸਾਲ ਵਿਕਾਸ ਅਤੇ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਸਾਲ ਭਾਰਤ ਦੀ ਪ੍ਰਧਾਨਗੀ ਹੇਠ ਬ੍ਰਿਕਸ ਬਹੁ ਪੱਖੀਵਾਦ ਨੂੰ ਮਜ਼ਬੂਤ ਕਰਨ, ਨਿਰੰਤਰ ਵਿਕਾਸ ਨੂੰ ਉਤਸ਼ਾਹਿਤ ਕਰਨ, ਆਰਥਿਕ ਮਜ਼ਬੂਤੀ ਵਧਾਉਣ ਅਤੇ ਇੱਕ ਸਮਾਵੇਸ਼ੀ ਵਿਸ਼ਵ ਵਿਵਸਥਾ ਬਣਾਉਣ ਲਈ ਰਲ ਕੇ ਕੰਮ ਕਰੇਗਾ। ਨਵੀਂ ਦਿੱਲੀ ਵਿੱਚ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਅਤੇ ਪ੍ਰਤੀਨਿਧ ਮੰਡਲਾਂ ਦੇ ਮੁਖੀਆਂ ਨਾਲ ਗੱਲਬਾਤ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਬ੍ਰਿਕਸ ਵਿਕਾਸਸ਼ੀਲ ਦੇਸ਼ਾਂ ਵਿੱਚ ਸਹਿਯੋਗ ਵਧਾਉਣ ਅਤੇ ਆਲਮੀ ਦੱਖਣ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਇੱਕ ਮਹੱਤਵਪੂਰਨ ਮੰਚ ਵਜੋਂ ਉਭਰਿਆ ਹੈ। ਇਹ ਮੀਟਿੰਗਾਂ ਨਵੀਂ ਦਿੱਲੀ ਵਿੱਚ ਚੱਲ ਰਹੀ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਹੋਈਆਂ। ਇਸ ਤੋਂ ਪਹਿਲਾਂ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਸ਼ਾਂਤੀ ਅਤੇ ਸੁਰੱਖਿਆ ਵਿਸ਼ਵ ਵਿਵਸਥਾ ਦੇ ਕੇਂਦਰ ਵਿੱਚ ਨੇ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਟਕਰਾਵਾਂ ਨੇ ਗੱਲਬਾਤ ਅਤੇ ਕੂਟਨੀਤੀ ਦੀ ਮਹੱਤਤਾ ਨੂੰ ਹੋਰ ਵੀ ਵਧਾ ਦਿੱਤਾ ਹੈ। ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3-3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਦਿੱਲੀ ਵਿੱਚ ਹੁਣ ਪੈਟਰੋਲ ਦੀ ਕੀਮਤ 94.70 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 97.70 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 87.67 ਰੁਪਏ ਤੋਂ ਵੱਧ ਕੇ 90.67 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸੇ ਤਰ੍ਹਾਂ ਮੁੰਬਈ ਵਿੱਚ ਪੈਟਰੋਲ ਦੀ ਕੀਮਤ 106.68 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 93.14 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਹ ਫੈਸਲਾ ਕੱਚੇ ਤੇਲ ਦੀ ਅੰਤਰਰਾਸ਼ਟਰੀ ਕੀਮਤਾਂ 'ਚ ਉਛਾਲ ਦੇ ਮੱਦੇਨਜ਼ਰ ਲਿਆ ਗਿਆ ਹੈ। ਸਰਕਾਰ ਨੇ ਐਡਵਾਂਸ ਆਥਰਾਈਜੇਸ਼ਨ ਸਕੀਮ ਤਹਿਤ ਸੋਨੇ ਦੀ ਦਰਾਮਦ 'ਤੇ 100 ਕਿਲੋਗ੍ਰਾਮ ਦੀ ਸੀਮਾ ਤੈਅ ਕੀਤੀ ਹੈ। ਇਹ ਸਕੀਮ ਗਹਿਣਿਆਂ ਦੇ ਬਰਾਮਦਕਾਰਾਂ ਨੂੰ 0 ਡਿਊਟੀ 'ਤੇ ਕੱਚੇ ਮਾਲ ਦੀ ਦਰਾਮਦ ਕਰਨ ਦੀ ਆਗਿਆ ਦਿੰਦੀ ਹੈ। ਵਿਦੇਸ਼ ਵਪਾਰ ਬਾਰੇ ਡਾਇਰੈਕਟੋਰੇਟ ਜਨਰਲ ਨੇ ਇੱਕ ਜਨਤਕ ਨੋਟਿਸ ਵਿੱਚ ਕਿਹਾ ਕਿ ਬਰਾਮਦਕਾਰ ਇਸ ਸਕੀਮ ਤਹਿਤ ਇੱਕ ਸਮੇਂ ਵਿੱਚ ਵੱਧ ਤੋਂ ਵੱਧ 100 ਕਿਲੋਗ੍ਰਾਮ ਸੋਨਾ ਬਿਨਾਂ ਕਿਸੇ ਡਿਊਟੀ ਦੇ ਦਰਾਮਦ ਕਰ ਸਕਦੇ ਨੇ। ਡਾਇਰੈਕਟੋਰੇਟ ਜਨਰਲ ਨੇ ਪਹਿਲੀ ਵਾਰ ਦੇ ਬਿਨੇਕਾਰਾਂ ਲਈ ਉਨ੍ਹਾਂ ਦੀ ਕਾਰਜਸ਼ੀਲ ਸਥਿਤੀ ਅਤੇ ਸਮਰੱਥਾ ਦਾ ਮੁਲਾਂਕਣ ਕਰਨ ਲਈ ਨਿਰਮਾਣ ਪਲਾਂਟਾਂ ਦਾ ਭੌਤਿਕ ਨਿਰੀਖਣ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਹ ਵੀ ਕਿਹਾ ਗਿਆ ਕਿ ਦੁਬਾਰਾ ਮਹਿਸੂਲ ਮੁਕਤ ਸੋਨੇ ਦੀ ਦਰਾਮਦ ਦੇ ਯੋਗ ਹੋਣ ਲਈ ਕਿਸੇ ਕੰਪਨੀ ਨੂੰ ਆਪਣੇ ਪਿਛਲੇ ਬਰਾਮਦ ਟੀਚੇ ਦੀ ਘੱਟੋ ਘੱਟ 50% ਬਰਾਮਦ ਪੂਰੀ ਕਰਨੀ ਹੋਏਗੀ। ਪਾਰਦਰਸ਼ਤਾ ਬਣਾਈ ਰੱਖਣ ਲਈ ਖੇਤਰੀ ਦਫ਼ਤਰ ਵੱਲੋਂ ਡਾਇਰੈਕਟੋਰੇਟ ਨੂੰ 1 ਮਹੀਨਾਵਾਰ ਰਿਪੋਰਟ ਜਮ੍ਹਾਂ ਕਰਾਉਣੀ ਹੋਏਗੀ। ਪਹਿਲਾਂ ਇਸ ਸਕੀਮ ਤਹਿਤ ਸੋਨੇ ਦੀ ਦਰਾਮਦ 'ਤੇ ਕੋਈ ਸੀਮਾ ਨਹੀਂ ਸੀ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਕੋਲਕਾਤਾ ਪੁਲਿਸ ਦੇ ਡਿਪਟੀ ਕਮਿਸ਼ਨਰ ਸ਼ਾਂਤਨੂ ਸਿਨਹਾ ਬਿਸਵਾਸ ਨੂੰ ਜਬਰਨ ਵਸੂਲੀ ਰੈਕਟ ਚਲਾਉਣ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕਰ ਲਿਆ ਹੈ। ED ਨੇ ਕੱਲ੍ਹ ਕੋਲਕਾਤਾ ਦੇ CGO ਕੰਪਲੈਕਸ ਵਿੱਚ 10.5 ਘੰਟੇ ਤੋਂ ਵੱਧ ਸਮੇਂ ਦੀ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। ਸ਼ਾਂਤਨੂ ਸਿਨਹਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ NEET ਪ੍ਰੀਖਿਆ ਦੀਆਂ ਤਿਆਰੀਆਂ ਲਈ ਕੱਲ੍ਹ ਸ਼ਾਮ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਨਿਵਾਸ ਸਥਾਨ ਤੇ ਕੁਝ ਪੱਧਰੀ ਮੀਟਿੰਗ ਹੋਈ। NEET ਪ੍ਰੀਖਿਆ ਦੇ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਾਉਣ ਦੇ ਵੱਖ ਵੱਖ ਪਹਿਲੂਆਂ ਤੇ ਵੇਰਵੇ ਸਹਿਤ ਚਰਚਾ ਕੀਤੀ ਗਈ। ਮੀਟਿੰਗ ਵਿੱਚ ਉੱਚ ਸਿੱਖਿਆ ਬਾਰੇ ਸਕੱਤਰ, ਸਕੂਲੀ ਸਿੱਖਿਆ ਸਕੱਤਰ, ਰਾਸ਼ਟਰੀ ਟੈਸਟਿੰਗ ਏਜੰਸੀ ਦੇ ਡਾਇਰੈਕਟਰ ਜਨਰਲ, CBSE ਦੇ ਚੇਅਰਮੈਨ ਤੇ ਕੇਂਦਰੀ ਵਿਦਿਆਲਿਆ ਸੰਗਠਨ ਤੇ ਨਵੋਦਿਆ ਵਿਦਿਆਲਿਆ ਸਮਿਤੀ ਦੇ ਕਮਿਸ਼ਨਰਾਂ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਦੌਰਾਨ CBI ਨੇ NEET UG 2026 ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ 2 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਏਜੰਸੀ ਨੇ ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ 14 ਥਾਵਾਂ 'ਤੇ ਤਲਾਸ਼ੀ ਲਈ ਹੈ। ਏਜੰਸੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 2 ਮੁਲਜ਼ਮ ਅਹਿਲਿਆ ਨਗਰ ਦੇ ਧਨੰਜੇ ਲੋਖੰਡੇ ਅਤੇ ਪੁਣੇ ਦੇ ਮਨੀਸ਼ਾ ਵਾਗਮਰੇ ਨੇ। ਪਹਿਲਾਂ ਇਸ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਜੈਪੁਰ ਤੋਂ 3 ਅਤੇ ਗੁਰੂਗ੍ਰਾਮ ਅਤੇ ਨਾਸਿਕ ਤੋਂ 1-1 ਮੁਲਜ਼ਮ ਸ਼ਾਮਲ ਹੈ। ਕਾਂਗਰਸ ਦੇ VD ਸਤੀਸ਼ਨ ਨੂੰ ਸੋਮਵਾਰ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਜਾਏਗੀ। UDF ਦੇ ਸੂਤਰਾਂ ਨੇ ਦੱਸਿਆ ਕਿ ਤਿਰੁਵਨੰਤਪੁਰਮ ਵਿੱਚ ਮੁੱਖ ਮੰਤਰੀ ਦੇ ਨਾਲ ਪੂਰਾ ਮੰਤਰੀ ਮੰਡਲ ਸਹੁੰ ਚੁੱਕੇਗਾ। ਇਸ ਦੌਰਾਨ UDF ਭਾਈਵਾਲਾਂ ਵਿੱਚ ਨਵੇਂ ਮੰਤਰੀਆਂ ਅਤੇ ਉਨ੍ਹਾਂ ਦੇ ਵਿਭਾਗਾਂ ਬਾਰੇ ਜ਼ੋਰਦਾਰ ਸਲਾਹ ਮਸ਼ਵਰਾ ਜਾਰੀ ਹੈ। ਉੱਤਰ ਪ੍ਰਦੇਸ਼ ਵਿੱਚ ਪਿਛਲੇ 36 ਘੰਟਿਆਂ ਵਿੱਚ ਮੀਂਹ, ਤੂਫਾਨ ਅਤੇ ਬਿਜਲੀ ਡਿੱਗਣ ਕਾਰਨ 111 ਲੋਕਾਂ ਦੀ ਮੌਤ ਹੋ ਗਈ ਹੈ ਅਤੇ 200 ਦੇ ਕਰੀਬ ਜ਼ਖਮੀ ਹੋਏ ਨੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜ਼ਿਲ੍ਹਾ ਅਧਿਕਾਰੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਘਟਨਾਵਾਂ ਵਾਲੀ ਥਾਂ ਦਾ ਜਾਇਜ਼ਾ ਲੈਣ ਦੇ ਨਿਰਦੇਸ਼ ਦਿੱਤੇ ਨੇ। ਉਨ੍ਹਾਂ ਕਿਹਾ ਕਿ ਮੁਆਵਜ਼ੇ ਸਬੰਧੀ ਜਾਣਕਾਰੀ ਹਰ 3 ਘੰਟਿਆਂ ਬਾਅਦ ਦਿੱਤੀ ਜਾਏ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਉੱਤਰ ਪ੍ਰਦੇਸ਼ ਵਿੱਚ ਆਏ ਤੂਫਾਨ ਕਾਰਨ ਹੋਏ ਭਾਰੀ ਜਾਨੀ ਅਤੇ ਮਾਲੀ ਨੁਕਸਾਨ 'ਤੇ ਸੰਵੇਦਨਾ ਪ੍ਰਗਟ ਕੀਤੀ ਹੈ। ਕ੍ਰੈਮਲਿਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੇ ਇੱਕ ਸੰਦੇਸ਼ ਵਿੱਚ ਸ੍ਰੀ ਪੁਤਿਨ ਨੇ ਕੁਦਰਤੀ ਆਫਤ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖਮੀ ਅਤੇ ਪੀੜਤਾਂ ਦੇ ਛੇਤੀ ਠੀਕ ਹੋਣ ਦੀ

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹਾਬੀ ਢਾਂਡੀਆ ਵਾਲਾ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ AIR ਤੇ।

ਜਿਸ ਰੋਤੇ ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੀ ਤੇ ਹੁਣੇ ਤੁਸੀਂ ਸੁਣ ਰਹੇ ਸੀ ਮੋਹਿੰਦਰ ਕਪੂਰ ਅਤੇ ਊਸ਼ਾ ਮੰਗੇਸ਼ਕਰ ਦੀਆਂ ਆਵਾਜ਼ਾਂ ਦੇ ਵਿੱਚ ਇਹ ਰਾਜਸਥਾਨੀ ਗੀਤ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਪ੍ਰੋਗਰਾਮ ਦੇ ਵਿੱਚ ਹਰਿਆਣਵੀ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਮਾਸੂਮ ਸ਼ਰਮਾ ਨੇ।

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz 'ਤੇ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 8:59 ਅਤੇ 7 ਸਕਿੰਟ ਦਾ। ਠੀਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਦ ਭਾਰਤੀ ਮੁੰਬਈ ਦੇ ਪ੍ਰਸਾਰਣ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਂਡ 101.1 ਮੈਗਾਹਰਟਸ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 10:08 ਦਾ। ਹੁਣ ਵੇਲਾ ਇਹ ਪ੍ਰੋਗਰਾਮ ਗੀਤ ਪਿਟਾਰਾ ਦਾ।

ਕਰੇ ਕੁੱਲ ਤੇ ਕੁੱਲ ਨਿਵਾਜਿਸ਼ਾਂ ਜੀ, ਤੇਰੇ ਹੱਥ ਬਰਕਤ ਸਾਰੀ ਏ, ਪਿਆ ਇਕੱਲਾ ਹੀ ਕੁੱਲ ਨੂੰ ਪਾਲਦਾ ਏ, ਤੇਰੀ ਜ਼ਿੰਮੇਵਾਰੀ ਭਾਰੀ ਏ। ਛਿੱਟਾ ਕਿਲੋਆਂ ਦਾ ਝਾੜ ਕੁਆਂਟਲਾਂ 'ਚ, ਛਿੱਟਾ ਕਿਲੋਆਂ ਦਾ ਝਾੜ ਕੁਆਂਟਲਾਂ ਵਿੱਚ, ਧੰਨ ਤੇਰੀ ਕਾਰ ਗੁਜ਼ਾਰੀ ਏ। ਸਲਾਮਤਾ ਜੀ ਜੈਂਤ ਬਨਸਪਤ ਚੰਦ ਤਾਰੇ, ਸਮੂਹ ਸਾਹਿਬ ਦੀ ਕਬੀਲਦਾਰੀ ਏ, ਸਮੂਹ ਸਾਹਿਬ ਦੀ ਕਬੀਲਦਾਰੀ ਏ। ਜੀ ਸਰੋਤਿਓ, ਪ੍ਰੋਗਰਾਮ ਗੀਤ ਪਟਾਰਾ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਮੈਂ ਆਪ ਸਭ ਦੀ ਰੇਡੀਓ ਦੋਸਤ ਸੁਖਦੀਪ। ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਤੇ ਅੱਜ ਦੇ ਪ੍ਰੋਗਰਾਮ ਗੀਤ ਪਟਾਰਾ ਦੇ ਤਹਿਤ ਸੁਣਵਾਵਾਂਗੇ ਤੁਹਾਨੂੰ ਸਦਾ ਬਹਾਰ ਪੰਜਾਬੀ ਗੀਤ। ਤੇ ਲਓ ਜੀ, ਫਿਰ ਖੋਲਦੇ ਹਾਂ ਗੀਤਾਂ ਦਾ ਪਿਟਾਰਾ ਤੇ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦਾ ਆਗਾਜ਼ ਕਰਾਂਗੇ ਧਾਰਮਿਕ ਗੀਤਾਂ ਦੇ ਨਾਲ। ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਪਹਿਲਾ ਧਾਰਮਿਕ ਗੀਤ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ ਦੇ ਵਿੱਚ।

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਤੁਹਾਡੀ ਤੰਦਰੁਸਤੀ, ਸਿਹਤਯਾਬੀ ਅਤੇ ਸੁਰੱਖਿਆ ਦੇ ਲਈ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਕਿ ਜਦੋਂ ਵੀ ਤੁਸੀਂ ਸੜਕ ਤੇ ਚੱਲਣਾ ਤਾਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖਦੇ ਹੋਏ ਚੱਲਣਾ। ਉਸ ਦੇ ਲਈ ਜੇਕਰ ਤੁਸੀਂ ਚਾਰ ਪਹੀਆ ਵਾਹਨ ਚਲਾ ਰਹੇ ਹੋ ਤਾਂ ਤੁਸੀਂ ਸੀਟ ਬੈਲਟ ਆਪ ਵੀ ਪਾਉਣੀ ਹੈ ਅਤੇ ਬਾਕੀ ਸਵਾਰੀਆਂ ਨੂੰ ਜੋ ਗੱਡੀ 'ਚ ਬੈਠੀਆਂ ਨੇ ਉਹਨਾਂ ਨੂੰ ਵੀ ਸੀਟ ਬੈਲਟ ਜ਼ਰੂਰ ਪਵਾਉਣੀ ਹੈ ਅਤੇ ਰਫ਼ਤਾਰ ਦੇ ਉੱਤੇ ਕਾਬੂ ਰੱਖਣਾ। ਰਫ਼ਤਾਰ ਦੇ ਉੱਤੇ ਕਾਬੂ ਤੁਸੀਂ ਦੋਪਹੀਆ ਵਾਹਨ ਚਲਾਉਂਦੇ ਹੋਏ ਵੀ ਰੱਖਣਾ। ਦੋਪਹੀਆ ਵਾਹਨ ਚਲਾਉਂਦੇ ਹੋਏ ਵੀ ਤੁਸੀਂ ਆਪ ਅਤੇ ਪਿੱਛੇ ਬੈਠੀ ਸਵਾਰੀ ਨੂੰ ਹੈਲਮੈਟ ਪਾਉਣ ਲਈ ਜ਼ਰੂਰ ਰੱਖਣਾ ਹੈ। ਜੇਕਰ ਤੁਸੀਂ ਹੈਲਮੈਟ ਨਹੀਂ ਪਾ ਰਹੇ, ਤੁਸੀਂ ਸਿਰ 'ਤੇ ਪੱਗ ਬੰਨ੍ਹੀ ਹੈ, ਟੋਪੀ ਲਈ ਹੈ ਜਾਂ ਪਰਨਾ ਬੰਨਿਆ, ਤਾਂ ਵੀ ਤੁਸੀਂ ਚਿਹਰੇ 'ਤੇ ਪਾਈ ਜਾਣ ਵਾਲੀ ਸ਼ੀਲਡ ਜ਼ਰੂਰ ਪਾਉਣੀ ਹੈ, ਕਿਉਂਕਿ ਉਸ ਨਾਲ ਅੱਖਾਂ ਦੇ ਵਿੱਚ ਮਿੱਟੀ ਨਹੀਂ ਪੈਂਦੀ। ਕਿਉਂਕਿ ਬੜੀ ਵਾਰ ਇਹ ਹੁੰਦਾ ਕਿ ਜਦੋਂ ਸਾਡੀ ਅੱਖਾਂ 'ਚ ਕੱਖ ਪੈਂਦਾ ਜਾਂ ਮਿੱਟੀ ਪੈਂਦੀ ਹੈ, ਧੂੜ ਪੈਂਦੀ ਹੈ, ਤਾਂ ਅਸੀਂ ਅੱਖਾਂ ਇੱਕੇਦਮ ਝਪਕਦੇ ਹਾਂ, ਬੰਦ ਕਰਦੇ ਹਾਂ ਜਾਂ ਅੱਖਾਂ ਮਲਦੇ ਹਾਂ, ਜਿਸ ਦੇ ਨਾਲ ਸਾਡਾ ਦੋਪਹੀਆ ਵਾਹਨ ਦੇ ਹੈਂਡਲ ਤੋਂ ਹੱਥ ਉੱਠ ਜਾਂਦਾ ਅਤੇ ਕਈ ਵਾਰ ਕੋਈ ਹਾਦਸਾ ਹੋਣ ਦੀ ਗੁੰਜਾਇਸ਼ ਹੁੰਦੀ ਹੈ। ਤੇ ਜੇਕਰ ਅਸੀਂ ਪੈਦਲ ਵੀ ਚੱਲ ਰਹੇ ਹਾਂ ਤਾਂ ਅਸੀਂ ਖਿਆਲ ਰੱਖਣਾ ਹੈ ਕਿ ਅਸੀਂ ਜ਼ੈਬਰਾ ਕ੍ਰੋਸਿੰਗ ਤੋਂ ਹੀ ਸੜਕ ਕ੍ਰੋਸ ਕਰਨੀ ਹੈ। ਅਸੀਂ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਣਾ ਹੈ।

ਉਹਨਾਂ ਨੂੰ ਸੜਕ ਪਾਰ ਕਰਨ ਲਈ ਅਸੀਂ ਸਮਾਂ ਦੇਣਾ ਹੈ ਆਪਣਾ ਵਾਹਨ ਰੋਕ ਕੇ। ਸਿਗਨਲਸ ਦੇ ਉੱਤੇ ਅਸੀਂ ਬੱਤੀਆਂ ਦੀ ਇੰਨ ਬਿੰਨ ਪਾਲਣਾ ਕਰਨੀ ਹੈ ਅਤੇ ਆਪਣੇ ਲਾਇਸੈਂਸ ਅਤੇ ਵਾਹਨ ਦੇ ਜ਼ਰੂਰੀ ਕਾਗਜ਼ਾਤ ਵੀ ਤੁਸੀਂ ਆਪਣੇ ਨਾਲ ਰੱਖ ਸਕਦੇ ਹੋ ਜਾਂ ਫਿਰ ਈ ਵਾਲਟ ਦੇ ਉੱਤੇ ਉਹਨਾਂ ਕਾਗਜ਼ਾਂ ਨੂੰ ਤੁਸੀਂ ਰੱਖ ਸਕਦੇ ਹੋ। ਤੇ ਸਭ ਤੋਂ ਅਹਿਮ ਗੱਲ, ਵਾਹਨ ਚਲਾਉਂਦੇ ਹੋਏ ਤੁਸੀਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਅਤੇ ਕੰਨਾਂ ਦੇ ਵਿੱਚ ਲਗਾਏ ਜਾਣ ਵਾਲੇ ਈਅਰਫੋਨਸ ਜਾਂ ਈਅਰਬਰਡਸ ਲਗਾ ਕੇ ਵੀ ਸਾਧਨ ਨਹੀਂ ਚਲਾਉਣਾ। ਇਹ ਬਹੁਤ ਜਾਨਲੇਵਾ ਸਾਬਿਤ ਹੋ ਸਕਦਾ। ਸੋ ਸਾਥੀਓ, ਸੁਰੱਖਿਅਤ ਰਹੋ, ਤੰਦਰੁਸਤ ਰਹੋ, ਆਬਾਦ ਰਹੋ, ਕਿਉਂਕਿ ਘਰੇ ਤੁਹਾਡੇ ਪਰਿਵਾਰ ਦੇ ਪਿਆਰੇ ਪਿਆਰੇ ਜੀ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਸੜਕ ਤੇ ਹਮੇਸ਼ਾ ਸਾਵਧਾਨੀ ਨਾਲ ਚੱਲੋ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 16 ਮਈ ਦਿਨ ਸ਼ਨੀਵਾਰ ਸ਼ਾਮ 5:30 ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਹੋਣਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 16 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ।

0: ਯਾਤਰਾ।
1: ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 15 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।
2: ਜੀ ਸਰੋਤਿਓ, ਪ੍ਰੋਗਰਾਮ ਗੀਤ ਪਿਟਾਰਾ ਦੇ ਤਹਿਤ ਤੁਸੀਂ ਆਨੰਦ ਮਾਣ ਰਹੇ ਹੋ ਸਦਾਬਹਾਰ ਪੰਜਾਬੀ ਗੀਤਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 10:23 ਅਤੇ 28 ਸਕਿੰਟ ਦਾ, ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਅਗਲਾ ਗੀਤ, ਲਾਲ ਚੰਦ, ਯਮਲਾ ਜੱਟ ਅਤੇ ਮੋਹਿੰਦਰਜੀਤ ਕੌਰ ਦੀਆਂ ਆਵਾਜ਼ਾਂ ਦੇ ਵਿੱਚ।

FM ਬਠਿੰਡਾ ਦੇ ਪਿਆਰੇ ਸਰੋਤਿਓ, 15 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਲੋਕ ਗਾਥਾ ਸਰਵਣ ਭਗਤ।

ਪੰਜਾਂ ਦਾ ਭਾਵੇਂ ਭਾਬੀ ਲੈ ਲੈ ਕੁੰਡ ਚੁਕਾਈ ਕਣਕ ਵੇਚ ਕੇ ਚੋਰੀ ਵੀਰ ਤੋਂ ਚੁਮਕੇ ਦੋ ਬਣਾ ਕੇ ਨਵੀਂ ਵਿਆਹੀ ਨੂੰ ਵੇਖਣ ਕੁੰਡ

ਹੁਣ ਤੁਸੀਂ ਇਹ ਆਨੰਦ ਮਾਣ ਰਹੇ ਸੀ ਸਵਰਨ ਲਤਾ ਦੀ ਆਵਾਜ਼ ਦੇ ਵਿੱਚ ਹਰਦੇਵ ਦਿਲਗੀਤ ਦੇ ਲਿਖੇ ਇਸ ਗੀਤ ਦਾ। ਇਸ ਗੀਤ ਨੂੰ ਸੰਗੀਤ ਦਿੱਤਾ ਸੀ KS ਨਰੂਲਾ ਨੇ। ਤੇ ਆਓ ਹੁਣ ਸੁਣਦੇ ਹਾਂ ਕਰਨੈਲ ਗਿੱਲ ਅਤੇ ਜਗਮੋਹਨ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਅਗਲਾ ਗੀਤ। ਗੀਤ ਰਚਨਾ ਗੁਰਮੁਖ ਗਿੱਲ ਦੀ, ਸੰਗੀਤ ਦਿੱਤਾ ਪੰਡਿਤ ਸ਼ਿਵ ਰਾਮ ਨੇ।

0: ਜਮੇਰੀ ਠੈਣੀ ਬੈਠ। ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78 379 63 306। ਈਮੇਲ ਆਈਡੀ ਹੈ AIRFM.BTI@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78 379 63 306।
1: ਸਰੋਤੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 77173 73 146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2440-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾ ਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 12 ਵਜੇ ਸੁਣਾਂਗੇ ਹਿੰਦੀ ਵਿਚ ਖ਼ਬਰਾਂ ਤੇ 12:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਇਨ੍ਹਾਂ ਖ਼ਬਰਾਂ ਦੇ ਲਈ ਚੰਦ ਪਲ ਕਰਾਂਗੇ ਇੰਤਜ਼ਾਰ।

0: ਹੁਣ ਤੁਸੀਂ ਸੁਣ ਰਹੇ ਸੀ ਖ਼ਬਰਾਂ ਆਕਾਸ਼ਵਾਣੀ ਦਿੱਲੀ ਤੋਂ ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਠੀਕ 12:11 ਤੇ 1 ਸਕਿੰਟ ਹੋ ਰਿਹਾ ਹੈ। ਵੇਲਾ ਹੋ ਰਿਹਾ ਤੁਹਾਡੇ ਖਤਾਂ ਤੇ ਸਵਾਲਾਂ ਦੇ ਜਵਾਬਾਂ ਦੇ ਆਧਾਰਿਤ ਪ੍ਰੋਗਰਾਮ ਸਰੋਤਾ ਮੰਚ ਦਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਨੇ ਸ੍ਰੀ ਬਲਜੀਤ ਸ਼ਰਮਾ ਤੇ ਉਨ੍ਹਾਂ ਦਾ ਸਹਿਯੋਗ ਦੇ ਰਹੇ ਨੇ ਮੈਡਮ ਮਮਤਾ ਅਰੋੜਾ। ਸੁਣਦੀ ਹੈ ਪ੍ਰੋਗਰਾਮ ਸਰੋਤਾ ਮੰਚ।
1: ਪ੍ਰੋਗਰਾਮ ਸਰੋਤਾ ਮੰਚ
2: ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਰੋਤਾ ਮੰਚ ਲੈ ਕੇ ਹਾਜ਼ਰ ਹੈ ਤੁਹਾਡੀ ਰੇਡੀਓ ਦੋਸਤ ਮਮਤਾ ਅਰੋੜਾ ਜੀ। ਦਿਨ ਅੱਜ ਹੈ ਜੀ ਸ਼ੁੱਕਰਵਾਰ ਤੇ ਸ਼ੁੱਕਰ ਸ਼ੁੱਕਰ ਕਰਦੇ ਹਾਂ ਜੀ। ਦਿਨ ਚੜ ਗਿਆ ਤੇ ਸਰੋਤਿਆਂ ਦੀ ਅਦਾਲਤ ਦੇ ਵਿੱਚ ਅਸੀਂ ਹਾਜ਼ਰ ਹੋ ਚੁੱਕੇ ਹਾਂ। ਸਮਾਂ ਜਿਹੜਾ 12:12 ਤੇ 4 ਸਕਿੰਟ ਦਾ ਤੇ ਤੁਹਾਡੇ ਖਤ ਜਿਹੜੇ ਨੇ ਜੀ ਉਹ ਪਹੁੰਚਣਗੇ 0164-2240-331 ਤੇ ਤੁਹਾਡੀ ਆਵਾਜ਼ ਰਾਹੀਂ ਤੇ ਵਟਸਐਪ ਰਾਹੀਂ ਤੁਸੀਂ ਸ਼ਾਮਿਲ ਹੋ ਸਕਦੇ ਹੋ 77173-73146 ਤੇ ਵਟਸਐਪ ਰਾਹੀਂ ਵੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਤੇ ਤੁਹਾਡੇ ਖਤ ਜਿਹੜੇ ਹੈ ਉਹ ਤੁਹਾਡੇ ਮੈਸੇਜ ਜਿਹੜੇ ਹੈ ਉਹ ਮੈਂ ਬਿਲਕੁਲ ਪੜ੍ਹਾਂਗੀ ਔਰ ਫੋਨ ਕਾਲ ਅਟੈਂਡ ਕਰਨਗੇ ਕੰਸੋਲ ਤੋਂ ਕਿਰਨਪਾਲ ਮੈਮ ਤੇ ਤੁਹਾਡੇ ਖਤਾਂ ਦੇ ਜਵਾਬ ਦੇਣ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਜੀ ਸ਼ਰਮਾ ਸਰ। ਬਲਜੀਤ ਸ਼ਰਮਾ ਸਰ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
3: ਹਾਂਜੀ ਮਮਤਾ ਜੀ ਧੰਨਵਾਦ ਤੇ ਸ਼ੁਕਰੀਆ। ਰਾਮ ਰਾਮ
2: ਸਰਬੱਤ
3: ਦਾ ਭਲਾ ਹੀ ਮੰਗਦੇ ਰਹਿੰਦੇ ਸਾਰਾ ਦਿਨ ਹੱਥ ਜੋੜ ਕੇ ਕਿ ਹੇ ਸੱਚੇ ਪਾਤਸ਼ਾਹ ਸਾਰੀ ਲੁਕਾਈ ਨੂੰ ਖੁਸ਼ ਰੱਖੀ ਸਾਰਿਆਂ ਦੀ ਝੋਲੀ ਦੇ ਵਿੱਚ ਰਹਿਮਤਾਂ ਬਖਸ਼ੋ ਰਹਿਮਤਾਂ ਪਾਓ। ਅੱਜ ਵੀ ਮੈਂ ਜਿਹੜਾ ਹੈਗਾ ਅਰਦਾਸ ਕਰਕੇ ਹਟਿਆ ਆਪਣੀ ਕਿਰਨਪਾਲ ਸਾਹਮਣੇ ਬੈਠੀ ਹੈ
2: ਜੀ।
3: ਠੀਕ ਹੈ ਨਾ ਕਿ ਆਉਣ ਵਾਲੇ ਸਿਆਲ ਦੇ ਵਿੱਚ ਇੱਕ ਖੁਸ਼ਖਬਰੀ ਆਪਣੇ ਕੋਲੇ ਪਹੁੰਚੂਗੀ।
2: ਠੀਕ ਹੈ ਨਾ
3: ਤੇ ਕਿਰਨਪਾਲ ਕਹਿੰਦੀ ਕਿ ਸਾਰੇ ਜਿਹੜਾ ਹੈਗਾ ਮੈਂ ਵੀ ਜਿਹੜਾ ਹੈਗਾ ਜਿੱਦਣ ਖੁਸ਼ਖਬਰੀ ਆ ਗਈ

0: ਤੇ ਪਹਿਲਾ ਲੱਡੂ ਜਿਹੜਾ ਹੈਗਾ ਆਕਾਸ਼ਵਾਣੀ ਦੇ ਵਿੱਚ ਆਊਗਾ।
1: ਬਹੁਤ
0: ਜਿਹੜਾ ਹੈਗਾ ਵਧੀਆ ਢੰਗ ਨਾਲ ਸਾਰਾ ਸਟਾਫ ਜਿਹੜਾ ਹੈਗਾ ਕੋਆਪਰੇਟ ਕਰ ਰਿਹਾ, ਟੀਮ ਵਰਕ ਹੈ। ਕਿਰਨ ਵਧੀਆ ਜਾ ਰਿਹਾ ਆਪਣਾ ਆਨ ਏਅਰ, ਵਿਕਾਸ ਭੱਜਿਆ ਜੇ ਫਿਰਦਾ, ਠੀਕ ਹੈ ਨਾ।
1: ਉਮੀਦ ਕਰਦੇ ਹਾਂ ਸਰ ਹਰ ਰੋਜ਼ ਨਵੀਂ ਤੋਂ ਨਵੀਂ ਖੁਸ਼ਖਬਰੀ, ਨਵੇਂ ਤੋਂ ਨਵੇਂ ਪ੍ਰੋਗਰਾਮ ਜਿਹੜੇ ਆ ਉਹ ਆਪਾਂ ਉਲੀਕਦੇ ਰਹੀਏ, ਨਵੀਆਂ ਨਵੀਆਂ ਯਾਨੀ ਕਿ ਤਰੱਕੀਆਂ ਸਰੋਤੇ ਵੀ ਕਰਨ ਤੇ ਆਪਾਂ ਵੀ ਕਰੀਏ।
0: ਮੇਰੇ ਖਿਆਲ ਦੇ ਵਿੱਚ ਮੇਰੀ ਆਵਾਜ਼ ਸਰੋਤਿਆਂ ਤੱਕ ਬਾਹਰ ਨਹੀਂ ਜਾ ਰਹੀ, ਉਹ ਤੁਹਾਡੇ ਵਾਲੇ ਮਾਈਕ ਨੂੰ ਕੈਚ ਕਰ ਰਹੀ ਹੈ, ਹਨਾ।
1: ਓਕੇ,
0: ਤੇ ਕੋਈ ਨੀ, ਟੈਕਨੀਕਲ ਟੀਮ ਆਪਣੀ ਬੜੀ
1: ਸਾਰੇ ਦੇ ਸਾਰੇ ਜਿਹੜੇ ਨੇ ਬਿਲਕੁਲ
0: ਪੰਡਿਤ ਭਾਈ ਸਾਹਿਬ ਆਪਣੇ ਲੱਗੇ ਹੋਏ ਆ, ਤੇ ਤਾਰਾਂ ਦਾ ਗੁੱਛਾ ਜਾ ਜਿਹੜਾ ਬਣਿਆ ਹੋਇਆ ਤੇ ਗੁੱਛਾ ਜਾ ਸੈੱਟ ਕਰਕੇ ਹੁਣੀ ਕਰਦੇ। ਗਰਮੀ ਹੈ
1: ਜੀ,
0: ਗਰਮੀ ਕਰਕੇ ਜਿਹੜਾ ਹੈਗਾ ਸਟਾਫ ਵੀ ਬੌਂਦਲ ਜਾਂਦਾ, ਠੀਕ ਹੈ ਨਾ।
1: ਤਾਰਾਂ ਦਾ ਤਾਂ ਬੌਂਦਲ ਨਾ ਬੰਦਾ ਹੀ ਹੈ,
0: ਬੌਂਦਲ ਆਈਆਂ, ਮੈਂ ਵੀ ਹੁਣ ਬੌਂਦਲ ਹੀ ਆਇਆ
1: ਜੀ,
0: ਹੈਨਾ। ਤੇ ਕੋਈ ਗੱਲ ਨੀ, ਚੱਲਦਾ
1: ਜੀ, ਬਿਲਕੁਲ
0: ਚੱਲਦਾ, ਸੌ ਕਾ ਨੋਟ ਦਸਵੇਂ ਚਲਤਾ ਹੈ, ਠੀਕ ਹੈ ਨਾ। ਤੇ ਵਧੀਆ ਚੱਲ ਰਿਹਾ, ਵਧੀਆ ਚੱਲ ਰਿਹਾ ਹੈਗਾ।
1: ਤੇ ਸਰੋਤਿਆਂ ਨੂੰ ਵੀ ਕਹਿ ਦਈਏ ਜੀ 0164-242-3031 ਡਾਇਲ ਕਰੋ, ਇਸ ਪ੍ਰੋਗਰਾਮ ਦੇ ਵਿੱਚ ਹੋ ਜਾਓ ਸ਼ਾਮਿਲ। ਤੇ ਆਪਾਂ ਸਰ ਖਾਤਾਂ ਦੀ ਸ਼ੁਰੂਆਤ ਵੀ ਕਰੀਏ।
0: ਹਾਂ, ਖਾਤਾਂ ਦੀ ਵੀ ਕਰ ਲੈਂਦੇ ਹਾਂ। ਤੇ ਉੱਧਰ ਕਿਰਨਪਾਲ ਜੀ ਰਿਕਾਰਡਿੰਗ ਲਾ ਲਿਓ ਰਾਜੇ, ਠੀਕ ਹੈ ਨਾ, ਇਹ ਨਾ ਸਕਿਪ ਕਰ ਜਿਓ ਪੁੱਤ। ਤੇ ਬੜਾ ਵਧੀਆ ਅੱਜ ਸੁਖਦੀਪ ਵੀ ਸਵੇਰ ਦੀ ਆਈ ਹੋਈ ਹੈ, ਤੇ ਅੰਮ੍ਰਿਤ ਵੇਲੇ ਕੁੜੀ ਪਹੁੰਚ ਜਾਂਦੀ ਹੈ, ਬੜੀ ਬੀਬੀ ਕੁੜੀ ਹੈ। ਤੇ ਤੂੰ ਦੇਖ ਲੈ ਕਿ 30-35 ਕਿਲੋਮੀਟਰ ਸਫ਼ਰ ਕਰਕੇ, ਠੀਕ ਹੈ ਨਾ, ਇਹ ਆਕਾਸ਼ਵਾਣੀ ਦੇ ਵਿੱਚ ਮੇਰੀ ਪਿਆਰੀ ਧੀ ਸੇਵਾਵਾਂ ਦੇ ਰਹੀ ਹੈ, ਤੇ ਹਰੇਕ ਸਰੋਤਾ ਮੰਚ ਦੇ ਵਿੱਚ, ਤੇ ਵਾਹ ਵਾਹ ਬਾਈ, ਠੀਕ ਹੈ ਨਾ, ਬੱਲੇ ਬੱਲੇ ਬੱਲੇ ਬੱਲੇ ਸਾਡੀ ਪਿਚਕੀ ਦੀ ਹੁੰਦੀ ਹੈ। ਤੇ ਇਹ
1: ਤਾਹੀਓ
0: ਉਹਨੂੰ ਪਿਚਕੀ ਕਹਿੰਦਾ, ਇਹ ਗਲੀਟ ਹੈ, ਗਲੀਟ ਹੁੰਦੀ ਹੈ, ਗਲੀਟ ਹੁੰਦੀ ਹੈ। ਤੇ ਇਹ ਅੱਜ ਕੱਲ ਤਾਂ ਜਿਹੜਾ ਹੈਗਾ ਇਹ ਗੋਡ ਗਿਫਟਡ ਹੁੰਦੇ ਆ ਇਹੋ ਜਿਹੇ ਬੱਚੇ, ਹੈਨਾ,
1: ਜਿਮ ਨੀ ਜਾਣਾ ਪੈਂਦਾ,
0: ਜਿਮ ਨੀ ਜਾਣਾ ਪੈਂਦਾ, ਮੇਰੀ ਧਰਮ ਪਤਨੀ ਵੀ ਇਹਦੇ ਵਰਗੀ ਹੈ, ਹੈਨਾ। ਤੇ ਇਹ ਗੋਡ ਗਿਫਟਡ ਹੁੰਦੇ ਆ
1: ਬੱਚੇ,
0: ਤੇ ਇੱਥੇ ਆਪਾਂ ਦੋਨੇ ਜਾਣੇ ਨਾਲੇ ਕੁਛ ਖਾਂਦੇ ਨੀ ਪੀਂਦੇ ਨੀ, ਠੀਕ ਹੈ ਨਾ,
1: ਤੇ
0: ਉਹ ਕੱਦੂ ਵਾਂਗੂ ਜਿਹੜਾ ਹੈਗਾ ਦਿਨ ਰਾਤ ਫੁੱਲੀ ਹੀ ਜਾਂਦੇ ਆ। ਤੇ ਵਧੀਆ ਬੱਚੇ ਹੱਸਦੇ ਖੇਡਦੇ, ਕਿਰਨਪਾਲ ਆਪਣੇ ਦੇਖ ਹੱਸੂ ਹੱਸੂ ਚਿਹਰਾ, ਹੈਨਾ। ਤੇ ਸੂਟ ਵੀ ਅੱਜ ਜਿਹੜਾ ਹੈਗਾ ਦੇਖ ਕਿੱਡਾ ਘੈਂਟ ਪਾਇਆ, ਹੈਨਾ, ਸਰੋਂ ਰੰਗਾ, ਹੈਨਾ। ਤੇ ਕਹਿੰਦੇ ਉਹਨਾਂ ਨੇ ਲਾਲ ਸੂਟ ਪਾ ਕੇ ਨੀ ਤੂੰ ਕੀ ਕਹਿੰਦੇ ਹੁੰਦੇ ਗਾਣਾ, ਇੱਕ
1: ਸੂਟ ਤਾਂ ਲਾਲ ਰੰਗ ਦਾ ਪਰ ਇਹ
0: ਲਾਲ ਸੂਟ, ਹਾਂ ਲਾਲ ਸੂਟ ਪਾ ਕੇ ਤੂੰ ਗੁਲਾਬ ਦਾ ਫੁੱਲ ਰੱਖਦੀ, ਪੀਲਾ ਸੂਟ ਪਾ ਕੇ ਤੂੰ ਲੱਗਦੀ ਸਰੋਂ ਦਾ ਫੁੱਲ, ਹੈਨਾ। ਤੇ ਅੱਜ ਪੀਲਾ ਸੂਟ ਪਾਇਆ ਗਾ, ਤੇ ਵਧੀਆ ਸਾਰੇ ਭੈਣ ਭਰਾ ਆਪਾਂ ਰਲ ਮਿਲ ਕੇ ਸਰੋਤਾ ਮੰਚ ਦੇ ਵਿੱਚ ਅੱਜ ਸਰੋਤਿਆਂ ਦੇ ਸਾਰੇ ਦੁੱਖ ਤੋੜ ਦਿਆਂਗੇ, ਤੇ ਜਿਹੜੇ ਵੱਧ ਤੋਂ ਵੱਧ ਉਹਨਾਂ ਦੇ ਖਤ ਸ਼ਾਮਿਲ ਕਰਾਂਗੇ ਮਮਤਾ ਜੀ ਆਪਾਂ, ਤੇ ਵੱਧ ਤੋਂ ਵੱਧ ਉਹਨਾਂ ਦੀਆਂ ਜੋ ਵੀ ਸ਼ਿਕਾਇਤਾਂ ਉਹਨਾਂ ਦਾ ਨਿਵਾਰਨ ਕਰਾਂਗੇ, ਤੇ ਜੋ ਤਾਰੀਫਾਂ ਨੇ ਆਪਣੇ ਆਕਾਸ਼ਵਾਣੀ ਪਰਿਵਾਰ ਦੇ ਬੱਚੇ ਬੱਚੀਆਂ ਦੀਆਂ ਜਿਹੜੀਆਂ ਕੀਤੀਆਂ, ਤੇ ਉਹਨਾਂ ਲਈ ਥੈਂਕਸ ਕਰਾਂਗੇ ਦਿਲੋਂ। ਤੇ ਫੋਨ ਨੰਬਰ ਮੈਂ ਬੋਲ ਦਿੰਦਾ ਦੁਬਾਰਾ ਮਮਤਾ ਜੀ, ਆਪਣਾ ਮੋਬਾਈਲ ਨੰਬਰ ਹੈਗਾ 77-173-73-146, ਤੇ ਦੂਜਾ ਫੋਨ ਨੰਬਰ ਤੁਸੀਂ ਭੈਣ ਜੀ ਦੱਸੋ,
1: 0164-242-3031 ਡਾਇਲ ਕਰਕੇ ਹੋ ਜਾਣਾ ਤੁਸੀਂ ਪ੍ਰੋਗਰਾਮ ਚ ਸ਼ਾਮਿਲ। ਪਹਿਲਾਂ ਖਤ ਲੈ ਲੈਣੇ ਆ ਜੀ, ਸ਼ੁਰੂਆਤ ਕਰਦੇ ਇੱਕ ਖਤ ਤੋਂ। ਪਿੰਡ ਬੁਰਜ ਮਾਨਸਾ ਨੇੜੇ ਮਾਰਵੰਡੀ ਜ਼ਿਲ੍ਹਾ ਬਠਿੰਡਾ, ਰਾਮ ਸਿੰਘ ਤੱਗੜ, ਕਮਲਪ੍ਰੀਤ ਤੱਗੜ, ਗੁਰਜੀਤ ਨੰਬਰਦਾਰ ਮਾਨਸਾ ਕਲਾ ਤੋਂ, ਮੰਗੂ ਰਾਜਸਥਾਨੀ ਮਾਰਵੰਡੀ ਤੋਂ, ਹਰਬੰਸ ਗੰਗੂ ਮਲਕੀਤ ਮਾਨਸਾ ਕਲਾ ਤੋਂ। ਹਾਂਜੀ, ਗੱਲ ਕਰੀਏ ਪ੍ਰੋਗਰਾਮਾਂ ਦੀ, ਪ੍ਰੋਗਰਾਮ ਟੌਪ ਤੇ ਚੱਲਦੇ ਨੇ, ਆਪ ਜੀ ਦਾ ਧੰਨਵਾਦ, ਚੱਲਣ ਵੀ ਕਿਉਂ ਨਾ, ਜੋ ਸਾਡੇ ਮਹਾਨ ਜਰਨੈਲ ਸ਼੍ਰੀਮਾਨ ਬਲਜੀਤ ਸ਼ਰਮਾ ਜੀ ਕਮਾਨ ਕਰਦੇ ਹਨ, ਸੋਹਣੇ ਪ੍ਰੋਗਰਾਮ ਚੱਲਦੇ ਨੇ, ਧੰਨਵਾਦ ਸ਼ਰਮਾ ਜੀ ਦਾ। 13 ਮਈ ਦਿਨ ਬੁੱਧਵਾਰ ਗੀਤ ਪਟਾਰਾ ਪੰਜਾਬੀ ਗੀਤਾਂ ਤੇ ਪੇਸ਼ ਕੀਤਾ ਰਜੌਰਾ ਜੀ ਨੇ, ਬਹੁਤ ਸੋਹਣੇ 94 ਗੀਤ ਲਗਾਏ, ਧੰਨਵਾਦ ਰਜੌਰਾ ਜੀ ਦਾ। ਉਸੇ ਦਿਨ ਮੈਡਮ ਪ੍ਰਿੰਸੀਪਲ ਨਾਲ ਬੱਚਿਆਂ ਦੇ ਖਾਣੇ ਬਾਰੇ ਇਹਨਾਂ ਨੇ ਗੱਲ ਕੀਤੀ, ਜੰਕ ਫੂਡ ਤੇ ਪ੍ਰੋਗਰਾਮ ਵਧੀਆ ਲੱਗਾ, ਆਪ ਜੀ ਦੇ ਸਾਰੇ ਪ੍ਰੋਗਰਾਮ ਇੱਕ ਤੋਂ ਵੱਧ ਇੱਕ ਨੇ, ਨਿੰਦਣਯੋਗ ਨਹੀਂ ਨੇ, ਸਾਰੇ ਅਨਾਊਂਸਰ ਵਧੀਆ ਨੇ, ਸਾਰੇ ਬੀਬੀ ਭੈਣਾਂ ਦਾ ਧੰਨਵਾਦ, ਤੇ ਸ਼ਰਮਾ ਜੀ ਪ੍ਰੋਗਰਾਮਾਂ ਵਿੱਚ ਜਾਨ ਪਾ ਦਿੰਦੇ ਨੇ, ਧੰਨਵਾਦ। ਖਿਮਾ ਦਾ ਯਾਚਕ ਰਾਮ ਸਿੰਘ ਤੱਗੜ।
0: ਹਾਂਜੀ ਤੱਗੜ ਸਾਹਿਬ, ਤੁਹਾਡਾ ਵੀ ਧੰਨਵਾਦ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ, ਬਹੁਤ ਪੁਰਾਣੇ ਸਰੋਤਾਂ ਨੇ ਮਮਤਾ ਜੀ ਇਹ ਆਪਣੇ, ਤੇ ਬੜੇ ਪਿਆਰ ਦੇ ਨਾਲ, ਤੇ ਬੜਾ ਦਿਲੋਂ ਸਾਰਾ ਪਰਿਵਾਰ ਹੀ ਜੁੜਿਆ ਹੋਇਆ ਆਪਣੇ ਨਾਲ, ਤੇ ਬਹੁਤ ਜ਼ਿਆਦਾ ਬੁੱਧੀਜੀਵੀ ਨੇ, ਹਰੇਕ ਪ੍ਰੋਗਰਾਮ ਨੂੰ ਮਾਈਨਿਊਟਲੀ ਅਬਜ਼ਰਵ ਕਰਦੇ ਨੇ।

ਤੇ ਲਗਾਤਾਰ ਆਪਣਾ ਹੌਸਲਾ ਵੀ ਬੱਚੇ ਬੱਚੀਆਂ ਦਾ ਸਾਰੀਆਂ ਦਾ ਜਿਹੜੀਆਂ ਆਪਣੇ ਇੱਥੇ ਆਕਾਸ਼ਵਾਣੀ ਕੰਮ ਕਰਦੀਆਂ ਉਹਨਾਂ ਦਾ ਵਧਾਉਂਦੇ ਰਹਿੰਦੇ ਨੇ। ਤੇ ਰਹੀ ਗੱਲ ਮਨਦੀਪ ਰਜੌਰਾ ਸਾਹਿਬ ਦੀ, ਮਨਦੀਪ ਰਜੌਰਾ ਬਹੁਤ ਵਧੀਆ ਪ੍ਰੈਜੈਂਟਰ ਹੈ ਤੇ ਜਦੋਂ ਵੀ ਮਾਈਕਰੋਫੋਨ ਤੇ ਉਹ ਬਹਿੰਦਾ ਤੇ ਉਹਨੇ ਆਪਦਾ 101% ਦੇਣਾ ਹੁੰਦਾ ਗਾ। ਉਦਣ ਮਮਤਾ ਜਿਹੜੀ ਹੈਗੀ ਹੈ ਤਾਰੀਖ ਤੁਸੀਂ ਬਿਆਨ ਕੀਤੀ, ਉਦਣ ਸਵੇਰੇ ਆਪਣੇ ਅਨਾਊਂਸਰ ਪਰਮਜੀਤ ਪਵਨ ਕੁਮਾਰ ਜੀ ਸੀਗੇ ਤੇ ਪਵਨ ਕੁਮਾਰ ਜੀ ਨੂੰ ਘਰੇਲੂ ਬਹੁਤ ਜ਼ਰੂਰੀ ਕੰਮ ਸੀ ਤੇ ਉਹਨਾਂ ਨੂੰ ਨਾਲੇ ਛੇਤੀ ਫਾਰਗ ਕੀਤਾ ਤੇ ਰਜੌਰਾ ਸਾਹਿਬ ਨੇ ਮਾਈਕਰੋਫੋਨ ਦੀ ਕਮਾਨ ਸੰਭਾਲੀ ਸੀ ਤੇ ਨੈਚੁਰਲੀ ਹੈ ਕਿ ਇੱਕ ਇੰਟੈਲੀਜੈਂਟ ਆਫੀਸਰ ਤੇ ਖਾਸ ਕਰਕੇ ਇੱਕ ਵਧੀਆ ਪ੍ਰੈਜੈਂਟਰ ਜਦੋਂ ਬੈਠਦਾ ਤੇ ਉਹਨੇ ਆਪਦੇ ਵੀ ਮਨ ਦੇ ਵਲਵਲੇ ਤੇ ਆਪਦੇ ਮਨ ਦੀ ਭੜਾਸ ਮਾਈਕਰੋਫੋਨ ਦੇ ਰਾਹੀਂ ਕੱਢਣੀ ਹੁੰਦੀ ਹੈ। ਵਧੀਆ ਪ੍ਰੈਜੈਂਟੇਸ਼ਨ

0: ਦਿਨ ਸਵੇਰੇ ਆਪਣੇ ਅਨਾਊਂਸਰ ਪਰਮਜੀਤ ਪਵਨ ਕੁਮਾਰ ਜੀ ਸੀਗੇ ਤੇ ਪਵਨ ਕੁਮਾਰ ਜੀ ਨੂੰ ਘਰੇਲੂ ਬਹੁਤ ਜ਼ਰੂਰੀ ਕੰਮ ਸੀ ਤੇ ਉਹਨਾਂ ਨੂੰ ਨਾਲੇ ਛੇਤੀ ਫਾਰਗ ਕੀਤਾ ਤੇ ਰਜੌਰਾ ਸਾਹਿਬ ਨੇ ਮਾਈਕ੍ਰੋਫੋਨ ਦੀ ਕਮਾਨ ਸੰਭਾਲੀ ਸੀ ਤੇ ਨੈਚੁਰਲੀ ਹੈ ਕਿ ਇੱਕ ਇੰਟੈਲੀਜੈਂਟ ਆਫੀਸਰ ਤੇ ਖਾਸ ਕਰਕੇ ਇੱਕ ਵਧੀਆ ਪ੍ਰੈਜੈਂਟਰ ਜਦੋਂ ਬੈਠਦਾ ਹੈ ਤੇ ਉਹਨੇ ਆਪਦੇ ਵੀ ਮਨ ਦੇ ਵਲਵਲੇ ਤੇ ਆਪਦੇ ਮਨ ਦੀ ਭੜਾਸ ਮਾਈਕ੍ਰੋਫੋਨ ਦੇ ਰਾਹੀਂ ਕੱਢਣੀ ਹੁੰਦੀ ਹੈ। ਵਧੀਆ ਪ੍ਰੈਜੈਂਟੇਸ਼ਨ ਸੀ ਦੋਨੇ ਪ੍ਰੋਗਰਾਮਸ, ਦੂਜੇ ਪ੍ਰੋਗਰਾਮ ਦੀ ਵੀ ਮਨਦੀਪ ਦੀ ਤਾਰੀਫ ਕੀਤੀ ਹੈ, ਉਹਦੇ ਲਈ ਵੀ ਤੱਗੜ ਸਾਹਿਬ ਸ਼ੁਕਰੀਆ। ਜੁੜੇ ਰਹੋ ਸਾਡੇ ਨਾਲ ਇਸੇ ਤਰ੍ਹਾਂ ਹੀ ਤੇ ਇਸੇ ਤਰ੍ਹਾਂ ਸਾਡਾ ਹੌਸਲਾ ਵਧਾਉਂਦੇ ਰਹੋ। ਕਿਰਨਪਾਲ ਜੀ ਆਪਾਂ ਨੂੰ ਇਸ਼ਾਰਾ ਕਰ ਰਹੇ ਨੇ ਜੀ।
1: ਹੈਲੋ ਹੈਲੋ ਜੀ, 0164-42-43-331 ਹੋਇਆ ਜੀ ਡਾਇਲ। ਹੈਲੋ
2: ਹੈਲੋ ਜੀ,
1: ਨਮਸਕਾਰ ਜੀ, ਆਪਣਾ ਨਾਮ ਤੇ ਪਤਾ ਦੱਸ ਦਿਓ।
2: ਮੈਂ ਗੁਰਜੀਤ ਨੰਬਰਦਾਰ ਮਾਨਸਾ ਤੋਂ ਜੀ।
1: ਲਓ ਜੀ, ਨਮਸਕਾਰ ਤੇ ਸਤਿ ਸ੍ਰੀ ਅਕਾਲ। ਮੈਨੂੰ ਲੱਗਦਾ ਕਿ ਨਾਮ ਤੁਹਾਡਾ ਹੁਣੇ ਜਿਹੜਾ ਪਹਿਲੇ ਖੱਤ ਦੇ ਵਿੱਚ ਤੁਹਾਡਾ ਨਾਮ ਵੀ ਸ਼ਾਮਿਲ ਹੋਇਆ ਸੀਗਾ
0: ਤਖਤ ਸਾਹਿਬ ਦਾ।
2: ਹਾਂ ਆਇਆ, ਹੁਣੇ ਆਇਆ।
1: ਜੀ ਜੀ ਜੀ, ਸਵਾਗਤ ਹੈ ਤੇ ਕੀ ਕਹਿਣਾ ਚਾਹੋਗੇ ਸ਼ਰਮਾ ਜੀ ਨੂੰ?
2: ਆ ਪ੍ਰੋਗਰਾਮ ਬਹੁਤ ਵਧੀਆ ਜੀ
1: ਜੀ,
2: ਕੋਈ ਪ੍ਰੋਗਰਾਮ ਜੋ ਨਹੀਂ
1: ਜੀ। ਤੁਸੀਂ ਆਣ ਪਹਿਲੇ ਦਿਨਾਂ ਦੇ ਵਿੱਚ ਕਿਹੜਾ ਪ੍ਰੋਗਰਾਮ ਜਿਹੜਾ ਤੁਸੀਂ ਪਿਛਲੇ ਹਫਤੇ ਚ ਸੁਣਿਆ ਤੇ ਤੁਹਾਨੂੰ ਵਧੀਆ
2: ਲੱਗਾ? ਮੈਂ ਸਾਰੇ ਦੇਖਣਾ ਜੀ, ਤਾਂ ਕਿ ਲਾ ਕੇ ਅੰਮ੍ਰਿਤ ਵੇਲੇ ਤੋਂ ਸਾਰੇ ਪ੍ਰੋਗਰਾਮ ਵਧੀਆ ਨੇ। ਹੈਲੋ ਹੈਲੋ ਜੀ,
0: ਹਾਂਜੀ ਹਾਂਜੀ, ਤਖਤ ਸਾਹਿਬ ਤੁਹਾਡੀ ਆਵਾਜ਼ ਸੁਣ ਰਹੀ ਹੈ ਸਰ।
2: ਹਾਂ ਆਈ ਜਾਂਦੀ ਹੈ ਜੀ, ਆਈ ਜਾਂਦੀ ਹੈ।
0: ਹਾਂਜੀ ਹਾਂਜੀ ਹਾਂਜੀ, ਬੋਲੋ, ਫਰਮਾਓ ਜੀ।
2: ਇੱਕ ਬੇਨਤੀ ਹੈ ਜੀ ਥੋੜੀ ਜੀ।
0: ਬੇਨਤੀ ਥੋੜੀ ਕਿਉਂ, ਵੱਡੀ ਕਰੋ ਵੱਡੇ ਭਾਈ ਸਾਹਿਬ।
2: ਹਾਂਜੀ, ਉਹ ਜਿਹੜੇ ਸਰੋਤੇ ਆ ਨਾ, ਉਹ ਜੇ ਇੱਕ ਪ੍ਰੋਗਰਾਮ ਤੇ 2:30 ਲਾ ਲਿਆ ਤਾਂ ਆਪਣੇ ਸ਼ਾਮ ਸੋਹਣੀ ਨੂੰ ਵੀ ਲਾਈ ਬੈਠੇ।
0: ਯਾਰ ਤਖਤ ਸਾਹਿਬ ਵੱਡੇ ਭਾਈ, ਯਾਰ ਮੈਂ ਨਾ ਆਪ ਵੀ ਇਸੇ ਮੰਚ ਤੋਂ ਮੈਂ ਨੱਕ ਰਗੜਤਾ ਸਾਰੇ ਸਰੋਤਿਆਂ ਦੇ ਮੂਹਰੇ।
2: ਮੈਂ ਨਾ ਵੀ ਲੈ ਲੈਣਾ ਪਰ
0: ਉਹ ਚਲੋ ਨਾ, ਆਪਾਂ ਨੂੰ ਪਤਾ ਹੀ ਹੈ ਵੱਡੇ ਭਾਈ ਪਤਾ ਹੀ ਹੈ ਯਾਰ, ਤੇ ਪਰ ਉਹਨਾਂ ਨੂੰ ਆਪ ਨੂੰ ਹੀ ਸੰਗ ਸ਼ਰਮ ਚਾਹੀਦੀ ਹੈ। ਤੇ ਜੇ ਹਾਂ, ਜੇ ਮੈਂ ਬ੍ਰਦਰ ਥੋੜਾ ਜਿਹਾ ਸਟ੍ਰਿਕਟ ਐਕਸ਼ਨ ਲੈ ਲਿਆ, ਠੀਕ ਹੈ ਨਾ, ਤੇ ਫਿਰ ਉਹ ਤਰਸਣਗੇ ਕਿ ਉਹਨਾਂ ਦਾ ਨਾਂ ਨੀ ਬੋਲਿਆ ਜਾਂਦਾ, ਫਿਰ ਔਖੇ ਹੋਣਗੇ। ਉਹਨਾਂ ਨੂੰ ਆਪ ਨੂੰ ਹੀ ਸਮਝ ਚਾਹੀਦੀ ਹੈ। ਭੈਣਾਂ ਨੇ, ਆਪਣਾ ਭਰਾ ਵੀ ਹੈ, ਠੀਕ ਹੈ, ਆਪਣੇ ਡੇਲੀ ਲਿਸਨਰਸ ਨੇ, ਸਰੋਤਾ ਨੇ, ਪਰ ਯਾਰ ਸ਼ੋਭਾ ਨਹੀਂ ਦਿੰਦਾ ਗਾ। ਦੂਜੇ ਜਿਹੜੇ ਨਵੇਂ ਲਿਸਨਰਸ ਹੈ ਉਹਨਾਂ ਨੇ ਵੀ ਮੌਕਾ ਦਿਓ ਯਾਰ, ਨਾਵਾਂ ਚ ਕੀ ਪਿਆ ਤੱਗੜ ਸਾਹਿਬ, ਠੀਕ ਹੈ ਨਾ, ਨਾਵਾਂ ਚ ਕੀ ਪਿਆ ਗਾ, ਠੀਕ ਹੈ, ਤੁਹਾਡਾ ਪਿਆਰ ਹੈ, ਸਤਿਕਾਰ ਹੈ, ਤੁਸੀਂ ਜੁੜੇ ਹੋ, ਤੁਹਾਡੇ ਕਰਕੇ ਅਸੀਂ ਹੈ। ਆਕਾਸ਼ਵਾਣੀ ਜਿਹੜਾ ਦਾ ਵਜੂਦ ਆ ਸਰੋਤਿਆਂ ਦੇ ਸਿਰ ਤੇ ਹੀ ਹੈ, ਠੀਕ ਹੈ। ਇੱਕ ਨਹੀਂ ਉਹ ਫਿਰ ਤੁਹਾਡੇ ਵਰਗੀ ਸੋਚ ਹਰੇਕ ਦੀ ਨਾ ਹੋ ਸਕਦੀ। ਉਧਰੋਂ ਤਾਂ ਰੇਡੀਓ ਉੱਚਾ ਹੁੰਦਾ, ਉਧਰੋਂ ਇੱਧਰ ਫੋਨ ਲਾ ਲੈਂਦੇ ਆ, ਉਹ ਡਿਸਟਰਬੈਂਸ ਕ੍ਰੀਏਟ ਹੁੰਦੀ ਹੈ ਨਾ, ਤਾਂ ਸਾਨੂੰ ਪ੍ਰੋਪਰ ਸਾਡੇ ਜਿੰਨੇ ਵੀ ਆਪਣਾ ਪ੍ਰੈਜੈਂਟਰ ਪ੍ਰੋਗਰਾਮ ਪੇਸ਼ ਕਰਦੇ ਆ ਉਹਨਾਂ ਨੂੰ ਵੀ ਡਿਸਟਰਬ ਕਰਦੇ ਆ, ਆਪ ਵੀ ਡਿਸਟਰਬ ਹੁੰਦੇ ਆ, ਬਾਰ ਬਾਰ ਇਹ ਕਹਿਣਾ ਪੈਂਦਾ ਭਾਈ ਰੇਡੀਓ ਦੀ ਆਵਾਜ਼ ਘੱਟ ਕਰ ਲਓ। ਉੱਥੇ ਕੀ ਫਰਕ ਪੈ ਜਾਊਗਾ ਯਾਰ, ਰਾਮ ਸਿੰਘ ਤੱਗੜ ਤੇ ਬਲਜੀਤ ਸ਼ਰਮਾ, ਠੀਕ ਹੈ, ਕੀ ਕੀ ਉਹਦੇ ਨਾਲ ਬੱਲੇ ਬੱਲੇ ਹੋ ਜੂਗੀ, ਠੀਕ ਹੈ।
2: ਹਾਂ
0: ਕਰੋ ਕਰੋ, ਅਸੀਂ ਅਸੀਂ ਤੁਹਾਨੂੰ ਜੋੜਨਾ ਚਾਹੁੰਦੇ ਹਾਂ, ਆਪਾਂ ਤਾਂ ਕੜੀ ਹੈ, ਇੱਕ ਦੂਜੇ ਨਾਲ ਜੁੜਾਂਗੇ ਤਾਂ ਵਧੀਆ ਲੱਗਦਾ ਪਰਿਵਾਰ, ਹੈਨਾ, ਤੇ ਪਰ ਅਵਾਇਡ ਕਰਨਾ ਚਾਹੀਦਾ। ਮੈਂ ਵੀ ਅੱਜ ਤੁਹਾਡੇ ਬਿਹਾਫ ਤੇ ਮੇਰੇ ਸਾਰੇ ਜਿੰਨੇ ਵੀ ਬੁੱਧੀਜੀਵੀ ਸਰੋਤਾ, ਠੀਕ ਹੈ ਨਾ, ਤੇ ਹਾਂ ਉਹ ਚਲੋ ਲੱਗਦਾ ਵੀ ਨੀ ਗਾ, ਕਈਆਂ ਦਾ ਤਾਂ ਵਿਚਾਰਿਆਂ ਦਾ ਜਮਾ ਹੀ ਨੀ ਲੱਗਦਾ ਯਾਰ, ਦੋ ਦੋ ਸਾਲ ਤਿੰਨ ਤਿੰਨ ਸਾਲ ਉਹ ਲਾਈਨ ਚ ਲੱਗੇ ਰਹਿੰਦੇ ਆ, ਠੀਕ ਹੈ ਨਾ, ਇਸ ਮੰਚ ਤੋਂ ਮੈਂ ਆਪਣੇ ਅਨਾਊਂਸਰ ਵੀਰਾਂ ਤੇ ਭੈਣਾਂ ਨੂੰ ਵੀ ਕਹਿਣਾ ਕਿ ਉਹਨਾਂ ਨੂੰ ਵੀ ਪਤਾ ਨਾ, ਮੇਰੇ ਨਾਲ ਜ਼ਿਆਦਾ ਪਤਾ ਹੁੰਦਾ ਪ੍ਰੈਜੈਂਟਰਸ ਨੂੰ ਕਿ ਆਹ ਸਰੋਤਾ ਜਿਹੜਾ ਹੈਗਾ ਬਾਰ ਬਾਰ ਹਰੇਕ ਪ੍ਰੋਗਰਾਮ ਦੇ ਵਿੱਚ ਫੋਨ ਕਰਦਾ, ਤੇ ਉਹਦਾ ਰਜਿਸਟਰ ਤੇ ਨਾਮ ਲਿਖ ਲਓ, ਠੀਕ ਹੈ ਨਾ, ਰਜਿਸਟਰ ਤੇ ਨਾਮ ਲਿਖ ਲਓ ਤੇ ਕੋਸ਼ਿਸ਼ ਕਰੋ ਕਿ ਜਿਹੜਾ ਹੈਗਾ ਉਹਨੂੰ ਬੰਦ ਕਰ ਦਿਓ, ਕੱਟ ਦਿਓ ਉਹਦਾ ਪ੍ਰੋਗਰਾਮ, ਠੀਕ ਹੈ। ਇੱਕ ਵਾਰੀ ਅਗਲੇ ਨੂੰ ਗੁੱਸਾ ਲੱਗੂਗਾ, ਕਹਿੰਦੇ ਨਾ ਸੱਖੀ ਨਾਲ ਸੋਮ ਚੰਗਾ ਜਿਹੜਾ ਫੱਟ ਦੇਵੇ ਜਵਾਬ, ਠੀਕ ਹੈ ਨਾ।
2: ਅੱਜ ਨਾ ਮੈਂ ਕਿਹਾ ਦੇਖ ਆਪਾਂ ਪ੍ਰੋਗਰਾਮ ਮਗਰੋਂ ਸੁਣਾਂਗੇ, ਪਹਿਲਾਂ ਪੂਰਾ ਕਮਲਾ ਹੀ ਹੋ ਜਾ ਲਾ ਲਾ
0: ਕੇ। ਚਲ ਠੀਕ ਹੈ ਤੱਗੜ ਸਾਹਿਬ, ਜੁੜੇ ਰਹੋ, ਤੁਹਾਡੀ ਚਿੱਠੀ ਵੀ ਪੜ੍ਹ ਲਈ, ਤੁਹਾਡਾ ਫੋਨ ਵੀ ਅਟੈਂਡ ਕਰ ਲਿਆ, ਜਿਉਂਦੇ ਵਾਸਤੇ ਰਹੋ, ਖੁਸ਼ ਰਹੋ,
2: ਠੀਕ ਹੈ ਜੀ, ਠੀਕ
1: ਜੀ। ਤੇ ਸਰ ਅਗਲਾ ਖੱਤ ਹੈ ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ। ਐਤਵਾਰ ਦਾ ਪੈਗਾਮ ਪ੍ਰੋਗਰਾਮ ਇਸ ਵਾਰੀ ਵਧੀਆ ਰਿਹਾ, ਸਾਰੇ ਸੁਨੇਹੇ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੇ, ਗੀਤ ਵੀ ਥੋੜੇ ਥੋੜੇ ਸੁਣਾਏ ਜੋ ਕਿ ਚੰਗੇ ਲੱਗੇ। ਸੋਮਵਾਰ ਨੂੰ 5 ਵਜੇ ਗਾਇਕ ਨਛੱਤਰ ਛੱਤੇ ਬਾਰੇ ਪ੍ਰੋਗਰਾਮ ਬਹੁਤ

0: ਬਹੁਤ ਵਧੀਆ ਸੀਗਾ। ਮੰਗਲਵਾਰ ਸ਼ਾਮ ਸੁਹਾਨੀ ਪ੍ਰੋਗਰਾਮ ਸ਼ੇਰਗਿੱਲ ਖੁਸ਼ਪ੍ਰੀਤ ਨੇ ਵਧੀਆ ਅੰਦਾਜ਼ ਵਿੱਚ ਪੇਸ਼ ਕੀਤਾ। ਅੱਜ ਸ਼ੁੱਕਰਵਾਰ ਸੱਜਰੀ ਸਵੇਰ ਰਾਖੇ ਸਰਹੱਦਾਂ ਦੇ ਪ੍ਰੋਗਰਾਮ ਸੁਖਦੀਪ ਕੌਰ ਨੇ ਵਧੀਆ ਪੇਸ਼ ਕੀਤਾ। ਗੀਤ ਬਿਟਾਰਾ ਪੁਰਾਣੇ ਗੀਤ ਸੁਣਾ ਕੇ ਚਾਰ ਚੰਨ ਲਗਾ ਦਿੱਤੇ। ਸਾਡੀਆਂ ਮੁਬਾਰਕਾਂ ਸੁਖਦੀਪ ਤੱਕ ਪਹੁੰਚਦੀਆਂ ਕਰ ਦਿਓ। ਸ਼ਨੀਵਾਰ ਮਾਰਨਿੰਗ ਕੁਇਜ਼ ਵਿਜੇ ਲਕਸ਼ਮੀ ਨੇ ਵਧੀਆ ਪੇਸ਼ ਕੀਤਾ। ਨਾਲ ਹੀ ਉਹਨਾਂ ਦੀ ਫਰਮਾਇਸ਼ ਹੈ ਦੇਬੀ ਮਖਸੂਸਪੁਰੀ
1: ਸ਼ਮਸ਼ਾਦ ਬੇਗਮ
0: ਸ਼ਮਸ਼ੇਰ ਸੰਧੂ
1: ਸ਼ਮਸ਼ੇਰ ਸੰਧੂ
0: ਰਾਣਾ ਰਣਬੀਰ ਨਿਰਮਲ ਰਿਸ਼ੀ ਦੇ ਪ੍ਰੋਗਰਾਮ ਵੀ ਤੁਸੀਂ ਜ਼ਰੂਰ ਉਲੀਕੋ।
1: ਮਮਤਾ ਪੈਨ ਚੱਕ ਤੂੰ ਨੋਟ ਕਰ, ਮੈਂ ਉਹਨੇ ਇਹਨਾਂ ਦਾ ਜਵਾਬ ਦਿੰਦਾ। ਹੋਰ ਤਾਂ ਨਹੀਂ ਕੁਛ ਲਿਖਿਆ ਇਹਨਾਂ ਨੇ? ਧੰਨਵਾਦ ਜੀ। ਜਿਹੜਾ ਹੈਗਾ ਤੁਸੀਂ ਆਪਣਾ ਮੇਰੀ ਸੁਖਦੀਪ ਭੈਣ ਦੀ ਤਾਰੀਫ ਕੀਤੀ, ਮੇਰੇ ਸਾਹਮਣੇ ਬੈਠੀ ਹੈ ਤੇ ਵਧਾਈਆਂ ਤੁਹਾਡੀਆਂ ਜਿਹੜੀਆਂ ਹੈਗੀਆਂ ਮੈਂ ਉਹਦੇ ਤੱਕ ਪਹੁੰਚਾਤੀਆਂ, ਤੇ ਉਹ ਵੀ ਕਹਿੰਦੀ ਕਿ ਵੀਰੇ ਮੈਂ ਜਲੇਬੀਆਂ ਖਵਾ ਕੇ ਜਾਊਂਗੀ, ਟੈਨਸ਼ਨ ਨਾ ਲੈ, ਠੀਕ ਹੈ ਨਾ। ਕਿਉਂਕਿ ਸੁਖਦੀਪ ਦਾ ਇਹ ਹੈ ਕਿ ਸੁਖਦੀਪ ਦੀ ਡਿਊਟੀ ਨੋਰਮਲੀ ਮੈਂ ਫਿਕਸ ਹੀ ਕਰਤੀ ਫਰਾਈਡੇ, ਕਿਉਂਕਿ ਸੁਖਦੀਪ ਨੇ ਮਿਹਨਤ ਕਰਕੇ ਆਉਣਾ ਹੁੰਦਾ। ਸੁਖਦੀਪ ਨੇ ਇਹ ਦਿਲੋਂ ਪ੍ਰੋਗਰਾਮ ਕਰਦੀ ਹੈ ਰਾਖੀ ਸਰਹੱਦਾਂ ਦੇ, ਗੀਤ ਪਟਾਰਾ ਆਪਣਾ ਮਾਰਨਿੰਗ ਟਰਾਂਸਮਿਸ਼ਨ ਨੋਰਮਲੀ ਦੁਪਹਿਰ ਤੱਕ ਵਿਚਾਰੀ ਇਹ ਡਿਊਟੀ ਕਰਦੀ ਹੈ, ਤੇ ਇਹਦਾ ਡਿਸਿਪਲਿਨ ਹੈ ਤੇ ਇਹਦੀ ਡੈਡੀਕੇਸ਼ਨ ਤੇ ਡਿਵੋਸ਼ਨ ਹੈ, ਤੇ ਅੱਜ ਇਹ ਸਰੋਤਿਆਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਤੇ ਮੈਂ ਆਪਣੇ ਬਾਕੀ ਅਨਾਊਂਸਰਸ ਕੰਪੀਅਰਸ ਨੂੰ ਵੀ ਗੁਜ਼ਾਰਿਸ਼ ਕਰਦਾ ਕਿ ਕੁਝ ਸਿੱਖੋ, ਜੇ ਕੁਝ ਚੰਗਾ ਸਿੱਖਣਾ ਤਾਂ ਆਪਾਂ ਆਪਣੇ ਆਲੇ ਦੁਆਲੇ ਤੋਂ ਹੀ ਸਿੱਖ ਸਕਦੇ ਹਾਂ, ਤੇ ਜੇ ਕੋਈ ਆਪਾਂ ਮਾੜਾ ਸਿੱਖਣਾ ਤੇ ਉਹ ਵੀ ਜਿਹੜਾ ਹੈਗਾ ਆਪਣੇ ਆਲੇ ਦੁਆਲੇ ਬਹੁਤ ਕੁਛ ਮਿਲ ਜੂਗਾ, ਠੀਕ ਹੈ ਨਾ। ਪਰ ਉਹਨੂੰ ਅਡੋਪਟ ਨਾ ਕਰੋ, ਚੰਗਾ ਚੰਗਾ ਚੱਕ ਲਓ, ਤੇ ਚੰਗਾ ਚੰਗਾ ਚੱਕਣਾ ਤਾਂ ਆਪਦੇ ਸਾਥੀਆਂ ਤੋਂ ਤੁਹਾਨੂੰ ਮਿਲ ਜੂਗਾ। ਤੇ ਸੁਖਦੀਪ ਦੀ ਰੀਸ ਕਰੋ ਤੇ ਘਰੋਂ ਮਿਹਨਤ ਕਰਕੇ ਆਓ, ਸਕ੍ਰਿਪਟਿੰਗ ਕਰਕੇ ਆਓ, ਤੁਹਾਡੀ ਬੱਲੇ ਬੱਲੇ ਸੁਖਦੀਪ ਵਾਂਗੂ ਹੀ ਹੋਊਗੀ।
0: ਬਿਲਕੁਲ ਜੀ।
1: ਤੇ ਮਮਤਾ ਕਹਿੰਦੇ ਹੁੰਦੇ ਨਾ ਕਿ ਜਿਹੜਾ ਧੋਖੇਬਾਜ਼ ਬੰਦਾ ਹੁੰਦਾ, ਠੀਕ ਹੈ ਨਾ, ਥੋੜੀ ਜਿਹੀ ਆਪਾਂ ਕੰਪੇਅਰਿੰਗ ਵੀ ਰੱਖੀਏ, ਮੋਟੀਵੇਸ਼ਨਲ ਹੈ ਇਹ, ਧੋਖੇਬਾਜ਼ ਇਹ ਬੰਦਾ ਹਵਾ ਵਰਗਾ ਹੁੰਦਾ, ਜਦ ਤੱਕ ਫਾਇਦਾ ਹੋਵੇ ਠੰਡ ਦੇਊਗਾ ਤੁਹਾਨੂੰ, ਹੈ ਨਾ, ਫਿਰ ਤੂਫਾਨ ਬਣ ਕੇ ਉੱਡ ਜਾਂਦਾ, ਠੀਕ ਹੈ ਨਾ। ਜ਼ਿੰਦਗੀ ਦਾ ਅਸਲੀ ਸਬਕ ਜਿਹੜਾ ਹੈਗਾ ਮਮਤਾ ਜੀ ਇਹੀ ਹੈ ਕਿ ਅਗਲੇ ਨਾਲ ਖੁੱਲ ਕੇ ਮਿਲੋ, ਖੁੱਲ ਕੇ ਮਿਲੋ, ਜੋ ਤੁਹਾਡੇ ਮਨ ਚ ਹੈ ਅਗਲੇ ਨਾਲ ਸਾਂਝ ਪਾਓ, ਠੀਕ ਹੈ ਨਾ। ਤੇ ਮਮਤਾ ਮੈਨੂੰ ਤੇਰਾ ਆਹ ਚੰਗਾ ਨਹੀਂ ਲੱਗਦਾ, ਬਲਜੀਤ ਜੀ ਤੁਸੀਂ ਮੈਨੂੰ ਆਖੋ ਕਿ ਮੈਨੂੰ ਤੁਹਾਡੀ ਆਹ ਚੀਜ਼ ਚੰਗੀ ਨਹੀਂ ਲੱਗਦੀ, ਹੈ ਨਾ। ਐਵੇਂ ਝੂਠੀ ਮੁਸਕਰਾਹਟ ਨਾਲ ਆਪਾਂ ਟਾਈਮ ਜਾ ਪਾਸ ਕਰੀ ਜਾਈਏ, ਝੂਠੀ ਮੁਸਕਰਾਹਟ ਕਹਿੰਦੇ ਆ ਵਫ਼ਾਦਾਰ ਨਹੀਂ ਹੁੰਦੀ, ਠੀਕ ਹੈ ਨਾ। ਆਪਣੀ ਨੀਅਤ ਸਾਫ਼ ਰੱਖੋ, ਕਿਉਂਕਿ ਸੱਚਾ ਇਨਸਾਨ ਦੇਰ ਨਾਲ ਸਹੀ ਪਰ ਇੱਜ਼ਤ ਜ਼ਰੂਰ ਕਮਾ ਲੈਂਦਾ, ਠੀਕ ਹੈ ਨਾ। ਹੁਣ ਸੁਖਦੀਪ ਹੈ, ਮੈਂ ਜਦੋਂ ਦਾ ਚਾਰਜ ਲਿਆ ਸੁਖਦੀਪ ਸਾਈਡ ਤੇ ਸੀ ਮੇਰੀ ਭੈਣ, ਠੀਕ ਹੈ ਨਾ, ਠੀਕ ਹੈ, ਡਿਊਟੀ ਕਰਦੀ ਸੀ ਪਰ ਜੋ ਐਕਸਪੋਜ਼ਰ ਇਹਨੂੰ ਦਿੱਤਾ ਗਿਆ, ਠੀਕ ਹੈ ਨਾ, ਤੇ ਇਹਨੇ ਆਪਦੀ ਮਿਹਨਤ ਦੇ ਨਾਲ ਹੀ, ਹੁਣ ਇਹਦੇ ਚ ਕੋਈ ਨਹੀਂ ਗਾ ਕਿ ਸੁਖਦੀਪ ਨੂੰ ਮੈਂ ਬਹੁਤ ਜ਼ਿਆਦਾ ਆਪਣਾ ਸਪੋਰਟ ਕਰਦਾ ਜਗ੍ਹਾ, ਇਹਨੇ ਆਪਦੀ ਮਿਹਨਤ ਦੇ ਨਾਲ ਆਪਣੀ ਇੱਜ਼ਤ ਆਪ ਬਣਾਈ ਹੋਈ ਹੈ, ਠੀਕ ਹੈ ਨਾ। ਰਿਗਾਰਡ ਕਰਦਾ ਨਾ, ਮੇਰੇ ਕਮਰੇ ਚ ਵੀ ਆਉਂਦੀ ਹੈ, ਆਫਿਸ ਦੇ ਵਿੱਚ ਸਭ ਤੋਂ ਵੱਧ ਰਿਗਾਰਡ ਸੁਖਦੀਪ ਦਾ ਹੁੰਦਾ, ਇਹ ਮਿਹਨਤੀ ਕੁੜੀ ਹੈ, ਹਰੇਕ ਪੱਖ ਤੋਂ ਮਿਹਨਤੀ ਕੁੜੀ ਹੈ। ਇਸੇ ਤਰ੍ਹਾਂ ਹੀ ਮੈਂ ਚਾਹੁੰਦਾ ਕਿ ਆਪਾਂ ਸਾਰੇ ਮਿਹਨਤ ਕਰੀਏ, ਇੱਕ ਦੂਜੇ ਦੇ ਨਾਲ ਹੱਸ ਖੇਡ ਕੇ ਮਿਲੀਏ,
0: ਬਿਲਕੁਲ,
1: ਵਿਸ਼, ਠੀਕ ਹੈ, ਅੰਦਰ ਲੈ ਕੇ ਤੁਰੇ ਫਿਰਦੇ ਆ, ਉਹ ਜਿਹੜਾ ਹੈਗਾ ਨਾ ਉਹ ਤੁਹਾਨੂੰ ਹੀ ਔਖਾ ਕਰੂਗਾ, ਕਿਸੇ ਦਾ ਕੁਛ ਨਹੀਂ ਜਾਂਦਾ
0: ਜੀ। ਤੇ ਨਾਲ ਹੀ ਜੀ ਕਿਰਨਪਾਲ ਜੀ ਕਹਿ ਰਹੇ ਨੇ ਕਿ 0154-342-3331 ਹੋ ਚੁੱਕਿਆ ਜੀ ਡਾਇਲ। ਹੈਲੋ
2: ਹੈਲੋ,
0: ਨਮਸਕਾਰ ਜੀ, ਨਾਮ ਤੇ ਪਤਾ ਦੱਸ ਦਿਓ।
2: ਹਾਂਜੀ, ਸਤਿ ਸ੍ਰੀ ਅਕਾਲ ਸ਼ਰਮਾ ਜੀ।
1: ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ।
2: ਹਾਂਜੀ, ਮੈਂ ਜੀ ਹਰਦਾਸ ਸਿੰਘ ਪਿੰਡ ਸਿੰਘਪੁਰਾ ਸਰਸਾ ਹਰਿਆਣਾ ਤੋਂ ਬੋਲ ਰਿਹਾ ਜੀ।
1: ਆਹਾ ਹਾ, ਕੀ ਬਾਤ ਹੈ, ਹਰਿਆਣੇ ਵਾਲੇ ਮੇਰੇ ਪਿਆਰੇ ਵੀਰ। ਹਾਂਜੀ
2: ਹੈਲੋ,
1: ਹਾਂਜੀ ਸਰ, ਸੁਣ ਲਿਆ ਜੀ।
2: ਹਾਂਜੀ, ਤੇ ਆਪਣਾ ਪ੍ਰੋਗਰਾਮ ਸ਼ਰਮਾ ਜੀ ਬਹੁਤ ਵਧੀਆ ਹੁੰਦੇ ਆ ਜੀ, ਬਹੁਤ ਸੁਣਨ ਯੋਗ ਆ ਪ੍ਰੋਗਰਾਮ ਆਪਣੇ ਜੀ।
1: ਧੰਨਵਾਦ ਵੀਰ ਜੀ।
2: ਹਾਂਜੀ, ਤੇ ਬਸ ਇੱਕ ਆਪਣੇ ਨਾ ਜੀ ਸੋਨੀ ਜਿਹੜੇ ਆਪਣੇ ਬਾਈ ਗੁਰਜੀਤ ਸਿੰਘ ਨੇ ਪਹਿਲਾਂ ਮਨ ਉਹ ਲਾਈ ਹੈ, ਉਹੀ ਗੱਲ ਮੈਂ ਕਹਿਣਾ ਚਾਹੁੰਦਾ ਜੀ।
1: ਦੇਬੀ ਮਖਸੂਸਪੁਰੀ ਵਾਲੇ ਜਿਹੜੇ ਉਹ ਪ੍ਰੋਗਰਾਮ ਉਹ ਪੇਸ਼ ਕਰੀਏ।
2: ਹਾਂਜੀ,
1: ਲਾਤਾ ਹੁਣ ਪਿਆਰ ਨਾਲ ਬਹੁਤ ਸਾਰੀ

0: ਸਮਝਾ ਲਿਆ। ਹੁਣ ਮੈਂ ਸਪੈਸ਼ਲ ਜਿਹੜਾ ਹੈਗਾ ਇਸ ਮੰਚ ਤੋਂ ਇਹ ਪ੍ਰੋਗਰਾਮ ਦੀ ਰਿਕਾਰਡਿੰਗ ਗਰੁੱਪ ਦੇ ਵਿੱਚ ਵੀ ਜਾਂਦੀ ਹੈ। ਮੈਂ ਆਪਦੇ ਅਨਾਊਂਸਰਸ ਨੂੰ ਵੀ ਕਹਿਤਾ ਕਿ ਜਿਹੜਾ ਤੁਹਾਨੂੰ ਕੋਈ ਮਸਕਾ ਜਿਹਾ ਲਾਉਂਦਾ ਕਿ ਅੰਬਾਲ ਦੀ ਆਵਾਜ਼ ਬਹੁਤ ਮਿੱਠੀ ਹੈ, ਮਮਤਾ ਦੀ ਆਵਾਜ਼ ਬਹੁਤ ਮਿੱਠੀ। ਮੇਰੀ ਗੱਲ ਵੀ ਸੁਣਦਾ ਯਾਰ, ਭਾਈ ਮੇਰੀ ਗੱਲ ਵੀ ਸੁਣ ਲਾ
1: ਜੀ, ਕੋਈ 5 ਵਜੇ ਜੀ।
0: ਉਹ ਯਾਰ ਮੇਰੀ ਗੱਲ ਵੀ ਸੁਣ ਲਾ ਵੀਰੇ।
1: ਹਾਂਜੀ,
0: ਮੈਂ ਕਿਹਾ ਮੈਂ ਤੇਰੀ ਗੱਲ ਮੰਨ ਲਈ, ਪਹਿਲੇ ਭਾਈ ਸਾਹਿਬ ਦੀ ਵੀ ਗੱਲ ਮੰਨ ਲਈ, ਇਹ ਰਿਕਾਰਡਿੰਗ ਗਰੁੱਪ ਦੇ ਵਿੱਚ ਜਾਊਗੀ। ਸਾਡਾ ਗਰੁੱਪ ਬਣਿਆ ਵਾ, ਸਰੋਤਾ ਮੰਚ ਵਾਲਾ ਵੀ ਗਰੁੱਪ ਬਣਿਆ ਵਾ। ਉਹਦੇ ਚ ਮੈਂ ਤਾਕੀਦ ਕਰਤਾ ਸਾਡੀ ਟੀਮ ਦੇ ਸਾਰੇ ਮੈਂਬਰਸ ਨੂੰ, ਸਾਹਮਣੇ ਬੈਠੇ 3 ਜਣੇ, ਕਿਰਨਪਾਲ ਬੈਠੀ ਹੈ, ਸੁਖਦੀਪ ਬੈਠੀ ਹੈ, ਮਮਤਾ ਬੈਠੀ ਹੈ, ਹੋਰ ਵੀ ਮੇਰੀਆਂ ਭੈਣਾਂ ਜਿਹੜੀਆਂ ਗਾਂ ਵਾਲੀ ਸ਼ਿਫਟ 'ਚ ਆਉਣਗੀਆਂ, ਸਾਰਿਆਂ ਨੂੰ ਇਹ ਸਾਂਝਾ ਮੈਸੇਜ ਆਊਗਾ ਕਿ ਇੱਕ ਰਜਿਸਟਰ ਲਾ ਲਓ, ਰਜਿਸਟਰ 'ਤੇ ਨਾਂ ਨੋਟ ਕਰ ਲਓ। ਜਿਹੜਾ ਸਰੋਤਾ ਤੁਹਾਨੂੰ ਮਸਕਾ ਜਿਹਾ ਲਾਉਂਦਾ ਕਿ ਕਿਰਨ ਦੀ ਆਵਾਜ਼ ਬਹੁਤ ਮਿੱਠੀ ਹੈ, ਸੁਖਦੀਪ ਬਹੁਤ ਵਧੀਆ ਪ੍ਰਜੈਂਟਰ ਹੈ, ਉਹਦਾ ਕੰਮ ਸਿਰਫ ਆਪਦਾ ਨਾਮ ਸੁਣਨਾ, ਠੀਕ ਹੈ ਨਾ। ਉਹਨੂੰ ਰੇਡੀਓ ਦੇ ਪ੍ਰੋਗਰਾਮਸ ਦੇ ਨਾਲ ਕੁਛ ਨਹੀਂ, ਕੋਈ ਉਹਨੂੰ ਇਹ ਨਹੀਂ ਪਤਾ ਕਿ ਕੀ ਕੰਟੈਂਟ ਜਾ ਰਿਹਾ, ਠੀਕ ਹੈ। ਜਿਹਨੇ ਨਾ ਬੋਲਤਾ ਉਹ ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਯਾਰ ਸਰੋਤਾ ਮੰਚ ਕਰਦੇ ਨੂੰ ਮੈਨੂੰ ਇੰਨਾ ਟਾਈਮ ਹੋ ਗਿਆ, ਇੰਨੀ ਮਿਹਨਤ ਕਰ ਰਹੀ ਹੈ, ਸਾਰੀ ਟੀਮ ਕਰ ਰਹੀ ਹੈ, ਅਤੇ ਪ੍ਰੋਗਰਾਮਸ 'ਤੇ ਅੱਜ ਤੱਕ ਇੰਨੇ ਸਾਲ ਹੋ ਗਏ ਮੈਨੂੰ ਕਿਸੇ ਨੇ ਪੋਜ਼ਿਟਿਵ ਡਿਸਕਸ਼ਨ ਨਹੀਂ ਕੀਤੀ, ਠੀਕ ਹੈ ਨਾ, ਕਿ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸੰਦੇਸ਼ 'ਤੇ 10 ਐਪੀਸੋਡਸ ਕੀਤੇ ਆ, ਠੀਕ ਹੈ, ਕਿ ਸਾਨੂੰ ਯਾਰ ਆਹ ਸਿੱਖਿਆ ਮਿਲੀ। ਭਗਵਤ ਗੀਤਾ ਚੱਲ ਰਿਹਾ, ਸਾਨੂੰ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੇ ਇਸ ਰਾਹ ਤੇ ਸ਼ਰਮਾ ਜੀ ਚੱਲਣਾ ਆਪਣਾ ਤੁਸੀਂ ਦੱਸਿਆ, ਤੇ ਸਾਨੂੰ ਆਹ ਵਧੀਆ ਲੱਗਿਆ, ਪ੍ਰੋਗਰਾਮ ਬਹੁਤ ਵਧੀਆ ਜੀ। ਉਹ ਸਾਨੂੰ ਵੀ ਪਤਾ ਯਾਰ ਸਾਡੇ ਪ੍ਰੋਗਰਾਮ ਵਧੀਆ, ਅਸੀਂ ਮਿਹਨਤ ਕਰਦੇ ਦਿਨ ਰਾਤ। ਸਵਾਦ ਉਦੋਂ ਆਉਂਦਾ ਜਦੋਂ ਨਿੱਗਰ ਤੁਸੀਂ ਸਾਡੀ ਆਲੋਚਨਾ ਕਰੋ ਤੇ ਨਿੱਗਰ ਸਾਡੀ ਜਿਹੜੀ ਹੈਗੀ ਆ ਸਲਹਿਤਾ ਕਰੋ, ਠੀਕ ਹੈ ਨਾ। ਹਾਂ, ਇਹ ਮੰਚ ਤਾਹੀਓਂ ਬਣਾਇਆ, ਆਪਾਂ ਹਫਤੇ 'ਚ 2 ਵਾਰੀ ਪ੍ਰੋਗਰਾਮ ਇਹ ਚਲਾਉਣ ਦਾ ਮਕਸਦ ਹੀ ਇਹ ਆ ਕਿ ਸਾਡਾ ਡਾਇਰੈਕਟ ਰਾਬਤਾ ਸਾਡੇ ਘੈਂਟ ਇੰਟਲੈਕਚੁਅਲ ਸਰੋਤਾਵਾਂ ਨਾਲ ਹੋਵੇ ਤੇ ਉਹ ਸਾਡੀ ਮੀਨ ਮੇਖ ਕੱਢਣ ਤੇ ਸਾਡੇ ਨਾਲ ਡਿਸਕਸ਼ਨ ਕਰਨ, ਠੀਕ ਹੈ। ਵਟਸਐਪ ਤੇ ਚਿੱਠੀ ਜੀ ਲਿਖ ਦਿੰਦੇ ਹੋ ਤੁਸੀਂ ਯਾਰ ਡਿਟੇਲ, ਪੈਗਾਮ ਪ੍ਰੋਗਰਾਮ ਹੈ, ਹੁਣ ਪੈਗਾਮ ਪ੍ਰੋਗਰਾਮ ਐਡਾ ਹਿੱਟ ਪ੍ਰੋਗਰਾਮ ਹੈ, ਵਿਜੇ ਲਕਸ਼ਮੀ ਤੇ ਮੈਂ ਉਹਨੂੰ ਸਤਪਾਲ ਜੀ ਨੂੰ ਇੰਚਾਰਜ ਬਣਾਇਆ, ਮੈਂ ਵੀ ਕਰਦਾ ਰਿਹਾ, ਮਮਤਾ ਵੀ ਕਰਦੀ ਰਹੀ ਹੈ, ਕਿਰਨਪਾਲ ਵੀ ਕਰਦੀ ਰਹੀ ਯਾਰ, ਤੁਹਾਡੀ ਇੱਕ ਰਚਨਾ ਨਹੀਂ ਆਉਂਦੀ ਯਾਰ, ਸਿਰਫ ਨਾਮ ਲਿਖ ਕੇ ਭੇਜ ਦਿੰਦੇ ਹੋ ਯਾਰ, ਉਹਦਾ ਕੀ ਫਾਇਦਾ ਬਾਈ ਯਾਰ,
1: ਉਹਦਾ ਕੋਈ ਫਾਇਦਾ ਨਹੀਂ, ਟਾਈਮ ਬਰਬਾਦ ਹੈ ਜੀ।
0: ਹਾਂ ਟਾਈਮ ਬਰਬਾਦ ਹੈ,
1: ਹਾਂਜੀ।
0: ਚਲੋ ਠੀਕ ਹੈ ਬਾਈ, ਕੋਈ ਗੱਲ ਨਹੀਂ, ਸਿਆਣੇ ਆਪ ਹੀ ਸਮਝ ਜਾਣਗੇ ਸਾਰੇ
2: ਜੀ। ਸਰੋਤਿਆਂ ਨੂੰ ਵੀ ਬੇਨਤੀ ਹੈ ਕਿ ਸਰੋਤਾ ਮੰਚ ਦੇ ਵਿੱਚ ਜਿਹੜਾ ਉਹ ਪ੍ਰੋਗਰਾਮਾਂ ਬਾਬਤ ਗੱਲ ਕਰੋ, ਕਿਹੜਾ ਪ੍ਰੋਗਰਾਮ ਤੁਹਾਨੂੰ ਪਿਛਲੇ ਦਿਨੀ ਚੰਗਾ ਲੱਗਾ ਉਸ ਪ੍ਰੋਗਰਾਮਾਂ ਬਾਰੇ ਵੀ ਸਾਨੂੰ ਜ਼ਰੂਰ ਦੱਸੋ। ਗੁਰਬਚਨ ਸਿੰਘ ਜੱਸੀ ਪੋਵਾਲੀ ਤੋਂ, ਗਲੀ ਨੰਬਰ 18 ਭਾਗੂ ਰੋਡ ਬਠਿੰਡਾ ਤੋਂ, ਇਹਨਾਂ ਨੇ ਲਿਖਿਆ ਜੀ, ਸਰੋਤਾ ਮੰਚ ਦੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਨਿਯਮਤ ਸਰੋਤਾ ਸਵੇਰੇ 5:56 ਤੋਂ ਲੈ ਕੇ ਰਾਤ ਦੇ, ਕਹਿੰਦੇ ਜੀ ਜਦੋਂ ਤੱਕ ਰੇਡੀਓ ਚੱਲਦਾ ਮੈਂ ਪ੍ਰੋਗਰਾਮ ਸੁਣਦਾ। ਸਾਰੇ ਪ੍ਰੋਗਰਾਮ ਵਧੀਆ ਹੁੰਦੇ ਨੇ, ਗੁੜ ਤੋਂ ਵੀ ਵੱਧ ਮਿੱਠੀਆਂ ਗੱਲਾਂ ਸੁਣਾਈਆਂ ਜਾਂਦੀਆਂ ਨੇ। ਸ਼ਰਮਾ ਜੀ ਦੇ ਪ੍ਰੋਗਰਾਮ ਜਿਹੜੇ ਨੇ ਉਹ ਸਾਰੇ ਜਾਣਕਾਰੀ ਭਰਪੂਰ ਹੁੰਦੇ ਨੇ। ਦੀਪਾ ਚਾਵੜਾ ਤੇ ਸੁਖਜੀਤ ਕੌਰ, ਇਹ ਵੈਸੇ ਇਹਨਾਂ ਨੇ ਸੁਖਦੀਪ ਲਿਖਣਾ ਕਿ ਗੀਤ ਪਟਾਰਾ ਉਹਨਾਂ ਦਾ ਬਹੁਤ ਵਧੀਆ ਹੁੰਦਾ ਕਿਉਂਕਿ ਲਾਲਚੰਦ ਯਮਲਾ ਜੀ ਦੇ ਗੀਤ ਸੁਣਨ ਨੂੰ ਮਿਲਦੇ ਨੇ। 8:40 ਤੇ ਮਹਿਕ ਮਾਲਵੇ ਦੀ, ਮਹਿਕ ਪੰਜਾਬ ਦੀ ਢਾਡੀ ਵਾਰਾਂ ਕਵੀਸ਼ਰੀ ਸਲਾਹਯੋਗ ਨੇ ਰਜੌਰਾ ਜੀ ਦੀ ਪੇਸ਼ਕਸ਼, ਟ੍ਰੈਫਿਕ ਬਾਰੇ ਜਾਣਕਾਰੀ ਵਧੀਆ ਲੱਗੀ ਕਿ ਸ਼ਰਾਬ ਪੀ ਕੇ
0: ਵਧੀਆ ਪ੍ਰੋਗਰਾਮ ਸੀ, ਮੈਂ ਵੀ ਸੁਣਿਆ, ਵਧੀਆ ਸੀ ਪ੍ਰੋਗਰਾਮ,
2: ਜੌਰਾ ਸਾਹਿਬ ਦਾ ਇਹਨਾਂ ਨੂੰ ਬਹੁਤ ਵਧੀਆ ਲੱਗੇ।
0: ਹਾਂ ਨਹੀਂ, ਸਾਰੀ ਟੀਮ ਬਹੁਤ ਮਿਹਨਤ ਕਰ ਰਹੀ ਹੈ, ਰਜੌਰਾ ਸਾਹਿਬ ਵੀ ਬਹੁਤ ਮਿਹਨਤ ਕਰ ਰਹੇ ਨੇ, ਤੇ ਓਵਰਆਲ ਪੋਜ਼ਿਟਿਵ 100% ਰਿਜ਼ਲਟਸ ਆਪਾਂ ਨੂੰ ਮਿਲ ਰਹੇ ਨੇ। ਤੇ ਮਾੜੀ ਮੋਟੀ ਤਾਂ ਗਲਤੀ ਹਰੇਕ ਤੇ ਹੋ ਜਾਂਦੀ ਹੈ, ਮੈਂ ਵੀ ਕਰ ਜਾਂਦਾ, ਆਪਾਂ ਸਾਰੇ ਹੀ ਕਰ ਜਾਂਦੇ ਹਾਂ, ਤੇ ਪਰ ਗਲਤੀਆਂ ਕਰਕੇ ਹੀ ਬੰਦਾ ਸਿੱਖਦਾ। ਮਤਲਬ ਤਾਂ ਕਹਿੰਦੇ ਹੁੰਦੇ ਆ ਨਾ ਕਿ ਕੰਮ ਚੋਰ ਬੰਦਾ ਹਮੇਸ਼ਾ ਬਹਾਨੇ ਲੱਭਦਾ, ਕੰਮ ਚੋਰ ਬੰਦਾ ਹਮੇਸ਼ਾ ਬਹਾਨੇ ਲੱਭਦਾ ਕਿਰਨ, ਠੀਕ ਹੈ ਨਾ। ਮਿਹਨਤੀ ਬੰਦੇ ਰਸਤੇ ਲੱਭਦੇ ਨੇ, ਮਿਹਨਤੀ ਬੰਦਾ ਰਸਤਾ ਲੱਭਦਾ। ਦੋਗਲਾ ਚਿਹਰਾ ਜ਼ਿਆਦਾ ਦੇਰ ਤੱਕ ਸੱਚ ਤੋਂ ਨਹੀਂ ਬਚ ਸਕਦਾ, ਉਹਦਾ ਸੱਚ ਇੱਕ ਨਾ ਇੱਕ ਦਿਨ ਸਾਹਮਣੇ ਆ ਹੀ ਜਾਂਦਾ। ਲੱਖ ਚਲਾਕੀਆਂ ਕਰ ਲੈ, ਕਿਉਂ ਮਮਤਾ, ਕਿਉਂ ਕਿਰਨ, ਸਹੀ ਗੱਲ ਆਖੀ ਨਾ। ਹਾਂ, ਪਾਕ ਸ਼ਫਾਫ ਰਹੋ, ਡਿਊਟੀ ਕਰਨ ਆਉਣੇ ਆਪਾਂ ਆਫਿਸ 'ਚ, ਡਿਊਟੀ ਕਰੋ, ਇੱਜ਼ਤ ਕਮਾਓ, ਤੇ ਆਪਦਾ ਖੁਦ ਵੀ ਮਨੋਰੰਜਨ ਕਰੋ, ਸਰੋਤਿਆਂ ਦਾ ਵੀ ਕਰੋ, ਤੇ ਘਰੇ ਜਾਓ
2: ਜੀ। ਤੇ ਸਮਾਂ ਹੈ ਜੀ 12:33:42 ਦਾ, 0162-4431 ਹੋਇਆ ਜੀ ਡਾਇਲ। ਹੈਲੋ,
3: ਹੈਲੋ,
2: ਨਮਸਕਾਰ ਜੀ,
3: ਸਤਿ ਸ਼੍ਰੀ ਅਕਾਲ ਮੈਡਮ ਜੀ,
2: ਸਤਿ ਸ਼੍ਰੀ ਅਕਾਲ, ਨਾਮ ਦੱਸ ਦਿਓ।
3: ਹਾਂਜੀ, ਜਸਵੰਤ ਕੌਰ ਜੀ।
2: ਜਸਵੰਤ ਕੌਰ ਜੀ, ਵਾਹ ਜੀ, ਸਵਾਗਤ ਹੈ ਜੀ ਪ੍ਰੋਗਰਾਮ ਚ,
3: ਜ਼ਿਲ੍ਹਾ ਫਰੀਦਕੋਟ
2: ਜੀ।
0: ਹਾਂਜੀ ਭੈਣੇ, ਫਰਮਾਓ ਫਰਮਾਓ ਜੀ।
3: ਤੁਹਾਡਾ ਪ੍ਰੋਗਰਾਮ ਬਹੁਤ ਸੋਹਣੇ ਹੁੰਦੇ ਆ ਜੀ।
0: ਜੀ ਭੈਣੇ,

0: ਤੁਸੀਂ ਪਹਿਲੀ ਵਾਰ ਫੋਨ ਲੱਗਿਆ ਮੇਰਾ, ਬਹੁਤ ਵਾਰ ਟ੍ਰਾਈ ਕੀਤਾ ਵੇ।
1: ਹਾਂ ਭੈਣੇ, ਮੈਂ ਤੇਥੋਂ ਪੁੱਛਦਾ, ਮੇਰੀਆਂ ਗੱਲਾਂ ਦਾ ਜਵਾਬ ਦੇ ਮੇਰੀ, ਆਪਣਾ ਪਿਆਰੀ ਸਤਿਕਾਰਿਤ ਭੈਣ, ਪਹਿਲੀ ਵਾਰੀ ਲੱਗਿਆ, ਵਧਾਈਆਂ, ਬਹੁਤ ਬਹੁਤ ਵਧਾਈਆਂ। ਕੀ ਕਰਦੇ ਹੁੰਦੇ ਮੇਰੀ ਆਪਣਾ ਲਾਡਲੀ ਭੈਣ, ਕੀ ਕਰਦੇ ਹੁੰਦੇ ਘਰੇ?
0: ਮੈਂ ਜੀ ਮਤਲਬ ਫ੍ਰੀ ਹੋ ਕੇ ਬੈਠੀ ਸੀ ਕੰਮ ਤੋਂ ਜੀ ਹੁਣੀ।
1: ਅੱਛਾ, ਆਪਣਾ ਘਰੇਲੂ ਔਰਤ ਹੋ ਤੁਸੀਂ?
0: ਹਾਂਜੀ ਹਾਂਜੀ।
1: ਠੀਕ ਹੈ, ਤੇ ਭਾਈ ਸਾਹਿਬ ਕੀ ਕਰਦੇ, ਕੰਮ ਕਾਜ ਕਰਦੇ ਆ?
0: ਜੀ ਆਰਪੀ ਡਾਕਟਰ ਹੈਗੇ ਉਹ।
1: ਓਏ ਹੋਏ ਓਏ ਹੋਏ, ਆਰਕੀਟੈਕਟ ਤਾਂ ਅੱਜਕੱਲ ਪੈਸੇ ਬੜੇ ਕਮਾਉਂਦੇ ਆ। ਕਿਰਨ ਸਾਡੀ ਨੇ ਹੁਣ ਨਵੀਂ ਕੋਠੀ ਪਾਈ ਆ, ਆਰਕੀਟੈਕਟ
0: ਬਹੁਤ ਵਾਰ ਟ੍ਰਾਈ ਕੀਤੇ, ਮੈਂ ਅਸਿਸਟੈਂਟ ਦੇ ਨੰਬਰ ਦਿੱਤਾ ਸੀ ਕਿ ਨਾ ਸੀਟ ਕਰ ਦੇ ਜਦੋਂ ਮੌਕਾ ਮਿਲੇਗਾ ਉਹਦੀ ਲਾ ਲਈ।
1: ਹਾਂ, ਬੜੇ ਪੈਸੇ ਲੈਂਦੇ ਆ ਆਰਕੀਟੈਕਟ ਤਾਂ ਅੱਜਕੱਲ, ਇਹਨਾਂ ਮਿਸਤਰੀਆਂ ਨਾਲੋਂ ਵੱਧ ਪੈਸੇ ਲੈ ਜਾਂਦੇ ਆ। ਫਿਰ ਤਾਂ ਤੂੰ ਕਰਮ ਵਾਲੀ ਆ, ਤੈਨੂੰ ਇੰਨਾ ਵਧੀਆ ਘਰ ਵਾਲਾ ਮਿਲਿਆ, ਐਡਾ ਇੰਟੈਲੀਜੈਂਟ।
0: ਹਾਂਜੀ
1: ਹਾਂ ਭੈਣੇ, ਕਿਹੜੇ ਕਿਹੜੇ ਪ੍ਰੋਗਰਾਮ ਸੁਣਦੀ ਆ ਮੇਰੀ ਲਾਡਲੀ ਭੈਣ, ਦੱਸੀ ਕਿਹੜੇ ਕਿਹੜੇ?
0: ਦੁਪਹਿਰ ਵਾਲੇ ਸੁਣਦੇ ਹੁੰਦੇ ਆ, ਸਰੀਲੀ
1: ਸਰੀਲੀ
0: ਦੁਪਹਿਰ ਸ਼ਾਮ
1: ਕੰਮ ਵੀ ਜ਼ਰੂਰੀ ਹੈ ਭੈਣੇ,
0: ਸੁਣਦੇ ਆ ਬੱਚੇ ਜੇ ਸਕੂਲ ਚਲੇ ਜਾਂਦੇ ਫ੍ਰੀ ਹੁੰਦੇ ਆ ਉਹ ਤਾਂ ਕਰ ਲੈ।
1: ਸ਼ਾਮ ਨੂੰ ਤੇਰੇ ਵੀਰੇ ਦੇ ਵੀ ਪ੍ਰੋਗਰਾਮ ਦੋ ਤਿੰਨ ਚੱਲਦੇ ਆ, ਸੁਣਦੀ ਹੁੰਦੀ ਆ?
0: ਹਾਂਜੀ
1: ਹਾਂ, ਜੋਗ ਬਾਣੀ ਸੁਣਦੇ
0: ਨੇ 6:30
1: ਵਜੇ ਜੀ। ਯੋ ਬਾਣੀ
0: ਤੇ
1: ਜੋਰਾ
0: ਸਾਹਿਬ
1: ਕਰਦੇ ਆ, ਇੱਕ ਪ੍ਰੋਗਰਾਮ ਅਸੀਂ ਕਰਦੇ ਆ ਲਗਾਤਾਰ, ਆਪਣਾ ਵਿਰਸਾ ਆਪਣਾ ਸਭਿਆਚਾਰ ਪਿੰਡਾਂ ਵਾਲੇ, ਉਹ ਸੁਣਦੀ ਹੁੰਦੀ ਭੈਣੇ? ਸੁਣਦੀ ਹੁੰਦੀ ਭੈਣੇ?
0: ਜੁੜੀ
1: ਰਹਿਣੇ, ਸਾਰੇ ਪ੍ਰੋਗਰਾਮ ਸੁਣਿਆ ਕਰ, ਕੰਮ ਵੀ ਜ਼ਰੂਰੀ ਹੈ, ਘਰ ਦੇ ਕੰਮ ਵੀ ਜ਼ਰੂਰੀ ਹੈ, ਬੱਚੇ ਦੇਖਣੇ ਵੀ ਜ਼ਰੂਰੀ ਹੈ, ਤੇ ਇਹ ਆਪਣਾ ਜਿਹੜਾ ਹੈਗਾ ਰੋਜ਼ਮਰਾ ਦੀ ਜ਼ਿੰਦਗੀ ਦੀ ਆਪਣੀ ਰਿਸਪੋਂਸੀਬਿਲਟੀ ਹੈ ਭੈਣੇ। ਤੇ ਨਾਲ ਨਾਲ ਰੇਡੀਓ ਵੀ ਲਾ ਲਿਆ ਕਰ ਭੈਣੇ, ਰੇਡੀਓ 'ਚ ਕਿਹੜਾ ਤੇਲ ਪੈਂਦਾ, ਪੈਟਰੋਲ ਪੈਂਦਾ, ਹੈਨਾ, ਜਦੋਂ ਕੰਮ ਕਰਦੀ ਹੁੰਦੀ ਹੈ ਹੌਲੀ ਆਵਾਜ਼ 'ਤੇ ਲਾ ਲਿਆ ਕਰ, ਚੰਗਾ? ਠੀਕ ਹੈ ਭੈਣੇ, ਜਿਉਂਦੀ ਵਸਤੀ ਦਾ ਪਰਮਾਤਮਾ ਲੰਬੀ ਉਮਰ ਦੇਵੇ
2: ਜੀ। ਬਹੁਤ ਬਹੁਤ ਸ਼ੁਕਰੀਆ। ਤੇ ਇਸ ਵੇਲੇ ਜਿਹੜੇ ਨਵੇਂ ਸਰੋਤਾ ਸਾਨੂੰ ਸੁਣ ਰਹੇ ਨੇ, ਉਹਨਾਂ ਅੱਗੇ ਬੇਨਤੀ ਹੈ ਕਿ ਉਹ 0164-242-4331 ਡਾਇਲ ਕਰਕੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਹੋਵੋ।
1: ਮਮਤਾ ਕਹਿੰਦੇ ਹੁੰਦੇ ਆ ਨਾ, ਜਿਹੜੇ ਦੋ ਮੂੰਹ ਵਾਲੇ ਲੋਕ ਹੁੰਦੇ ਆ
2: ਜੀ,
1: ਉਹ ਸ਼ਾਇਦ ਕੁਝ ਦਿਨ ਲੋਕਾਂ ਨੂੰ ਕਨਫਿਊਜ਼ ਕਰ ਲੈਣ, ਹੈਨਾ। ਅਸਲੀ ਪਹਿਚਾਣ ਵਕਤ ਖੋਲ ਕੇ ਰੱਖ ਦਿੰਦਾ
2: ਜੀ,
1: ਤੁਸੀਂ ਬਸ ਆਪਣੀ ਅਸਲੀਅਤ ਤੇ ਇਮਾਨਦਾਰੀ ਸੰਭਾਲ ਕੇ ਰੱਖੋ।
2: ਬਿਲਕੁਲ,
1: ਕੀ ਭਲਾ ਮੈਂ ਕੀ ਆਖਿਆ, ਬਿਲਕੁਲ ਕਹੀਏ ਨੇ, ਬਿਲਕੁਲ
2: ਤੁਹਾਡੀ ਗੱਲ ਸਰ। ਮੈਂ ਇੱਥੇ ਕਨਕਲੂਡ ਕਰਦੀ ਹਾਂ ਕਿ ਜਿਹੜੇ ਦੋ ਮੂੰਹ ਵਾਲੇ ਯਾਨੀ ਕਿ ਦੋਗਲੇ ਬੰਦੇ ਆ, ਉਹਨਾਂ ਦਾ ਇੱਕ ਦਿਨ ਜਿਹੜਾ ਹੈ ਜਿਹੜਾ ਪਰਦਾ ਫਾਸ਼ ਹੋਣਾ ਹੈ, ਤੇ ਤੁਸੀਂ ਜਿਹੜੇ ਆਮ ਬੰਦੇ ਉਹ ਸੱਚਾਈ ਨਾਲ ਆਪਣਾ ਕੰਮ
1: ਕਰਦੇ। ਮੇਰੀ ਭੈਣ ਇੰਟੈਲੀਜੈਂਟ ਹੈ, ਉਹ ਕਹਿੰਦੇ ਹੁੰਦੇ ਨਾ ਕਿ ਫਾਲਤੂ ਦਖਲ ਅੰਦਾਜ਼ੀ ਕਰਨ ਵਾਲੇ ਅਕਸਰ ਆਪਣੀ ਜ਼ਿੰਦਗੀ ਤੋਂ ਖੁਸ਼ੀ ਨਹੀਂ ਲੱਭ ਸਕਦੇ, ਖੁਸ਼ ਹੀ ਨਹੀਂ ਹੁੰਦੇ। ਐਵੇਂ ਕਿਸੇ ਦੀ ਪਰਿਵਾਰਕ ਲਾਈਫ ਦੇ ਵਿੱਚ ਇੰਟਰਫੀਅਰ ਜਾ ਕੇ ਕਰਨਾ, ਠੀਕ ਹੈ, ਤੂੰ ਕੌਣ ਤੇ ਮੈਂ ਕੌਣ, ਕਿ ਮੈਂ ਖਾਮ ਖਾਮ ਮੈਂ ਖੜਪੈਂਚਣੀ ਤੇ ਆਪਣਾ ਅਸੀਂ ਖੜਪੈਂਚ, ਤੇਰਾ ਮੇਰਾ ਮਸਲਾ ਹੈ ਮਮਤਾ, ਤੇਰਾ ਘਰੇਲੂ ਮਸਲਾ ਹੈ, ਮੇਰਾ ਘਰੇਲੂ ਮਸਲਾ ਹੈ, ਤੁਸੀਂ ਢੇਕੇ ਲੱਗਦੇ ਹੋ ਯਾਰ, ਜਾ ਕੇ ਸਰਪੰਚ ਬਣਦੇ ਹੋ
2: ਜੀ,
1: ਠੀਕ ਹੈ ਨਾ। ਸ਼ਰੀਫ ਬੰਦਿਆਂ ਨੂੰ ਕਿਸੇ ਨੂੰ ਤੰਗ ਕਰਨਾ, ਕਿਸੇ ਦੀ ਫੈਮਿਲੀ ਲਾਈਫ 'ਚ ਆਪਣਾ ਇੰਟਰਫੀਅਰ ਕਰਨਾ ਜਾ ਕੇ, ਕਿ ਤੂੰ ਆਪਦਾ ਘਰ ਦੇਖ
2: ਜੀ,
1: ਸਮਝਦਾਰ ਨੂੰ ਇਸ਼ਾਰਾ ਹੀ ਬਹੁਤ ਹੁੰਦਾ
2: ਜੀ। ਤੇ ਸਰ ਇਹ ਜਿਹੜਾ ਖਤ ਹੈ ਨਾ, ਉਹ ਵੀ ਇਸੇ ਤਰ੍ਹਾਂ ਦਾ ਹੀ ਹੈ। ਪਿੰਡ ਕੋਟ ਸ਼ਮੀਰ ਤੋਂ ਜਥੇਦਾਰ ਪਿਆਰਾ ਸਿੰਘ, ਪ੍ਰਗਟ ਸਿੰਘ,
1: ਡਿਊਟੀ ਆਪਦੀ ਕਰਨੀ ਨੀ, ਡਿਊਟੀ ਤੋਂ ਭੱਜ ਕੇ ਦੂਜਿਆਂ ਦੇ ਘਰਾਂ 'ਚ ਇੰਟਰਫੀਅਰ ਕਰਨੀ ਹੈ, ਜਾ ਕੇ ਸਰਪੰਚ ਬਣ ਜਾਣਾ
2: ਜੀ। ਤੇ ਸੁਖਦੀਪ ਗਿੱਲ, ਮੇਜਰ ਸਿੰਘ ਪੰਜੂ ਲਿਖ ਰਹੇ ਨੇ, ਕਹਿੰਦੇ ਜੀ ਅੱਜ ਸਵੇਰੇ ਸੁਖਦੀਪ ਨੇ ਬਿਹਤਰੀਨ ਪ੍ਰੋਗਰਾਮ ਪੇਸ਼ ਕੀਤਾ, ਪਿਛਲੇ ਮੰਗਲਵਾਰ ਸਰੋਤਾ ਮੰਚ ਸਤਪਾਲ ਬਰਾੜ ਜੀ ਦਾ ਵਧੀਆ ਰਿਹਾ, ਵੀਰਵਾਰ ਸ਼ੁਰਲੀਆਂ, ਕਹਿੰਦੇ ਜੀ ਬੀਬੀਆਂ ਸੂਟ ਖਰੀਦਣ ਤੋਂ ਜਿਹੜੀ ਜਿੱਦਬਾਜ਼ੀ ਸੀ ਉਹ ਸਾਨੂੰ ਬਹੁਤ ਵਧੀਆ ਲੱਗੀ, ਅੰਮ੍ਰਿਤ ਵੇਲਾ ਦੀਪਾ ਚਾਵੜਾ ਜੀ ਨੇ ਕਬੀਰ ਜੀ ਦੇ ਦੋਹੇ ਵਧੀਆ ਲੱਗੇ ਇਹਨਾਂ ਨੂੰ, ਸ਼ਾਮ ਸੋਹਣੀ ਪੰਜ ਪਾਣੀਆਂ ਦੇ ਗੀਤ, ਲਵਲੀਨ ਸਚਦੇਵਾ ਨੇ ਬਾ ਕਮਾਲ ਕੀਤਾ, ਦੁਪਹਿਰ ਦੇ ਪ੍ਰੋਗਰਾਮ ਸੀਮਾ ਮਹਿਰਾ ਨੇ ਚਿੱਠੀਆਂ ਮੈਸੇਜ ਦੀ ਰੇਲ ਬਣਾ ਦਿੱਤੀ, ਸ਼ਰਮਾ ਜੀ ਦਾ ਪ੍ਰੋਗਰਾਮ ਬਾਬੂ ਰਜ਼ਬ ਅਲੀ ਦੇ ਕਵੀਸ਼ਰੀ ਤੇ ਜੀਵਨ ਤੇ ਰੋਸ਼ਨੀ ਪਾਈ ਵਧੀਆ ਲੱਗਿਆ, ਸ਼ਰਮਾ ਜੀ ਦੀ ਸ਼ਰਧਾ ਭਾਵਨਾ ਨਾਲ ਜਿਹੜਾ ਪ੍ਰੋਗਰਾਮ ਪੇਸ਼ ਕਰਦੇ ਨੇ ਅਰਦਾਸ ਦਰਸ਼ਨ ਰੂਪ ਅਭਿਆਸ, ਕਹਿੰਦੇ ਜੀ ਜਦੋਂ ਸ਼ੁਰੂਆਤ ਕਰਦੇ ਨੇ ਫਤਿਹ ਦੇ ਜੈਕਾਰੇ ਨਾਲ ਤਾਂ ਪ੍ਰੋਗਰਾਮ 'ਚ ਹੋਰ ਵੀ ਜਿਹੜਾ ਰੰਗ ਬੱਝ ਜਾਂਦਾ, ਪਿਛਲੇ ਸਰੋਤਾ ਮੰਚ 'ਚ ਹੁਣ ਇੱਥੇ ਉਹਨਾਂ ਨੇ ਆਪਣੀ ਜਿਹੜੀ ਆ ਸਫਾਈ ਪੇਸ਼ ਕੀਤੀ ਹੈ ਕਿ ਪਿਛਲੇ ਸਰੋਤਾ ਮੰਚ 'ਚ ਕਹਿੰਦੇ ਜੀ ਇੱਕ ਸਰੋਤੇ ਨੇ ਮੇਰੀ ਝੂਠੀ ਸ਼ਿਕਾਇਤ ਲਾਈ ਸੀ ਕਿ ਫੋਨ ਇਹਨਾਂ ਦਾ ਬਹੁਤ ਲੱਗਦਾ, ਕਹਿੰਦੇ ਜੀ ਕਿ 6 ਮਹੀਨੇ ਤੋਂ ਮੇਰਾ ਜਿਹੜਾ ਫੋਨ ਨਹੀਂ ਲੱਗਾ, ਪਰ ਚਿੱਠੀਆਂ ਰਾਹੀਂ ਉਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਲੱਗਦੀ ਰਹਿੰਦੀ ਹੈ, ਤੇ ਇਸ ਕਰਕੇ ਝੂਠੀਆਂ ਜਿਹੜੀਆਂ ਉਹ ਨਾ

0: ਸ਼ਿਕਾਇਤਾਂ ਲਾਣ।
1: ਕੌਣ ਸਾਹਿਬ ਲਿਖਦੇ ਖਾਤਾ?
0: ਪਿਆਰਾ ਸਿੰਘ ਜੀ।
1: ਅੱਛਾ, ਆਪਣਾ ਜਥੇਦਾਰ ਪਿਆਰਾ ਸਿੰਘ ਜੀ। ਨਹੀਂ, ਜਥੇਦਾਰ ਪਿਆਰਾ ਸਿੰਘ ਜੀ ਬਹੁਤ ਸੁਲਝੇ ਵੀ ਇਨਸਾਨ ਹੈ, ਅਤੇ ਚਿੱਠੀ ਪਾਉਣੀ, ਠੀਕ ਹੈ ਨਾ, ਇਹ ਵੀ ਬਹੁਤ ਵੱਡਾ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਜਿਹਨੂੰ ਆਪਾਂ ਮੰਨ ਲਈਏ ਕਿ ਕੰਮ ਹੈ, ਠੀਕ ਹੈ ਨਾ, ਕਿਉਂਕਿ ਉਹ ਕਹਿੰਦੇ ਨਾ ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲਿਖਿਆ, ਅਤੇ ਮੈਂ ਤਾਂ ਸਤਿਕਾਰ ਕਰਦਾ ਜਥੇਦਾਰ ਸਾਹਿਬ ਦਾ ਕਿ ਇਹ ਹਮੇਸ਼ਾ ਆਪਾਂ ਨੂੰ ਚਿੱਠੀ ਲਿਖ ਕੇ ਪਾਉਂਦੇ ਆ, ਭਾਵੇਂ ਆਪ ਨਹੀਂ ਲਿਖ ਪਾਉਂਦੇ, ਆਪਦੇ ਪੋਤੇ ਪੋਤੀਆਂ ਤੋਂ ਇਹ ਮਦਦ ਲੈਂਦੇ ਆ ਅਤੇ ਜੁੜੇ ਹੋਏ ਆ, ਠੀਕ ਹੈ। ਅਤੇ ਮੇਰੇ ਖਿਆਲ ਦੇ ਵਿੱਚ ਜਥੇਦਾਰ ਸਾਹਿਬ ਦਾ ਮੈਂ ਫੋਨ ਸੁਣਿਆ ਹੀ ਨੀਗਾ, ਕਿਉਂਕਿ ਰੇਡੀਓ ਮੈਂ ਵੀ
0: ਸ਼੍ਰੋਤਾ ਮੰਚ ਦੇ ਵਿੱਚ ਸੀਗੀ, ਸ਼ਿਕਾਇਤ ਕਿਸੇ ਨੇ ਕੀਤੀ?
1: ਨਹੀਂ, ਉਹ ਇੱਕ ਦੂਜੇ ਦੇ, ਇਹਨਾਂ ਦੇ ਗਰੁੱਪ ਬਣਾਏ ਹੋਏ ਆ, ਲਿਸਨਰਸ ਕਲੱਬ ਬਣੇ ਹੋਏ ਆ, ਅਲੱਗ ਅਲੱਗ ਏਰੀਆ ਵਾਈਜ਼ ਵੰਡੇ ਹੋਏ, ਆਪਾਂ ਨੂੰ ਕਿਹੜਾ ਪਤਾ ਨੀਗਾ, ਹੈ ਨਾ, ਅਤੇ ਤੂੰ ਮੇਰੇ ਨਾਮ ਬੋਲਦਿਆ ਕਰ ਯਾਰ, ਮੈਂ ਤੇਰੇ ਬੋਲਦਿਆ ਕਰੂੰਗਾ, ਅਤੇ ਅੰਦਰ ਖਾਤੇ ਇੱਕ ਦੂਜੇ ਤੋਂ ਖਾਰ ਖਾਂਦੇ ਆ, ਨਾਲੇ ਆਪਾਂ ਏਡੇ ਏਡੇ ਵਧੀਆ ਪ੍ਰੋਗਰਾਮਾਂ ਦੇ ਰਾਹੀਂ ਸਰੋਤਿਆਂ ਨੂੰ ਮੈਸੇਜ ਦਿੰਦੇ ਹਾਂ ਕਿ ਭਾਈ ਆਪਸ ਦੇ ਵਿੱਚ ਈਰਖਾ ਨਾ ਕਰੋ, ਨਾ ਕਰੋ, ਨਾ ਕਰੋ, ਨਾ ਕਰੋ, ਤੁਹਾਡਾ ਸਾਡਾ ਕੰਮ ਸਿਰਫ ਹੈਗਾ ਮਨੋਰੰਜਨ ਕਰਨਾ, ਠੀਕ ਹੈ, ਅਤੇ ਤੁਸੀਂ ਜੋ ਅਸੀਂ ਮਨੋਰੰਜਨ ਵਾਲੇ ਪ੍ਰੋਗਰਾਮ, ਜਾਣਕਾਰੀ ਵਾਲੇ ਪ੍ਰੋਗਰਾਮ ਤੁਹਾਡੀ ਖਿਦਮਤ 'ਚ ਪੇਸ਼ ਕਰਦੇ ਹਾਂ, ਉਹਨਾਂ ਨੂੰ ਸੁਣੋ ਯਾਰ, ਲੁਤਫ ਲਓ, ਠੀਕ ਹੈ ਨਾ, ਅਤੇ ਜੇ ਮਾੜੇ ਮੋਟੇ ਅਸੀਂ ਕਮਲੇ ਜੇ ਚਾਰ ਪੰਜ ਸਿਆਣੀਆਂ ਗੱਲਾਂ ਤੁਹਾਨੂੰ ਦੱਸ ਜਾਂਦੇ ਹਾਂ, ਉਹਨਾਂ ਦੇ ਵਿੱਚੋਂ ਇੱਕ ਅੱਧੀ ਆਪਦੇ ਜੀਵਨ ਦੇ ਵਿੱਚ ਢਾਲ ਵੀ ਲਿਆ ਕਰੋ, ਹੈ ਨਾ, ਕਿ ਦੂਜੇ ਨੂੰ ਮੌਕਾ ਦਿਓ।
0: ਬਿਲਕੁਲ ਜੀ, ਅਤੇ 0164-2240-341 ਹੋਇਆ ਜੀ ਡਾਇਲ। ਹੈਲੋ,
2: ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਬਾਈ ਜੀ, ਨਾਮ ਤੇ ਪਤਾ?
2: ਕਰਮਾ ਜੀ। ਸਤਿ ਸ਼੍ਰੀ ਅਕਾਲ ਵੀਰੇ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਲਾਲ ਬਾਈ ਤੁਹਾਨੂੰ ਨਛੱਤਰ ਬੋਲਦਾ ਜੀ।
1: ਨਛੱਤਰ ਵੀਰੇ, ਪੈਰੀ ਪੈਣਾ, ਕਿਵੇਂ ਹੋ?
2: ਸ਼ੁਕਰੀਆ ਜੀ, ਜਾਉਂਦੇ ਰਹੋ, ਧੰਨਵਾਦ। ਠੀਕ ਠਾਕ ਜੀ, ਵਧੀਆ, ਤੇ ਆਪਣਾ ਪ੍ਰੋਗਰਾਮ ਤਾਂ ਸਾਰੇ ਠੀਕ ਚੱਲਦੇ ਬਾਕੀ ਤਾਂ?
1: ਜੀ ਬਾਈ ਜੀ,
2: ਤੇ ਸ਼ਾਮ ਸ਼ਾਨੀ ਪ੍ਰੋਗਰਾਮ ਨਾ, ਉਹ ਸਭ ਤੋਂ ਸੁਪਰ ਹਿੱਟ ਪ੍ਰੋਗਰਾਮ ਆਪਣਾ ਚੱਲ ਰਿਹਾ ਜੀ।
1: ਆਏ ਹਾਏ, ਆਏ ਹਾਏ,
2: ਤੇ ਉਹਦੇ ਬਹੁਤ ਜ਼ਿਆਦਾ ਮਰੀਜ਼ ਹੋਏ ਗਏ, ਤੇ ਜਿਹੜਾ ਕੰਮ ਦਿਨੇ ਕਿਤੇ ਸਾਰਾ ਸਕੀਮਾ ਲੈ ਜਾਂਦਾ ਸੁਣ ਕੇ।
1: ਕਿਆ ਬਾਤ ਹੈ, ਠੀਕ ਹੈ ਜੀ।
2: ਤੇ ਇੱਕ ਉੱਥੇ ਬੇਨਤੀ ਥੋੜੀ ਜਿਹੀ, ਕਾਲਾਂ ਘੱਟ ਲਈਆਂ ਜਾਂਦੀਆਂ, ਕਾਲਾਂ ਜਿਹੜੀਆਂ ਫੁੱਲ ਲੈਂਦਾ ਸਭ ਤੋਂ ਜ਼ਿਆਦਾ ਸਾਡਾ ਵੀਰ ਜਿਹੜਾ ਦੀਪਕ ਆ, ਉਹ ਲੈਂਦਾ ਜੀ।
1: ਹਾਂ, ਦੀਪਕ ਸਰੇੜੀ ਆ ਮਿਹਨਤੀ।
2: 12-13 ਕਾਲਾਂ ਮੇਰੇ ਕੋਲ ਰਿਕਾਰਡ ਕੀਤੀਆਂ ਨਹੀਂ ਹੈ
1: ਜੀ,
2: ਤੇ ਮਲੇਰੀਅਨ ਜੀ ਲੈਂਦੇ ਆ 9-10 ਕਾਲਾਂ, ਤੇ ਬਾਕੀ ਜਿਹੜੇ ਕੌਂਡਰ ਆ ਨਾ, ਪ੍ਰੋਗਰਾਮ ਤਾਂ ਬਹੁਤ ਸੋਹਣਾ ਕਰਦੇ, ਪਰ ਉਹ ਕਾਲਾਂ ਮਕਸ 7-6 ਇੰਨੀਆਂ ਲੈਂਦੇ, ਗੱਲਾਂ ਥੋੜੀਆਂ ਜ਼ਿਆਦਾ ਹੋ ਜਾਂਦੀਆਂ।
1: ਹਾਂ, ਕਈ ਗੱਲ ਜਿਹੜੀ ਆ ਮੇਰੇ ਵਾਂਗੂ ਨਾ, ਕਈ ਗੱਲ ਨੂੰ ਲਮਕਾ ਲੈਂਦੇ ਆ।
2: ਨਹੀਂ, ਉਹਨਾਂ ਨੂੰ ਸੋਤਾ ਮਨ ਚ ਬੁਲਾ ਲਿਆ ਕਰਾਂਗੇ ਆਪਾਂ।
1: ਹਾਂ, ਫਿਰ ਐਂ ਕਰਾਂਗੇ, ਉਹਨਾਂ ਨੂੰ ਆਪਣਾ ਕਿ ਸਰੋਤਾ ਮੰਚ ਡਿਊਟੀ ਲਾ ਦਿਆ ਕਰੂੰਗੇ, ਭਾਈ ਇੱਥੇ ਪੜ੍ਹਾ ਸਕਦਾ ਕਰੋ।
2: ਉਹ ਪਤਾ ਹੀ ਕੀ, ਦੇਖੋ ਬੇਇੱਜ਼ਤੀ ਕਰਨ ਜੀ, ਉਹ ਪ੍ਰੋਗਰਾਮ ਹੈ ਸਭ ਤੋਂ ਸਿਰੇ ਸਾਡਾ ਥਕੇਵਾ ਲਾਉਣ ਵਾਲਾ ਪ੍ਰੋਗਰਾਮ, ਸਾਰੇ ਸਰੋਤਿਆਂ ਦਾ ਉਹ ਹੈ
1: ਬਾਈ। ਮੈਂ ਮੰਨ ਗਿਆ ਗੱਲ ਬਾਈ, ਸ਼ਾਮ
2: ਉਹ ਤੇ ਬਸ ਇਕੱਲਾ ਫੋਨ ਚੱਕੋ, ਗਾਣਾ ਪਿੱਛੋਂ ਤੇ ਲਾ ਦਿਓ, ਗਾਣਾ ਚੱਕੋ ਫੋਨ ਤੇ ਦੱਬੇ ਤੁਰੇ ਆਓ ਕੰਮ ਆਉਂਦਾ, ਮੇਰੀ ਤਾਂ ਇਹੀ ਬੇਨਤੀ ਹੈ।
1: ਨਹੀਂ ਬਾਈ ਜੀ, ਤੁਹਾਡੀ ਬੇਨਤੀ ਨਹੀਂ, ਤੁਹਾਡਾ ਹੁਕਮ ਹੈ, ਹੁਕਮ ਮੈਂ
2: ਸਰਕਾਰ ਇੱਕ ਬੇਨਤੀ ਹੋਰ ਹੈ ਛੋਟੀ ਜੀ ਨਾਲ
1: ਜੀ,
2: ਜਿਹੜੀ ਆਪਣੇ ਸਰੀਰ ਦੀ ਦੁਪਹਿਰ ਤੇ ਹੈਲੋ ਫਲਾਂ ਪ੍ਰੋਗਰਾਮ ਚੱਲ ਜਿੱਦਾਂ ਉਹ ਖਟਾਂ ਦੇ ਪ੍ਰੋਗਰਾਮ ਹੁੰਦਾ ਨਾ।
1: ਹਾਂਜੀ,
2: ਮੈਂ ਤਾਂ ਵੈਸੇ ਕਿੱਥੇ ਵੀ ਪਾਉਂਦਾ ਮੈਸੇਜ ਪਾਉਂਦਾ, ਮੈਂ ਤਾਂ ਇੱਥੋਂ ਬਟਣੇ ਲੱਪਣਾ ਹੁੰਦਾ ਵੇਖੇ ਜਾਂਦਾ। ਤੇ ਜਿਹੜੇ ਸਾਡੇ ਵੀਰ ਚਿੱਠੀਆਂ ਪਾਉਂਦੇ ਨਾ, ਪਹਿਲਾਂ ਤੋਂ ਚਿੱਠੀਆਂ ਸਾਰਿਆਂ ਨੇ ਪੜ੍ਹ ਕੇ ਫੇਰ ਮੈਸੇਜ ਲੈ ਜਾਣ
1: ਜੀ,
2: ਤੇ ਗਾਣਾ ਚਲਾਉਣ ਤੋਂ ਪਹਿਲਾਂ ਸ਼ੁਰੂ ਦੇ ਵਿੱਚ ਗਾਣਾ ਚੱਲਦਾ, ਉਹਦੇ ਨਾਲ ਥੋੜ੍ਹਾ ਜਿਹਾ ਪ੍ਰੋਗਰਾਮ ਖਰਾਬ ਹੋ ਜਾਂਦਾ, ਸ਼ੁਰੂ ਦੇ ਵਿੱਚ ਚਿੱਠੀਆਂ ਪੜ੍ਹ ਕੇ 5-7 ਫੇਰ ਗਾਣਾ ਚਲਾਇਆ।
1: ਨਹੀਂ, ਬਹੁਤ ਵਧੀਆ ਸਲਾਹ ਮਮਤਾ, ਨੋਟ ਕਰ ਲਾ ਪੁੱਤ, ਤੇ ਇਹ ਆਪਾਂ ਮਮਤਾ ਜੋ ਵੀ ਵਧੀਆ ਸਲਾਹ ਆਪਾਂ ਨੂੰ ਭੇਜਦੇ ਆਪਣੇ ਸਰੋਤਾ ਬੇਟਾ, ਤੈਨੂੰ ਫੁੱਲ ਅਥਾਰਟੀ ਹੈ, ਫੁੱਲ ਅਥਾਰਟੀ ਹੈ। ਅੱਜ
2: ਸ਼ਰਮਾ ਜੀ ਦੇਵ ਜੀ ਜਦੋਂ ਆਉਣਾ, ਜਿਹੜਾ ਨਿਆਣਾ ਵਾਲਾ ਘਰ ਸਜਾ ਹੋਣਾ, ਫਿਰ ਜੀ ਲੱਗ ਜਾਂਦਾ ਕਹਿੰਦੇ ਜੀ ਲਵਾ ਦਿੰਦੇ ਆ।
1: ਇੱਕ ਬਾਈ ਜੀ ਨਛੱਤਰ ਜੀ, ਇੱਕ ਮਿੰਟ ਹੋਲਡ ਕਰਿਓ, ਜਿਹੜੀ ਵੀ ਹੁਣ ਅੱਜ ਦੋ ਆਪਾਂ ਨੂੰ ਫੋਨ ਆ ਗਏ ਬੇਟਾ, ਠੀਕ ਹੈ ਨਾ, ਲਿਸਨਰ ਜਿਹੜੇ ਲੋੜ ਤੋਂ ਵੱਧ ਫੋਨ ਕਰਦੇ, ਇੱਕ ਆ ਨਛੱਤਰ ਬਾਈ ਵਾਲੀ, ਇਹਨੂੰ ਪੁੱਤ ਨੋਟ ਕਰ ਲਾ, ਨੋਟ ਕਰਕੇ ਬੇਟਾ ਜਿਹੜਾ ਆਪਣਾ ਗਰੁੱਪ ਬਣਿਆ ਹੋਇਆ ਹੈ, ਠੀਕ ਹੈ ਨਾ, ਓਫੀਸ਼ੀਅਲ ਗਰੁੱਪ ਬਣਿਆ ਜਿਹਦੇ 'ਚ ਆਪਾਂ ਸਾਰੇ ਭੈਣ ਭਰਾ, ਅਤੇ ਉਹ ਸਾਰਿਆਂ ਨੂੰ ਅਲਰਟ ਕਰਦੇ ਕਿ ਇੱਕ ਰਜਿਸਟਰ ਲਾ ਲਓ, ਰਜਿਸਟਰ ਦੇ ਵਿੱਚ ਪਹਿਲੇ ਜੋ ਆਪਣੇ ਸਰੋਤਾਂ ਵੀਰਾਂ ਦੀ ਮੰਗ ਆਈ ਹੈ, ਠੀਕ ਹੈ ਨਾ, ਕਿ ਨਾਂ ਨੋਟ ਕਰੀ ਚੱਲੋ, ਜਿਹੜਾ ਵਾਰ ਵਾਰ ਫੋਨ ਕਰਦਾ, ਠੀਕ ਹੈ, ਹਰੇਕ ਪ੍ਰੋਗਰਾਮ ਦੇ ਵਿੱਚ ਕਰਦਾ, ਤੇ ਇੱਕ ਨਛੱਤਰ ਬਾਈ ਦੀ ਕਿਹੜੀ ਸ਼ਿਕਾਇਤ ਆ, ਦੱਸ ਭਲਾ,
0: ਲੈਟਰਸ ਵਾਲੀ, ਕਿ ਉਹ ਲੈਟਰ ਪਹਿਲਾਂ ਪੜ੍ਹੀ?
1: ਯੈਸ ਯੈਸ, ਕਿ ਗਾਣਾ ਬਾਅਦ ਦੇ ਵਿੱਚ ਪਲੇ ਕਰ ਲਈ ਬਾਈ, ਨਛੱਤਰ ਬਾਈ ਕਰ ਲਈ,
2: ਕਰ ਲਓ ਜ਼ੋਰ ਤੋਂ, ਬਾਕੀ ਰਿਜੈਕਟ ਲਾ ਦੇ 15 ਦਿਨ ਵਾਲਾ, ਕੋਈ ਚੱਕਰ ਨਹੀਂ, ਬਹੁਤ ਵਧੀਆ ਪ੍ਰੋਗਰਾਮ ਚੱਲੂਗਾ।
1: ਹਾਂ, ਇੱਕ ਯਾਰ ਮੈਂ ਆਪਣਾ, ਮੈਂ ਹੁਣ ਤੇਰੇ ਨਾਲ ਗੁੱਸੇ ਜੇ ਹੋਣ ਨੂੰ ਜੀ ਕਰਦਾ, ਮੈਂ ਤੇਰੇ ਤੇ ਪ੍ਰੋਗਰਾਮ ਕੀਤਾ ਨਛੱਤਰ ਛੱਤਾ, ਠੀਕ ਹੈ, ਤੇਰੇ ਨਾਂ ਤੇ, ਤੂੰ ਉਹਦੀ ਸਲਾਹਤੇ ਨੀ ਕੀਤੀ ਯਾਰ, ਮੈਂ ਨਛੱਤਰ ਨਛੱਤਰ ਕਰਾਤੀ।
2: ਉਹ ਪਤਾ ਹੀ ਕੀ ਆ, ਉਹ ਮੇਰਾ ਨਾ ਇੰਨਾ ਜ਼ਿਆਦਾ ਫੈਨ ਸੀ, ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਇਕੱਲੇ ਬਹਿ ਕੇ ਦੱਸੋਗੇ, ਦੱਸਣ ਵਾਲੀ ਗੱਲ, ਜਦੋਂ ਮੈਂ ਉਹਦੀ ਗੱਲ ਵੀ ਖੇਲ ਲੈਣਾ, ਤੇ ਮੇਰੀਆਂ ਅੱਖਾਂ ਭਰ ਜਾਂਦੀਆਂ।
1: ਤੇ ਤੂੰ ਸੁਣਿਆ ਨੀ ਪ੍ਰੋਗਰਾਮ ਉਹ?
2: ਪ੍ਰੋਗਰਾਮ ਮੈਂ ਤੁਹਾਨੂੰ ਦੱਸੂਗਾ ਸੀਗਾ, ਮੈਂ ਅੱਜ ਮੰਡੀ ਵਾਲੇ, ਮੈਂ ਸੁਖਦੀਪ ਨੂੰ ਕਿਹਾ ਕਿ ਮੈਂ ਫੋਨ ਕਰ ਲਈ, ਉਹਨੇ ਕਰਿਆ ਨੀ, ਉਹਨੇ ਕੋਲੇ ਪਾਉਣ ਦਾ ਹੀ ਨਹੀਂ ਕਰਤਾ।
1: ਮੇਰਾ ਜ਼ੋਰ ਲੱਗ ਗਿਆ ਬਾਈ, ਕਿਉਂਕਿ ਮੇਰਾ ਤੇਰੇ ਨਾਲ ਵੀ ਬਹੁਤ ਤਿਓ
2: ਆ। ਦੇਖੋ ਮੇਰੀ ਗੱਲ ਸੁਣੋ, ਜਿੱਥੇ ਸਾਰੇ ਸਰੋਤੇ ਸਲਾਹ ਹੀ ਜਾਂਦੇ, ਫਿਰ ਵਧੀਆ ਹੀ ਹੋਊਗਾ ਜੀ, ਮੈਂ ਬਸ ਮੇਰੀ ਮਜ਼ਬੂਰੀ ਬਣ ਗਈ ਸੀ, ਕੋਈ ਮੈਂ ਸੌ ਨਹੀਂ ਸਕਿਆ।
1: ਮੈਂ ਤਾਂ ਸਪੈਸ਼ਲ ਤੇਰੇ

0: ਮੈਂ ਉਹ ਬੰਦੇ ਦਾ ਬਹੁਤ ਜ਼ਿਆਦਾ ਅਮਰੀਕ ਸਿੰਘ ਮੈਂ ਤਾਂ ਉਹਦੇ ਗਾਣੇ ਸਾਰੇ ਟੋਟਲ ਇੱਕ ਗਾਣਾ ਸੁਣਿਆ ਸਾਰੇ ਪ੍ਰੋਗਰਾਮ ਸੁਣੇ ਦੇ ਸੀ ਉਹਦੇ
1: ਚੱਲ ਕੋਈ ਨਾ ਰਿਪੀਟ ਕਰਾਂਗੇ
0: ਚਲੋ ਕਦੇ ਨਾ ਕਦੇ ਰਿਪੀਟ ਹੋ ਗਿਆ ਫੇਰ ਜੇ ਕੰਮ ਆ ਜਾਏ ਸੁਣ ਲਾਂਗੇ
1: ਰਿਪੀਟ ਕਰਾਂਗੇ ਮਮਤਾ ਵੀ ਨੋਟ ਕਰ
0: ਚਲੋ ਠੀਕ ਆ ਜੀ ਮੈਂ ਟਾਈਮ ਜ਼ਿਆਦਾ ਲੈ ਗਿਆ ਥੋੜਾ ਧੰਨਵਾਦ ਇਹਨਾਂ ਗੱਲਾਂ ਧਿਆਨ ਕਰ ਦਿਓ ਮਾੜਾ
1: ਜਿਹਾ ਰਹੋ ਬਾਈ ਜੀ ਜਿਉਂਦੇ ਵਾਸਤੇ ਰਹੋ ਆਪਣਾ
0: ਸ਼ੁਕਰੀਆ ਜੀ ਧੰਨਵਾਦ ਤੁਹਾਡੇ
2: ਜੀ ਸਰ ਇਹ ਜਿਹੜਾ ਨਛੱਤਰ ਛੱਤੇ ਦਾ ਪ੍ਰੋਗਰਾਮ ਸੀ ਇਹਦੀ ਪਿਛਲੀ ਵਾਰੀ ਆਇਆ ਸੀ ਕਿ ਤੁਸੀਂ ਰਿਪੀਟ ਕਦੋਂ ਕਰੋਗੇ
1: ਇਹਨੂੰ ਆਪਾਂ ਰਿਪੀਟ ਕਰ ਦਾਂਗੇ ਪਿੰਡਾਂ ਵਾਲੇ ਚ ਕਰਦੇ ਪੋਤੇ ਆਪਾਂ ਆਪਣਾ ਵਿਰਸਾ ਆਪਣਾ ਸੱਭਿਆਚਾਰ ਚ ਚਲਾਇਆ ਸੀ ਨਾ ਤੇ ਇਹਦੀ ਓਪਨਿੰਗ ਤੇ ਕਲੋਜ਼ਿੰਗ ਚੇਂਜ ਕਰਕੇ ਬੈਠਾ ਆਪਣੇ ਦੋ ਪਏ ਐ ਮਈ ਵਾਲੇ ਪ੍ਰੋਗਰਾਮ ਹਨਾ ਉਹਨਾਂ ਚ ਕਰਦੇ ਤੇ ਮਮਤਾ ਕਹਿੰਦੇ ਹੁੰਦੇ ਨਾ ਕਿ ਜਿਹੜੇ ਲੋਕ ਹਰ ਵੇਲੇ ਦੂਜਿਆਂ ਦੇ ਮਾਮਲੇ ਚ ਟੰਗ ਅੜਾਉਂਦੇ ਨੇ ਉਹ ਅਕਸਰ ਆਪਣੇ ਸੁਪਨੇ ਭੁੱਲ ਚੁੱਕੇ ਹੁੰਦੇ ਨੇ ਮੈਂ ਤਾਂ ਕਹਿਣਾ ਹੀ ਚਾਹੁੰਦਾ ਮੈਸੇਜ ਦੇ ਸਕਦਾ ਕਿ ਫੋਕਸ ਆਪਣੀ ਗਰੋਥ ਤੇ ਰੱਖੋ ਫੋਕਸ ਆਪਣੀ ਗਰੋਥ ਤੇ ਰੱਖੋ ਉਹੀ ਅਸਲੀ ਜਿੱਤ ਹੈ
2: ਵਾਹ ਜੀ ਬਹੁਤ ਵਧੀਆ ਔਰ ਸਰ ਇਹ ਵੀ ਗੱਲ ਸਹੀ ਹੈ ਜੋ ਮਰਜ਼ੀ ਹੋਈ ਚੱਲੇ ਜੇ ਆਪਾਂ ਇਹ ਸੋਚ ਲਿਆ ਕਿ ਆਪਾਂ ਉੱਪਰ ਨੂੰ ਜਾਣਾ ਤਾਂ ਵਧੀਆ ਕਿ ਆਪਾਂ ਆਪਣੇ ਆਪ ਤੇ ਫੋਕਸ ਰੱਖੀਏ
1: ਆਪਦੇ ਤੇ ਫੋਕਸ ਰੱਖੋ ਉਹ ਧੋਖਾ ਦੇਣ ਵਾਲਾ ਹੁੰਦਾ ਨਾ ਧੋਖਾ ਦੇਣ ਵਾਲਾ ਹਮੇਸ਼ਾ ਚਲਾਕ ਨਹੀਂ ਹੁੰਦਾ ਉਹ ਸਮਝਦਾ ਆਪਦੇ ਆਪ ਨੂੰ ਚਲਾਕ ਹੈ ਤੇ ਕਈ ਵਾਰੀ ਉਹ ਸਿਰਫ ਕਰੈਕਟਰ ਤੋਂ ਕਮਜ਼ੋਰ ਹੁੰਦਾ ਸਮਝ ਗੱਲ ਡੂੰਘੀ ਗੱਲ ਕਰ ਗਿਆ ਮੈਂ ਠੀਕ ਹੈ ਨਾ ਬਹੁਤ ਡੂੰਘੀ ਗੱਲ ਕਰ ਗਿਆ ਭੈਣੇ
2: ਮੈਨੂੰ ਸਮਝਣ ਲੱਗਿਆ ਅਜੇ 5 ਮਿੰਟ ਲੱਗਣਗੇ ਓਨੀ ਦੇਰ ਤੱਕ ਉਹ ਕਹਿੰਦੇ ਕੁਛ ਸੰਦੇਸ਼ ਸੁਣ ਲਈਏ ਕਿਰਨ ਮੈਮ ਕਹਿੰਦੇ ਤੁਸੀਂ ਸਮਝ ਲਓ
1: ਮੈਂ ਤੁਹਾਨੂੰ ਸਮਝਾ ਦੇਣਾ ਸੌਖੀ ਜਿਹੀ ਇੱਕ ਲਾਈਨ ਚ ਕਹਿੰਦੇ ਕਰੈਕਟਰ ਪੈਸਿਆਂ ਨਾਲ ਨੀ
2: ਜੀ
1: ਕਰੈਕਟਰ ਪੈਸਿਆਂ ਨਾਲ ਨੀ ਮੁਸ਼ਕਲਾਂ ਚ ਪਤਾ ਲੱਗਦਾ ਕਿ ਮੁਸ਼ਕਲ ਦੇ ਵਿੱਚ ਤੁਹਾਡੇ ਬਰਾਬਰ ਕੌਣ ਖੜਦਾ ਹੁਣ ਸਮਝ ਲੱਗ ਗਈ
2: ਜੀ ਬਿਲਕੁਲ ਹੁਣ ਲੱਗੀ ਸਮਝ ਤੇ ਹਜਮ ਕਰਨ ਲੱਗਿਆ ਟਾਈਮ ਲੱਗੂਗਾ ਇਸ ਕਰਕੇ ਸੰਦੇਸ਼ ਸੁਣ ਲੈਂਦੇ
1: ਹਾਂ ਆਪਣਾ ਕਿਰਨ ਭੈਣੇ ਚਲਾਓ ਜੀ
2: ਜੀ

ਪ੍ਰੋਗਰਾਮ ਦੇ ਵਾਚਕ ਹੋਣਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 16 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ।

ਕੀ ਤੁਸੀਂ ਵੀ ਆਪਣੇ ਬੱਚੇ ਦੇ ਇੰਗਲਿਸ਼ ਸਬਜੈਕਟ ਨੂੰ ਲੈ ਕੇ ਚਿੰਤਾ ਚੋ? ਤਾਂ ਤੁਹਾਡੀ ਚਿੰਤਾ ਦਾ ਹੱਲ ਆ ਚੁੱਕਿਆ ਬਠਿੰਡਾ ਵਿੱਚ। 24 ਸਾਲਾਂ ਦੇ ਤਜਰਬੇ ਨਾਲ ਲੈਸ ਐਕਸ ਪ੍ਰਿੰਸੀਪਲ ਮੋਨਿਕਾ ਸਿੰਘ ਲੈ ਕੇ ਆਏ ਨੇ ਟੌਪਰਸ ਇੰਗਲਿਸ਼ ਹੱਬ, ਜਿੱਥੇ ਤੁਹਾਡੇ ਬੱਚੇ ਨੂੰ ਮਿਲਣਗੀਆਂ 9ਵੀਂ, 10ਵੀਂ, 11ਵੀਂ ਅਤੇ 12ਵੀਂ ਕਲਾਸ ਲਈ ਖਾਸ ਇੰਗਲਿਸ਼ ਕਲਾਸਿਸ, small batches, individual attention, writing ਤੇ grammar skills ਤੇ ਖਾਸ ਧਿਆਨ, board ਅਨੁਸਾਰ ਪੜ੍ਹਾਈ ਤੇ ਪੂਰੀ concept clarity. ਅੱਜ ਹੀ ਦਾਖਲੇ ਲਈ ਸੰਪਰਕ ਕਰੋ 9877132405।

0: ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ।
1: FM ਬਠਿੰਡਾ ਦੇ ਪਿਆਰੇ ਸਰੋਤਿਓ, 15 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਲੋਕ ਗਾਥਾ ਸਰਵਣ ਭਗਤ।

0: ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 15 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।
1: सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
3: तट समय विच वधेरे लाभ, बस एक क्लिक ते कमाल है।
4: फसिया
5: अनजान लिंकां ते क्लिक ना करो। RBI कहंदा है
6: जानकार बनो, सुचेत रहो।
7: ਜੀ
8: ਹਾਂਜੀ ਮਮਤਾ ਜੀ, ਤੇ ਵਿਕਾਸ ਆਪਣਾ ਕੋਈ ਵਧੀਆ ਚੱਲੀ ਜਾਂਦੀ ਰਿਕਾਰਡਿੰਗ ਬੇਟਾ? ਚੋ ਵਧੀਆ ਸਿਆਣੀ ਕੁੜੀ ਆ, ਰਿਕਾਰਡਿੰਗ ਕਰੀ ਜਾਂਦੀ ਵਧੀਆ। ਉਹ ਕਹਿੰਦੇ ਹੁੰਦੇ ਆ ਨਾ ਵਿਕਾਸ ਕਿ ਕੰਮ ਚੋਰ ਲੋਕ ਥੱਕਦੇ ਨੇ, ਸੁਣੀਏ ਨਾ ਪੰਡਿਤ ਜੀ। ਆਪਾਂ ਤਾਂ ਜਿਹੜਾ ਹੈਗਾ ਬ੍ਰਾਹਮਣਾਂ ਦਾ ਕੰਮ ਹੀ ਹੈ ਕਿ ਲੋਕਾਂ ਨੂੰ ਮੋਟੀਵੇਸ਼ਨਲ ਸਪੀਚਸ ਦੇਣੀਆਂ, ਹੈ ਨਾ। ਕੰਮ ਚੋਰ ਲੋਕ ਥੱਕਦੇ ਨਹੀਂ, ਉਹ ਸਿਰਫ ਜ਼ਿੰਮੇਦਾਰੀ ਤੋਂ ਭੱਜਦੇ ਨੇ, ਆਪਦੀਆਂ ਜ਼ਿੰਮੇਦਾਰੀਆਂ ਤੋਂ ਭੱਜਦੇ ਆ। ਮਿਹਨਤ ਤੋਂ ਡਰ ਕੇ ਬੰਦਾ ਸਿਰਫ ਮੌਕੇ ਗਾਉਂਦਾ ਮਮਤਾ। ਜੇ ਲਾਈਫ 'ਚ ਅੱਗੇ ਵਧਣਾ ਹੈ ਤਾਂ ਡਿਸਿਪਲਨ ਨੂੰ ਦੋਸਤ ਬਣਾਉਣਾ ਹੀ ਪਊਗਾ। ਤੇ ਡਿਸਿਪਲਨ ਤੂੰ ਆਪਣੇ ਸਾਹਮਣੇ ਦੇਖੀ ਜਾਂਦੀ ਹੈ, ਹੈਨਾ
7: ਜੀ।
8: ਡਿਸਿਪਲਨ ਜਿਹੜਾ ਹੈਗਾ ਵਧੀਆ ਚੱਲ ਰਿਹਾ ਹੈਗਾ। ਕੰਟਰੋਲ ਰੂਮ ਸਟਾਫ ਵਿਕਾਸ ਭਾਰਦਵਾਜ ਜੀ ਤੇ ਆਪਣੇ ਅੱਜ ਨਾਲ ਨੇ ਸੰਦੀਪ ਸਿੰਘ। ਤੇ ਡਿਸਿਪਲਨ,
7: ਰੇਡੀਓ ਦਾ ਦੂਸਰਾ ਨਾਮ ਹੀ ਸਰ ਡਿਸਿਪਲਨ।
8: ਰੇਡੀਓ ਦਾ ਦੂਸਰਾ ਨਾਮ ਡਿਸਿਪਲਨ ਹੈ। ਕ੍ਰੋਸ ਡਿਊਟੀਜ਼ ਕਰਨੀ, ਸਟਾਫ ਆਪਣਾ ਘਟ ਗਿਆ, ਕੰਟਰੋਲ ਰੂਮ ਸਟਾਫ ਖਾਸ ਕਰਕੇ ਦੋਨੇ ਪਾਸੇ ਡਿਊਟੀਜ਼ ਇੱਕ ਇੱਕ ਬੰਦਾ ਨਿਭਾ ਰਿਹਾ ਆਪਣਾ। ਤੇ ਜਿਹੜਾ ਹੈਗਾ ਵਿਕਾਸ ਭਾਰਦਵਾਜ ਜੀ ਕੱਲ ਦੇ ਆਏ ਹੋਏ ਆ, 4 ਵਜੇ ਦੇ ਆਏ ਹੋਏ ਆ, ਕ੍ਰੋਸ ਡਿਊਟੀਜ਼ ਲੱਗਦੀਆਂ। ਤੇ ਅੱਜ ਨੂੰ 1:30 ਵਜੇ ਵਿਚਾਰਾ ਡਿਊਟੀ ਖਤਮ ਕਰਕੇ ਘਰੇ ਜਾਊਗਾ। ਸਾਰੇ ਸਟਾਫ ਮੈਂਬਰਸ ਹੀ ਐ ਕੰਟਰੋਲ ਰੂਮ ਸਟਾਫ ਦੇ ਆ, ਬਹੁਤ ਮਿਹਨਤ ਕਰ ਰਿਹਾ ਕਿਉਂਕਿ ਇਹਨਾਂ 'ਚ ਡਿਸਿਪਲਨ ਹੈ, ਅਨੁਸ਼ਾਸਨ ਹੈ। ਇਹਨਾਂ ਦੇ ਮਨ ਦੇ ਵਿੱਚ ਇੱਕ ਜਜ਼ਬਾ ਘੁੱਟ ਘੁੱਟ ਕੇ ਭਰਿਆ ਹੋਇਆ ਕਿ ਅਸੀਂ ਟੈਕਨੀਕਲੀ ਮਾਰ ਨਹੀਂ ਖਾਣੀ ਗੀ। ਟਰਾਂਸਮੀਟਰ ਦੀ ਪ੍ਰੋਪਰ ਕੇਅਰ, ਮਸ਼ੀਨਾਂ ਦੀ ਪ੍ਰੋਪਰ ਕੇਅਰ, ਕੰਪਿਊਟਰਸ ਦਾ ਜਿਹੜਾ ਹੈਗਾ ਸਮੇਂ ਸਮੇਂ ਸਿਰ ਤੇ ਜਿਹੜਾ ਹੈਗਾ ਉਹਨੂੰ ਅਪਡੇਟ ਕਰਨਾ, ਹੈ ਨਾ। ਤੇ ਸਲਿਊਟ ਹੈ, ਸਲਿਊਟ ਹੈ ਕੰਟਰੋਲ ਰੂਮ ਸਟਾਫ ਨੂੰ, ਸਿਕਿਉਰਿਟੀ ਸਟਾਫ ਨੂੰ, ਐਡਮਿਨ ਸਟਾਫ ਨੂੰ, ਪ੍ਰੋਗਰਾਮ ਸਟਾਫ ਆਪਣਾ, ਜਿੰਨੇ ਵੀ ਆਪਣੇ ਇੱਥੇ ਕੈਜੂਅਲ ਅਸਾਈਨੀਜ਼ ਮੇਰੀਆਂ ਭੈਣਾਂ ਆ ਰਹੀਆਂ, ਭਰਾ ਆ ਰਹੇ ਨੇ, ਉਹ ਆਪਦਾ 100% ਦੇ ਰਹੇ ਨੇ। ਜੇ ਆਪਾਂ ਆਪ ਹੀ ਖੁਦ ਅਨੁਸ਼ਾਸਨ 'ਚ ਨਹੀਂ ਰਵਾਂਗੇ ਤਾਂ ਆਪਾਂ ਬਾਹਰ ਆਪਣੇ ਸਰੋਤਿਆਂ ਨੂੰ ਕੀ ਸਿਖਾਵਾਂਗੇ, ਕੀ ਦੱਸਾਂਗੇ, ਕਿਵੇਂ ਉਹਨਾਂ ਦਾ ਮਨੋਰੰਜਨ ਕਰਾਂਗੇ, ਕਿਵੇਂ

0: ਵਧੀਆ ਵਧੀਆ ਪ੍ਰੋਗਰਾਮ ਕੰਟੈਂਟ ਬੇਸਡ ਰੋਜ਼ਾਨਾ। ਮਮਤਾ ਦੇਖਣ ਨੂੰ ਬੜਾ ਸੌਖਾ ਲੱਗਦਾ, ਬਾਹਰ ਸੁਣਨ ਵਾਲੇ ਨੂੰ ਸੌਖਾ ਲੱਗਦਾ ਹੋਣਾ, ਠੀਕ ਹੈ ਨਾ। ਬਹੁਤ ਮਿਹਨਤ ਕਰ ਰਿਹਾ ਸਾਰਾ ਪਰਿਵਾਰ ਆਪਣਾ, ਠੀਕ ਹੈ ਨਾ। ਦੋ ਦੋ ਘੰਟੇ ਦੇ ਪ੍ਰੋਗਰਾਮ, ਡੇਢ ਡੇਢ ਘੰਟੇ ਦੇ ਪ੍ਰੋਗਰਾਮ ਵਿਦ ਸਕ੍ਰਿਪਟ ਵਿਦ ਕੰਟੈਂਟ ਅਸੀਂ ਸਰੋਤਿਆਂ ਦੀ ਝੋਲੀ ਚ ਪਾ ਰਹੇ ਹਾਂ
1: ਜੀ। ਬਿਲਕੁਲ ਬਿਲਕੁਲ। ਤੇ ਨਾਲ ਹੀ ਕਿਰਨਪਾਲ ਜੀ ਕਹਿ ਰਹੇ ਨੇ ਜੀ, ਇੱਕ ਸਰੋਤਾ ਆਪਣੇ ਨਾਲ ਫੋਨ ਲਾਈਨ ਤੇ ਜੁੜੇ ਨੇ। ਹੈਲੋ
2: ਜੀ।
1: ਜੀ ਨਮਸਕਾਰ ਜੀ, ਨਾਮ ਦੱਸ ਦਿਓ ਆਪਣਾ ਪਹਿਲਾਂ।
2: ਸਤਿ ਸ੍ਰੀ ਅਕਾਲ ਜੀ।
0: ਹਾਂਜੀ ਹਾਂਜੀ ਸਰ, ਸਤਿ ਸ੍ਰੀ ਅਕਾਲ
2: ਜੀ। ਜਗਤ ਸਿੰਘ ਮਾਨਾ ਖਾਲ ਜੀ।
0: ਹਾਂਜੀ ਸਰ।
2: ਹਾਂ ਕੋਟ ਸੰਧਵਾਲ ਜੀ।
1: ਜੀ ਸਵਾਗਤ ਹੈ ਪ੍ਰੋਗਰਾਮ ਚ।
2: ਹਾਂ ਧੰਨਵਾਦ ਜੀ।
0: ਹਾਂਜੀ ਬਾਬੇ ਮੜਾ ਜ਼ੋਰ ਲਾ ਕੇ ਫਟਾਫਟ ਬੋਲੋ।
2: ਹਾਂ ਸ਼ਰਮਾ ਜੀ, ਸਤਿ ਸ੍ਰੀ ਅਕਾਲ ਜੀ।
0: ਆਜੋ ਆਜੋ, ਸਤਿ ਸ੍ਰੀ ਅਕਾਲ, ਪੈਰੀ ਪੈਣਾ ਆਜੋ, ਮੁੱਦੇ ਤੇ ਆਜੋ ਵੀਰੇ।
2: ਹਾਂ ਜੀ ਕਹਿੰਦੇ ਆ ਫੋਨ ਲਗਾ ਹੀ ਦਿੰਦਾ।
0: ਬਹੁਤ ਵਧੀਆ ਵਧਾਈਆਂ ਫਿਰ, ਅੱਜ ਤਾਂ ਲੱਡੂ ਵੰਡ ਦਿਓ।
2: ਹਾਂ ਸਾਨੂੰ ਵੀ ਰਾਜਾ ਜੀ,
0: ਲੱਡੂ ਵੀ ਵੰਡਣੇ ਆ ਸੱਥ ਚ।
2: ਬਾਕੀ ਜਿਹੜੇ ਪ੍ਰੋਗਰਾਮ ਚੱਲ ਰਿਹਾ ਜੀ, ਬਹੁਤ ਸਟੈਂਡਰਡ ਵਧੀਆ ਚੱਲ ਰਿਹਾ ਜੀ।
0: ਠੀਕ ਹੈ ਵੀਰ ਜੀ, ਠੀਕ ਹੈ।
2: ਹਾਂਜੀ ਜਿਹੜਾ ਤੁਸੀਂ ਬਾਬੂ ਰਾਜਬਲੀ ਦਾ ਪ੍ਰੋਗਰਾਮ ਕੀਤਾ ਸਿੱਧੂ ਜੀ, ਬਹੁਤ ਵਧੀਆ ਹੋਈ।
0: ਧੰਨਵਾਦ ਵੀਰ ਜੀ, ਧੰਨਵਾਦ।
2: ਹਾਂ ਨਿਖਰਸਰ ਸੱਤੇ ਦਾ ਪ੍ਰੋਗਰਾਮ ਬਹੁਤ ਵਧੀਆ ਸੁਣਿਆ ਜੀ।
0: ਬਹੁਤ ਮਿਹਨਤ ਕੀਤੀ ਸੀ ਵੀਰ ਜੀ। ਹਾਂਜੀ
2: ਹਾਂਜੀ
0: ਠੀਕ ਹੈ। ਤੁਸੀਂ ਸਾਰਾ
2: ਬੇਨਤੀ ਆ ਜੀ,
0: ਜੀ ਬਾਈ ਜੀ ਕਰੋ,
2: ਪੰਜ ਪਾਣੀਆਂ ਦਾ ਰੈਸਟੋਰੈਂਟ ਸ਼ੁਰੂ ਕਰ ਦੇ ਜੀ।
0: ਪੰਜ ਪਾਣੀਆਂ ਦਾ ਬਾਈ ਜੀ ਹੋ ਨਹੀਂ ਸਕਦਾ, ਕਿਉਂਕਿ ਉਸ ਵੇਲੇ ਸਪੌਂਸਰਡ ਪ੍ਰੋਗਰਾਮ ਹੁੰਦਾ ਸਾਡਾ ਜਿਹੜਾ ਹੈਗਾ, ਉਹਦੇ ਕਰਕੇ ਜਿਹੜਾ ਦਿਲ ਸਾਡਾ ਵੀ ਕਰਦਾ, ਪਰ ਉਹ ਜਿਹੜਾ ਹੈਗਾ ਉੱਪਰੋਂ ਪ੍ਰੋਗਰਾਮ ਆਉਂਦਾ ਉਹ ਦਿੱਲੀ ਤੋਂ ਬੰਬੇ ਤੋਂ, ਤੇ ਉਹ ਚਲਾਉਣਾ ਸਾਡੇ ਵਾਸਤੇ ਲਾਜ਼ਮੀ ਹੁੰਦਾ ਵੀਰ ਜੀ।
2: ਠੀਕ ਹੈ ਜੀ, ਠੀਕ।
0: ਕੋਈ ਨਹੀਂ, ਹੌਲੀ ਹੌਲੀ ਜਿਹੜਾ ਹੈਗਾ ਆਪਣਾ ਕੋਸ਼ਿਸ਼ ਕਰਾਂਗੇ ਅਸੀਂ ਟਾਈਮ ਨੂੰ ਵਧਾਉਣ ਦੀ, ਤੇ ਬਾਕੀ ਤੁਸੀਂ ਸਾਰੇ ਪ੍ਰੋਗਰਾਮ ਆਪਣਾ ਸੁਣਦੇ ਹੋ ਲੱਗਣ ਦੇ ਨਾਲ, ਉਹਦੇ ਲਈ ਧੰਨਵਾਦ। ਮਮਤਾ ਜਿਹੜੇ ਪ੍ਰੋਗਰਾਮ ਹੈ ਨਾ, ਇਹ ਪ੍ਰੋਗਰਾਮ ਨੀ, ਇਹ ਜਿੰਦ ਜਾਨ ਹੈ ਆਪਣੇ ਸਰੋਤਿਆਂ ਦੀ। ਅਰਦਾਸ ਮੇਰੀ ਪਿਆਰੀ ਭੈਣ ਮਮਤਾ, ਹਾਂਜੀ ਸ਼ਿਕਾਇਤ ਵੀ ਕਰਦੇ ਵੀਰੇ।
2: ਇੱਕ ਦਿਨ ਮੈਂ ਫੋਨ ਲਾਇਆ ਸੀ ਕਰਕੇ, ਫੌਜੀ ਵੀਰਾਂ ਦਾ ਪ੍ਰੋਗਰਾਮ ਚੱਲਦਾ ਸੀ
0: ਜੀ,
2: ਤੇ ਉਹਦੇ ਚ ਮੈਂ ਮਿਲੇ ਜੀ, ਮੈਂ ਨਾ ਪੁੱਛ ਕੇ ਤੇ ਕਿੱਤਾ ਪੁੱਛ ਕੇ ਜੀ ਖੇਤੀਬਾੜੀ, ਮੈਂ ਕਿਹਾ ਜੀ ਮੁੜ ਕੇ ਫੋਨ ਕੱਟਤਾ ਜੀ।
0: ਨਹੀਂ ਕੱਟਦੇ ਨੀ, ਕੱਟਦੇ ਨੀ ਬਾਬਾ ਜੀ, ਤੁਸੀਂ ਆਪ ਹੀ ਸਿਆਣੇ ਹੋ। ਜਿਹੜੀ ਮੇਰੀ ਭੈਣ ਨੇ ਫੋਨ ਹੀ ਚੱਕ ਲਿਆ, ਖਾਸ ਕਰਕੇ ਸ਼ੁੱਕਰਵਾਰ ਨੂੰ ਸੁਖਦੀਪ ਹੁੰਦੀ ਹੈ, ਤੇ ਸੁਖਦੀਪ ਤਾਂ ਇਹੋ ਜਿਹੀ ਹਰਕਤ ਕਰਦੀ ਹੀ ਨਹੀਂ, ਠੀਕ ਹੈ ਨਾ।
2: ਤੇ ਕਈ
0: ਨਹੀਂ ਨਹੀਂ ਕਈ ਵਾਰੀ ਲਾਈਨ ਕੱਟੀ ਜਾਂਦੀ ਹੈ ਬਾਬਾ ਜੀ, ਅੱਜ ਕੱਲ੍ਹ ਹਨੇਰੀਆਂ ਨੂਰੀਆਂ ਜਿਹੀਆਂ ਚੱਲੀ ਜਾਂਦੀਆਂ, ਮੌਸਮ ਵਿੱਚ ਮੀਂਹ ਜਿਹਾ ਵੀ ਪਿਆ ਸੀ, ਉਹਦੇ ਕਰਕੇ ਹੋਇਆ ਨਾ ਬਾਬਾ ਜੀ। ਇਹੋ ਜਿਹੀ ਕੋਈ ਗੱਲ ਨਹੀਂ, ਸਾਰੇ
2: ਬੱਚੇ
0: ਰੇਂਜ ਜੋੜੀਆਂ ਸਾਰੇ ਸਤਿਕਾਰ ਕਰਦੇ ਆ ਤੁਹਾਡਾ, ਸਤਿਕਾਰ। ਠੀਕ ਹੈ ਬਾਈ ਜੀ, ਧੰਨਵਾਦ ਧੰਨਵਾਦ।
1: ਇਸੇ ਤਰ੍ਹਾਂ ਤੁਸੀਂ ਸਾਨੂੰ
0: ਆਪਾਂ ਗੱਲ ਕਰ ਰਹੇ ਸੀਗੇ ਕਿ ਆਪਣਾ ਜਿਹੜੇ ਪ੍ਰੋਗਰਾਮ ਹੈ ਨਾ, ਇਹ ਪ੍ਰੋਗਰਾਮ ਜਿਹੜੇ ਹੈਗੇ ਆ ਸਰੋਤਿਆਂ ਦੀ ਜਿੰਦ ਜਾਨ ਬਣੇ ਹੋਏ ਆ, ਤੇ ਸਰੋਤਿਆਂ ਦੀ ਰੂਹ ਚ ਵਸੇ ਹੋਏ ਨੇ, ਤੇ ਆਪਾਂ ਨੂੰ ਵੀ ਮਮਤਾ ਬਹੁਤ ਵਧੀਆ ਲੱਗਦਾ ਹੈਗਾ, ਕਿਉਂਕਿ ਤੈਨੂੰ ਵੀ ਪਤਾ ਤੂੰ ਮੇਰੇ ਨਾਲ ਹੁੰਦੀ ਹੈ ਚੱਤੋ ਪੈਰ, ਹੈਨਾ। ਮੈਕਸੀਮਮ ਡਿਊਟੀਜ਼ ਸੈਕਸ਼ਨਸ ਦੇ ਵਿੱਚ ਤੁਸੀਂ ਗੁਰਦੀਪ, ਸਤਪਾਲ, ਕਿਰਨਪਾਲ ਆਪਣੇ ਸਾਹਮਣੇ ਬੈਠੀ ਹੈ, ਤੇ ਕਿਰਨਪਾਲ ਭਾਵੇਂ ਡਾਇਰੈਕਟਲੀ ਇਨਡਾਇਰੈਕਟਲੀ ਆਪਣੇ ਨਾਲ ਜੁੜੀ ਨਹੀਂ, ਪਰ ਉਹ ਆਪਾਂ ਨੂੰ ਅਬਜ਼ਰਵ ਕਰਦੀ ਰਹਿੰਦੀ ਹੈ ਕਿ ਇਹ ਟੀਮ ਬਹੁਤ ਮਿਹਨਤ ਕਰ ਰਹੀ ਹੈ, ਤੇ ਆਪਾਂ ਨੂੰ ਕਿੰਨਾ ਸਵਾਦ ਆਉਂਦਾ ਪ੍ਰੋਗਰਾਮ ਬਣਾ ਕੇ, ਮਿਹਨਤ ਕਰਕੇ ਇੱਕ ਪਰਸਨਲ ਸੈਟਿਸਫੈਕਸ਼ਨ ਹੁੰਦੀ ਹੈ, ਤੇ ਸਰੋਤਿਆਂ ਦਾ ਤਾਂ ਮਮਤਾ ਜਿਹੜਾ ਹੈਗਾ ਸੁਣ ਕੇ ਜਿਹੜਾ ਹੈਗਾ ਗਦਗਦ ਹੋਣਾ, ਠੀਕ ਹੈ, ਉਹਨੂੰ ਮਹਿਸੂਸ ਕਰਨਾ ਪ੍ਰੋਗਰਾਮ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ, ਉਹਦੇ ਲਈ ਮੈਂ ਧੰਨਵਾਦ ਕਰਦਾ ਸਾਰੇ ਸਰੋਤਿਆਂ ਦਾ ਕਿ ਤੁਸੀਂ ਇਸੇ ਤਰ੍ਹਾਂ ਸਤਿਕਾਰ ਦਿੰਦੇ ਰਹੋ, ਸਾਡੀ ਹੌਸਲਾ ਅਫਜ਼ਾਈ ਕਰਦੇ ਰਹੋ, ਤੇ ਅਸੀਂ ਇਸੇ ਤਰ੍ਹਾਂ ਹੀ ਵਧੀਆ ਤੋਂ ਵਧੀਆ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਚ ਹਾਜ਼ਰ ਹੁੰਦੇ ਰਹੀਏ। ਮਮਤਾ ਕਹਿੰਦੇ ਹੁੰਦੇ ਨੇ ਕਿ ਮਿਹਨਤ ਕਰਨ ਵਾਲਾ ਬੰਦਾ ਚੁੱਪ ਰਹਿ ਕੇ ਵੀ, ਮਿਹਨਤ ਕਰਨ ਵਾਲਾ ਬੰਦਾ ਚੁੱਪ ਰਹਿ ਕੇ ਵੀ ਚਮਕ ਜਾਂਦਾ।
1: ਬਿਲਕੁਲ,
0: ਤੁਹਾਨੂੰ ਰੌਲਾ ਪਾਉਣ ਵਾਲੇ ਬਹੁਤ ਮਿਲਣਗੇ, ਪਰ ਅਸਲੀ ਕਾਮਯਾਬੀ ਉਹਦੀ ਹੁੰਦੀ ਹੈ ਜੋ ਬਿਨਾਂ ਸ਼ੋਅ ਆਫ ਦੇ ਲਗਾਤਾਰ ਮਿਹਨਤ ਕਰਦਾ ਰਹਿੰਦਾ। ਤੇ ਜਿਹੜੇ ਧੋਖੇਬਾਜ਼ ਲੋਕ ਹੁੰਦੇ ਆ ਨਾ, ਉਹ ਯਾਦਾਂ ਚ ਹੀ ਰਹਿ ਜਾਂਦੇ ਆ, ਤੇ ਵਫ਼ਾਦਾਰ ਲੋਕ, ਠੀਕ ਹੈ ਨਾ, ਵਫ਼ਾਦਾਰ ਜਿਹੜੇ ਇੰਪਲਾਈ ਹੈ ਉਹ ਦਿਲਾਂ ਚ ਵਸ ਜਾਂਦੇ ਆ।
1: ਵਾਜੀ ਵਾ, ਬਿਲਕੁਲ। ਤੇ ਜੱਗਾ ਸਿੰਘ ਰਾਵਾਂ ਮੰਡੀ ਤੋਂ, ਇਹ ਵੀ ਜਿਹੜੇ ਤੁਸੀਂ ਸਰ ਗੱਲ ਕਰ ਰਹੇ ਸੀ ਨਾ ਪ੍ਰੋਗਰਾਮਾਂ ਦੀ ਕਿ ਮਿਹਨਤ ਬਹੁਤ ਲੱਗਦੀ ਹੈ, ਉਹ ਜਿਹੜੇ ਕਿੱਸੇ ਚੱਲੇ ਆ ਪਿੱਛੇ, ਲੈਲਾ ਮਜਨੂ, ਸ਼੍ਰੀ ਫਰਾਦ, ਹੀਰ ਰਾਂਝੇ, ਸਭ ਨੇ ਸੁਣੇ ਸੀ, ਤੇ ਕਿੱਸਿਆਂ ਦੀ ਗੱਲ ਕਰੀਏ ਕਿ ਯੂਸੁਫ ਜ਼ੁਲੇਖਾ ਜਾਂ ਸੈਫ ਉਲ ਮਲੂਕ, ਨਲ ਦਮਿਅੰਤੀ, ਇਹ ਜਿਹੜੇ ਬਹੁਤ
0: ਚੱਲਣਾ ਮਮਤਾ। ਨਲ ਦਮਿਅੰਤੀ ਤੇ ਅਸੀਂ ਬਹੁਤ ਜ਼ੋਰ ਲਾਇਆ, ਮੇਰੀ ਛੋਟੀ ਭੈਣ

0: ਤੇ ਚੱਲ ਰਹੀ ਅੱਜ ਕੱਲ ਸੁਖਜੀਤ ਸੁਖਨ, ਤੇ ਇਹਦੇ ਵਿੱਚ ਨਲ ਦਮਯੰਤੀ ਬਾਰੇ ਮੇਰੇ ਖਿਆਲ ਦੇ ਵਿੱਚ ਜਿਹੜੇ ਕਿਤਾਬਾਂ ਪੜ੍ਹਦੇ ਆ ਬੁੱਧੀਜੀਵੀ ਆ ਉਹਨਾਂ ਨੂੰ ਤਾਂ ਪਤਾ ਕਿ ਰਾਜਾ ਨਲ ਦਮਯੰਤੀ ਦਾ ਕਿੱਸਾ ਕੀ ਸੀ, ਕਿਤਾਬਾਂ ਦੇ ਵਿੱਚ ਪੜ੍ਹੇ ਹੋਣਗੇ, ਨੌਜਵਾਨ ਪੀੜ੍ਹੀ ਨੂੰ ਕਿਸੇ ਨੂੰ ਨਹੀਂ ਪਤਾ, ਤੇ ਨਾ ਹੀ ਜਿਹੜਾ ਹੈਗਾ ਨਲ ਦਮਯੰਤੀ ਬਾਰੇ ਕੋਈ ਲੋਕ ਗੀਤ ਜਾਂ ਕਵੀਸ਼ਰੀ ਪੰਜਾਬੀ ਦੇ ਵਿੱਚ ਖਾਸ ਕਰਕੇ ਤੁਹਾਨੂੰ ਨਹੀਂ ਮਿਲਦੀ। ਇਹ ਅਦਰ ਸਟੇਟ ਦਾ ਕਿੱਸਾ ਸੀਗਾ, ਇਹਨੂੰ ਮੈਂ ਬਹੁਤ ਮਿਹਨਤ ਦੇ ਨਾਲ ਤਿਆਰ ਕੀਤਾ ਮਮਤਾ ਜੀ, ਬੜਾ ਵਿਸਥਾਰ ਦੇ ਨਾਲ, ਤੇ ਇਹ ਕੋਸ਼ਿਸ਼ ਕਰਾਂਗੇ ਕਿ ਇਹਦੇ ਵਿੱਚ ਅਲੱਗ ਭਾਸ਼ਾਵਾਂ ਦੇ ਗੀਤ ਜਿਹੜੇ ਹੈਗੇ ਸਰੋਤਿਆਂ ਨੂੰ ਸੁਣਾਏ ਜਾਣਗੇ। ਬਾਕੀ ਸਰੋਤੇ ਤਾਂ ਆਪਣੇ ਇੰਨੇ ਇੰਟੈਲੀਜੈਂਟ ਆ, ਆਪਣੀ ਆਪਣੀ ਮਾਤ ਭਾਸ਼ਾ ਪੰਜਾਬੀ ਤਾਂ ਉਹ ਸਮਝ ਲੈਣਗੇ, ਦੂਜੀਆਂ ਭਾਸ਼ਾਵਾਂ ਨੂੰ ਵੀ ਖਾਸ ਕਰਕੇ ਆਪਣੀ ਬੈਲਟ ਮਾਲਵਾ ਬੈਲਟ, ਇਹ ਤਾਂ ਅੰਗਰੇਜ਼ੀ ਜਿਵੇਂ ਪ੍ਰੋਗਰਾਮ ਆਪਾਂ ਸ਼ੁਰੂ ਕਰਦੇ ਹਾਂ ਨਾ, ਤੇ ਅੰਗਰੇਜ਼ੀ ਦੀ ਵੀ ਬੱਲੇ ਬੱਲੇ ਕਰਾ ਦਿੰਦੇ ਆ, ਬੋਲਣ ਲੱਗਿਆ ਤੈਨੂੰ ਪਤਾ ਹੀ ਨੀਗਾ, ਤੇ ਪੜ੍ਹਨ ਦੇ ਵਿੱਚ ਬਹੁਤ ਮਾਹਰ ਹੈ। ਇਹ ਆਪਾਂ ਨੀ ਲੱਗਦਾ ਕਿ ਅੰਗਰੇਜ਼ੀ ਵਾਲੇ ਪ੍ਰੋਗਰਾਮ ਆਪਾਂ ਜੇ ਚਲਾ ਦਈਏ ਆਪਣੇ ਪਸੰਦ ਨੀ ਕਰਨੇ, ਸੁਣਨਗੇ ਆਪਣੇ, ਤਾਂਹੀਓ ਤਾਂ ਉਹ ਲੈਟਸ ਰੌਕ ਐਂਡ ਡਾਂਸ ਆਪਾਂ ਨਾਂ ਟਾਈਟਲ ਹੀ ਇਸ ਕਰਕੇ ਰੱਖਿਆ। ਹੁਣ ਉਹ ਬਠਿੰਡਾ ਨੀ ਰਿਹਾ, ਉਹ ਮੁਕਤਸਰ ਨੀ ਰਿਹਾ, ਉਹ ਮਾਨਸਾ ਨੀ ਰਿਹਾ, ਇਹ ਹੁਣ ਪੂਰਾ ਜਿਹੜਾ ਹੈਗਾ ਬਾਲੀਵੁੱਡ ਦੇ ਉੱਤੇ ਤੇ ਹਾਲੀਵੁੱਡ ਦੇ ਉੱਤੇ ਛਾਇਆ ਹੋਇਆ।
1: ਬਿਲਕੁਲ, ਪਹਿਲਾਂ ਤਾਂ ਹੁਣ ਸੈਫ ਉਲ ਮਲੂਕ ਦਾ ਸੀਰੀਜ਼ ਚੱਲੇਗੀ, ਉਸ ਤੋਂ ਬਾਅਦ ਜਿਹੜਾ 7 ਜੂਨ ਨੂੰ ਨਲ ਦਮਯੰਤੀ ਦਾ ਸ਼ੋਅ ਹੋ
0: ਜਾਏਗਾ, ਕਿਉਂਕਿ ਲੇਖਾ ਜੋਖਾ ਤੁਹਾਡੇ ਕੋਲੇ ਹੁੰਦਾ, ਮੈਂ ਤਾਂ ਕਿਤਾਬ ਆਪਦੇ ਉੱਤੇ ਰੱਖਿਆ ਹੋਣਾ ਮਮਤਾ ਜੀ, ਤੇ ਇੱਕ ਪੜ੍ਹਦੇ ਉਧਰ ਫਿਰ ਆਪਣੀ ਕਿਰਨ ਭੈਣ ਇਸ਼ਾਰਾ ਕਰੀ ਜਾਂਦੀ
1: ਜੀ। ਪਹਿਲਾਂ ਆਪਾਂ ਫੋਨ ਕਾਲ ਹੀ ਲੈ ਲੈਂਦੇ ਹਾਂ ਜੀ। ਹੈਲੋ,
0: ਹਾਂਜੀ ਹਾਂਜੀ,
2: ਹੈਲੋ,
1: ਨਮਸਕਾਰ ਜੀ ਸਰ, ਆਪਣਾ ਨਾਮ ਦੱਸ ਦਿਓ ਪਹਿਲਾਂ।
2: ਮੈਂ ਬੰਸੀ ਲਾਲ ਹਾਂ ਜੀ, ਪਿੰਡ ਤੇਜਾ ਮੋੜੀ, ਜ਼ਿਲ੍ਹਾ ਅੰਬਾਲਾ ਜੀ।
1: ਜੀ ਬੰਸੀ ਲਾਲ ਜੀ, ਸਵਾਗਤ ਹੈ।
2: ਹਾਂਜੀ ਹਾਂਜੀ,
1: ਤੇ ਕੀ ਕਹਿਣਾ ਚਾਹੋਗੇ ਪ੍ਰੋਗਰਾਮਾਂ ਬਾਬਤ?
2: ਪ੍ਰੋਗਰਾਮ ਤਾਂ ਸਾਰੇ ਚੰਗੇ ਆ ਜੀ, ਦੀਪਾ ਛਾਬੜਾ ਗਿਆ ਜੀ, ਯਾਰ ਆਪਣੇ ਮਨਦੀਪ ਜੀ, ਮਨਦੀਪ ਰਜੋਰਾ ਜੀ ਬੈਠੇ ਬੈਠੇ ਚੌਂਕੜੀ ਮਾਰ ਕੇ ਕੰਮ ਬੈਠੇ ਬੈਠੇ ਬਹੁਤ ਵਧੀਆ ਬੱਤਾਂ ਕਰਦੇ ਆ।
0: ਤੂੰ ਚੌਂਕੜੀ ਮਾਰਦੇ ਪਾਂਡੇ ਜੀ ਘਰੋਂ ਦੇਖ ਲਿਆ,
2: ਨਵੇਂ ਸਾਲ ਦਾ ਪ੍ਰੋਗਰਾਮ ਦਿਖਾਇਆ ਜੀ, 90 ਸਾਲ ਹੋ ਗਏ ਜੀ, ਆਕਾਸ਼ਵਾਣੀ ਦੀ ਮੁਬਾਰਕਾਂ।
0: ਇੱਕ ਮਿੰਟ ਸਾਡੇ, ਤੂੰ ਯਾਰ ਐਵੇਂ ਪਾਂਡੇ ਜੀ ਮਸਕਾ ਜਿਹਾ ਲਾਈ ਜਾਂਦਾ, ਤੂੰ ਕਿੱਥੋਂ ਦੇਖ ਲਿਆ ਮਨਦੀਪ ਰਜੋਰੇ ਨੂੰ ਚੌਂਕੜੀ? ਉਹ ਤਾਂ ਵਿਚਾਰੇ ਗੋਡੇ ਨੀ ਕੰਮ ਕਰਦੇ ਯਾਰ।
2: ਹਾਂਜੀ, ਕਿਉਂ ਪੁੱਛੇ ਕੰਮ ਕੀ ਕਰਦੇ?
0: ਗੋਡੇ ਨੀ ਕੰਮ ਕਰਦੇ ਯਾਰ, ਗਲਤ ਜਾਣਕਾਰੀ ਨਾ ਪਾਂਡੇ ਜੀ ਐਵੇਂ ਦਿਆ ਕਰੋ। ਉਹ ਤਾਂ ਵਿਚਾਰਾ ਜਿਹੜਾ ਹੈਗਾ ਫਿਜ਼ੀਓਥੈਰੇਪੀ ਚੱਲੀ ਜਾਂਦੀ ਹੈ ਉਹਦੀ ਯਾਰ।
2: ਅੱਛਾ ਜੀ, ਨਾਰਾਜ਼ ਹੋ ਗਏ ਜੀ?
0: ਨਾਰਾਜ਼ ਨੀ ਹੋ ਗਿਆ ਯਾਰ, ਸਹੀ ਜਾਣਕਾਰੀ ਦਿਆ ਕਰੋ ਯਾਰ। ਉਹ ਦਿਨ ਰਾਤ ਮਿਹਨਤ ਕਰਕੇ ਜਿਹੜਾ ਹੈਗਾ ਪ੍ਰੋਗਰਾਮਾਂ ਚ ਜਾਣ ਪਾ ਰਹੇ ਨੇ। ਉਹ ਤੁਹਾਨੂੰ ਗੱਲ ਜੀ ਬਣਾਉਣੀ ਨੀ ਆਈ, ਚੌਂਕੜੀ ਮਾਰ ਕੇ ਕੁਰਸੀ ਤੇ ਚੌਂਕੜੀ ਕਿੱਥੇ ਵੱਜਦੀ ਹੈ ਯਾਰ?
2: ਓਹੋ ਭਾਈ ਸਾਹਿਬ, ਚਲੋ ਕੋਈ ਨੀ, ਉਹ ਗਲਤੀ ਹੋ ਗਈ ਹੋਗੀ ਭਾਈ, ਮੈਂ
0: ਨਹੀਂ ਨਹੀਂ ਮੈਂ ਮਜ਼ਾਕ ਕਰੀ ਜਾਂਦਾ, ਚੌੜ ਕਰੀ
2: ਪੰਡਿਤ ਜੀ ਮਹਾਰਾਜ ਜੀ ਮਾਫ ਕਰਿਓ।
0: ਪਰੌਂਠੇ ਕਿਵੇਂ ਚੱਲੀ ਜਾਂਦੇ ਆ
2: ਜੀ?
0: ਪਰੌਂਠਿਆਂ ਦਾ ਕੰਮ ਕਿਵੇਂ ਚੱਲੀ ਜਾਂਦਾ?
2: ਠੀਕ ਹੈ ਜੀ, ਕੰਮ ਤਾਂ ਠੀਕ ਚੱਲ ਰਿਹਾ ਜੀ।
0: ਅੱਛਾ ਅੱਛਾ ਅੱਛਾ, ਚਲ ਵਧੀਆ ਬਾਈ, ਵਧੀਆ ਜਾਉਂਦੇ ਵਾਸਤੇ। ਹੋਰ ਕਿਹੜੇ ਕਿਹੜਾ ਪ੍ਰੋਗਰਾਮ ਵਧੀਆ ਲੱਗਦਾ?
2: ਪ੍ਰੋਗਰਾਮ ਜੀ ਸ਼ੁਰਲੀ ਵਾਲਾ ਬਹੁਤ ਵਧੀਆ ਪ੍ਰੋਗਰਾਮ ਹੈ ਜੀ,
0: ਸ਼ੁਰਲੀ ਵਾਲੇ ਇੰਚਾਰਜ ਮੇਰੇ।
2: ਪੈਗਾਮ ਵੀ ਚੰਗਾ ਪ੍ਰੋਗਰਾਮ ਹੈ।
0: ਠੀਕ ਹੈ ਵੀਰੇ, ਬਹੁਤ ਵਧੀਆ ਹਿੱਟ ਪ੍ਰੋਗਰਾਮ,
2: ਆਲ ਦੀ ਬੈਸਟ ਪ੍ਰੋਗਰਾਮ।
0: ਧੰਨਵਾਦ ਜੀ, ਧੰਨਵਾਦ ਪਾਂਡੇ ਜੀ, ਤੁਸੀਂ ਇਸੇ ਤਰ੍ਹਾਂ ਰੇਡੀਓ ਸੁਣਦੇ ਰਹੋ। ਬਾਈ ਜੀ ਮੈਂ ਮਜ਼ਾਕ ਕਰ ਰਿਹਾ ਸੀਗਾ, ਤੇ ਹਾਂ, ਤੇ ਉਹ ਐਂ ਹੁੰਦਾ ਨਾ ਕਿ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਹਾਸਾ ਖੇਡਾ ਵੀ ਚਾਹੀਦਾ ਹੁੰਦਾ ਪਾਂਡੇ ਜੀ, ਹੈਨਾ?
2: ਠੀਕ ਹੈ ਭਾਈ, ਠੀਕ ਹੈ ਪੰਡਿਤ ਜੀ ਮਹਾਰਾਜ।
0: ਓਕੇ, ਪੈਰੀ ਪਹਿਨਾ ਦੇਵਤਾ ਜੀ,
2: ਪੈਰੀ ਮਾਲਕ ਜੀ ਪਾਓ ਪਰਮਾਤਮਾ ਜੀ।
0: ਓਕੇ, ਜਾਂਦੇ ਵਾਸਤੇ ਰਹੋ, ਖੁਸ਼ ਰਹੋ।
1: ਸਾਡੇ ਜਿਹੜੇ ਸਰੋਤੇ ਆ ਉਹ ਵੀ ਪੂਰੇ ਖੁੱਲੇ ਦਿਲ ਵਾਲੇ ਤੇ ਖੁਸ਼ ਦਿਲ ਨੇ। ਜੱਗਾ ਸਿੰਘ ਰਾਮਾ ਮੰਡੀ ਤੋਂ ਤਨਵੀਰ, ਗੁਰਵੀਰ, ਜਸਨੂਰ ਇਹਨਾਂ ਦੇ ਨਾਲ ਨੇ। ਇਹਨਾਂ ਨੇ ਕਿਹਾ ਵੀਰਵਾਰ ਨੂੰ ਖੁਸ਼ਪ੍ਰੀਤ ਸ਼ੇਰਗਿੱਲ ਨੇ ਜਿਗਰ ਦੇ ਰੋਗਾਂ ਬਾਰੇ ਮੁਲਾਕਾਤ ਡਾਕਟਰ ਸਾਹਿਬ ਨਾਲ ਬੜੇ ਵਿਸਤਾਰ ਪੂਰਵਕ ਜਾਣਕਾਰੀ ਸੀਗੀ। ਬੁੱਧਵਾਰ ਨੂੰ ਕਹਿੰਦੇ ਸ਼ਾਮ 5 ਵਜੇ ਸ਼ਰਮਾ ਜੀ ਨੇ ਬਾਬੂ ਰਜਬ ਅਲੀ ਦੇ ਜੀਵਨ ਬਾਰੇ ਵਡਮੁੱਲੀ ਜਾਣਕਾਰੀ, ਬਾਬੂ ਰਜਬ ਅਲੀ ਜੀ ਦੀ ਕਵੀਸ਼ਰੀ, ਸ਼ਾਇਰ, ਲੇਖਕ, ਸਾਰੀ ਜਿਹੜੀ ਇਹਨਾਂ ਨੂੰ ਜਾਣਕਾਰੀ ਹੈ ਬਹੁਤ ਵਧੀਆ ਲੱਗੀ।
0: ਮਮਤਾ, ਇਹ ਪ੍ਰੋਗਰਾਮ ਨਾ ਜਿਹੜੇ ਆਪਾਂ ਬਣਾਏ ਸੀਗੇ ਸਾਰੇ ਭੈਣ ਭਰਾਵਾਂ ਨੇ ਰਲ ਕੇ, ਠੀਕ ਹੈ ਨਾ, ਤੇ ਉਹ ਮੇਰਾ ਯੋਗਦਾਨ ਤਾਂ ਘੱਟ ਹੀ ਹੁੰਦਾ ਗਾ, ਮੈਂ ਤਾਂ ਬੋਲ ਕੇ ਹਟ ਜਾਂਦਾ ਗਾ, ਤੇ ਉਹਦੇ 'ਚ ਰੰਗ ਤੁਸੀਂ ਭਰਦੇ ਹੋ ਸਾਰੇ ਰਲ ਮਿਲ ਕੇ। ਬਾਬੂ ਰਜਬ ਅਲੀ ਜੀ 'ਤੇ ਪ੍ਰੋਗਰਾਮ ਜਿਹੜਾ ਸੀਗਾ ਇਹ ਮੈਂ ਦਿਲੋਂ ਬਣਾਇਆ ਸੀ, ਦਿਲੋਂ ਬਣਾਇਆ ਸੀ, ਕਈ ਐਪੀਸੋਡਸ ਬਣਾਏ ਸੀ, ਤੁਸੀਂ ਮੇਰੇ ਨਾਲ ਹੀ ਸੀ ਮੈਨੂੰ ਯਾਦ ਹੈ, ਤੇ ਇਹ ਮਤਲਬ ਕਿ ਇੱਕ ਸਕੂਨ ਮਿਲਿਆ ਪ੍ਰੋਗਰਾਮ ਨੂੰ ਬਣਾ ਕੇ, ਹੈ ਨਾ, ਤੇ ਇਹਦੇ ਤੋਂ ਇਲਾਵਾ ਆਪਾਂ ਸਾਰਿਆਂ ਨੇ ਰਲ ਕੇ ਬਣਾਇਆ ਸੀਗਾ ਮਗਦਾ ਰਹੀ ਵੇ ਸੂਰਜਾ ਤੂੰ ਕਮੀਆਂ ਦੇ ਵੇੜੇ।

0: ਸੰਤਰਾਮ ਉਦਾਸੀ ਜੀ, ਇਹ ਨਾ ਇੱਕ ਮੇਰੇ ਖਿਆਲ ਦੇ ਵਿੱਚ
1: ਚੱਲਿਆ ਏ,
0: ਹਾਂ ਹਿਸਟੋਰੀਕਲ ਪ੍ਰੋਗਰਾਮਸ ਨੇ ਤੇ ਆਰਕਾਈਵਲ ਵੈਲਿਊ ਇਹਨਾਂ ਦੀ ਪ੍ਰੋਗਰਾਮਸ ਦੀ, ਆਪ ਵੀ ਕਰਕੇ ਵਧੀਆ ਲੱਗਿਆ। ਇੱਕ ਕੁਲਦੀਪ ਮਾਣਕ ਸਾਹਿਬ ਵਾਲਾ ਮੇਰੇ ਬਹੁਤ ਦਿਲ ਦੇ ਨੇੜੇ ਆ, ਮੈਂ ਤੇ ਮਨਦੀਪ ਨੇ ਬਣਾਇਆ ਸੀ ਉਹ ਪ੍ਰੋਗਰਾਮ, ਉਹ ਕਈ ਵਾਰੀ ਰਿਪੀਟ ਹੋ ਗਿਆ ਮਮਤਾ, ਤੇ ਅੱਜ ਵੀ ਉਹ ਸਰੋਤਿਆਂ ਦੀ ਪਹਿਲੀ ਪਸੰਦ ਬਣਿਆ
1: ਹੋਇਆ। ਪਿਛਲੇ ਸਰੋਤਾ
0: ਮੰਚ ਚ ਫਰਮਾਇਸ਼ ਆਈ ਤੇ ਮੈਂ ਸ਼ਡਿਊਲ ਕਰਵਾਤਾ ਕੱਲ ਗੁਰਦੀਪ ਨੂੰ ਕਹਿ ਕੇ, ਮੈਂ ਭਾਈ ਚਲਾ ਕੁਲਦੀਪ ਮਾਣਕ ਸਾਹਿਬ ਤਾਂ ਜਿਹੜੇ ਹੈਗੇ ਐਵਰਗ੍ਰੀਨ ਆ, ਜਦੋਂ ਮਰਜ਼ੀ ਸੁਣ ਲਓ। ਮੈਕਸੀਮਮ ਸੌਂਗਸ ਹੁਣ ਵੀ ਆਪਾਂ ਮਾਣਕ ਸਾਹਿਬ ਦੇ ਪਲੇ ਕਰਦੇ ਆ। ਇਹ ਕੁਝ ਅਜਿਹੇ ਪ੍ਰੋਗਰਾਮ ਆ, ਇੱਕ ਪੂਰਨ ਭਗਤ ਦਾ ਕਿੱਸਾ
1: ਜੀ,
0: ਕਿੱਸੇ ਬਹੁਤ ਬਣਾਏ ਆਪਾਂ, ਜੱਗਾ ਸੂਰਮਾ ਮਿਰਜ਼ਾ ਸਾਹਿਬ ਸਾਰੇ ਹੀ ਆਪਾਂ ਕਰਤੇ, ਪਰ ਇਹ ਕੁਛ ਕੁ ਕਿੱਸੇ ਇਹੋ ਜਿਹੇ ਬਣੇ। ਇੱਕ ਨਿੱਕੀਆਂ ਜਿੰਦਾਂ ਵੱਡੇ ਸਾਕੇ, ਉਹ ਪ੍ਰੋਗਰਾਮ ਬੜੀ ਰੂਹ ਨਾਲ ਬਣਿਆ, ਉਹ ਜਦੋਂ ਮਰਜ਼ੀ ਲਾ ਲਈਏ ਆਪਣੇ ਦਿਲ ਦੇ ਵਿੱਚ ਐ ਖੁਬਦਾ ਹੀ ਜਾਂਦਾ। ਤੇ ਇਹ ਸਾਰਾ ਕੁਝ ਤਾਂ ਹੀ ਸੰਭਵ ਹੈ ਮਮਤਾ, ਉਹ ਕਹਿੰਦੇ ਹੁੰਦੇ ਨਾ ਕਿ ਮੈਂ ਇਕੱਲਾ ਕੁਛ ਵੀ ਨਹੀਂ, ਇਕੱਲਾ ਕੁਛ ਵੀ ਨਹੀਂ, ਤੁਸੀਂ ਮੇਰੇ ਆਲੇ ਦੁਆਲੇ ਸਾਰੀਆਂ ਮੇਰੀਆਂ ਬਾਹਾਂ ਹੋ, ਠੀਕ ਹੈ ਨਾ, ਤੇ ਤੁਸੀਂ ਬਰਾਬਰ ਔਖੇ ਵੇਲੇ ਵੀ ਮੇਰੇ ਸਾਹਾਂ 'ਚ ਸਾਹ ਲੈਂਦੇ ਹੋ ਤੇ ਸੁੱਖ ਵੇਲੇ ਵੀ ਮੇਰੇ ਨਾਲ ਬਰਾਬਰ ਖੜਦੇ ਹੋ। ਤੁਹਾਡੇ ਭੈਣ ਭਰਾਵਾਂ ਬਿਨਾਂ ਇਹ ਸੰਭਵ ਹੀ ਨਹੀਂ, ਸਰੋਤੇ ਵੀ ਆਪਣੇ ਭੈਣ ਭਰਾ ਹੈ ਨਾ, ਉਹਨਾਂ ਦੀ ਹੱਲਾਸ਼ੇਰੀ ਬਿਨਾਂ ਆਪਾਂ ਇੱਕ ਕਦਮ ਉੱਤੇ ਪੁੱਟ ਸਕਦੇ ਹਾਂ। ਸਾਰਾ ਟੀਮ ਵਰਕ ਹੈ, ਟੈਕਨੀਕਲ ਸਟਾਫ ਹੋ ਗਿਆ, ਸਿਕਿਉਰਿਟੀ ਸਟਾਫ ਹੋ ਗਿਆ, ਐਡਮਿਨ ਸਟਾਫ ਹੋ ਗਿਆ, ਆਪਣੇ ਗਰੁੱਪ 4 MTS ਹੋ ਗਏ ਆਪਣੇ, ਠੀਕ ਹੈ, ਜਿਹੜੇ ਆਪਾਂ ਨੂੰ ਵੇਲੇ ਸਿਰ ਚਾਹ ਪਾਣੀ ਪਿਆਉਂਦੇ ਆ, ਰੋਟੀ ਲਿਆ ਕੇ ਦਿੰਦੇ ਆ ਜਦੋਂ ਆਪਾਂ ਥੱਕੇ ਟੁੱਟੇ ਹੁੰਦੇ ਆ, ਤੇ ਸਾਰਾ ਕੁਝ ਵਧੀਆ ਚੱਲ ਰਿਹਾ ਗਾ। ਤੇ ਮੇਰੇ ਖਿਆਲ ਦੇ ਵਿੱਚ ਹੁਣ ਚਿੱਠੀ ਪੜ੍ਹਦੇ ਮਮਤਾ ਜੀ,
1: ਇਹਨਾਂ ਨੇ ਜੱਗਾ ਸਿੰਘ ਜੀ ਨੇ ਅੱਗੋਂ ਕਿਹਾ ਕਿ ਜਿਹੜੇ ਕਿੱਸੇ ਸ਼ਰਮਾ ਜੀ ਕਰਦੇ ਨੇ, ਇਹ ਅਸੀਂ ਕਿੱਸੇ 50 ਸਾਲ ਪਹਿਲਾਂ ਬੜੇ ਚਾਅ ਨਾਲ ਪੜ੍ਹੇ ਸੀ, ਹੁਣ ਤੱਕ ਯਾਦ ਨੇ, ਤੇ ਹੁਣ ਜਦੋਂ ਕਿੱਸੇ ਦੁਬਾਰਾ ਪੜ੍ਹਦੇ ਆ ਤੇ ਬੜੀ ਲੱਜਤ ਨਾਲ ਸੁਣੀਦੇ ਆ ਜਦੋਂ ਤੁਸੀਂ ਕਿੱਸੇ ਪੇਸ਼ ਕਰਦੇ ਹੋ। ਇਹ ਕਿੱਸੇ ਕਿਵੇਂ ਟਿੱਕਾ ਟਿਕਾ ਕੇ ਲਿਖੇ ਸਨ, ਇਸੇ ਕਰਕੇ ਅੱਜ ਤੱਕ ਅਸੀਂ ਭੁੱਲ ਨਹੀਂ ਪਾਏ, ਤਾਂ ਇਹ ਪ੍ਰੋਗਰਾਮ ਜਿਹੜੇ ਕਿੱਸੇ ਸਾਨੂੰ ਬਹੁਤ ਵਧੀਆ ਲੱਗਦੇ ਨੇ।
0: ਹਾਂਜੀ ਮਮਤਾ ਜੀ, ਇਹ ਉਹ ਕਹਿੰਦੇ ਹੁੰਦੇ ਆ ਨਾ ਕਿ ਜਿਹੜੀਆਂ ਮਿਹਨਤਾਂ ਕੀਤੀਆਂ ਹੁੰਦੀਆਂ ਹੈ ਨਾ, ਤੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਆ ਕਿ ਪੁਰਾਣੀਆਂ ਖੁਰਾਕਾਂ ਦਾ ਤੇ ਜਿਹੜੇ ਜ਼ੋਰ ਮਾਰੇ ਹੁੰਦੇ ਆ ਉਹ ਬਾਅਦ ਚ ਪਤਾ ਲੱਗਦਾ, ਠੀਕ ਹੈ। ਇਹ ਜਿਹੜਾ ਆਪਾਂ ਜ਼ੋਰ ਮਾਰੀ ਜਾਂਦੇ ਸਾਰੇ ਰਲ ਮਿਲ ਕੇ ਹੈ ਨਾ, ਤੇ ਹਿੱਕ ਦੇ ਜ਼ੋਰ ਤੇ, ਪੱਟਾਂ ਦੇ ਜ਼ੋਰ ਤੇ, ਗਲ ਦੇ ਜ਼ੋਰ ਤੇ ਧੂਮਾਂ ਪੈਂਦੀਆਂ, ਤੇ ਐਵੇਂ ਇੱਧਰਲੀ ਕਰ ਲਈ ਉੱਧਰਲੀ ਕਰ ਲਈ, ਖੂੰਜੇ ਲੱਗ ਕੇ ਟਾਈਮ ਪਾਸ ਕਰ ਲਿਆ, ਠੀਕ ਹੈ ਨਾ। ਉਹ ਕਹਿੰਦੇ ਹੁੰਦੇ ਨਾ ਕਿ ਜਿਹੜੇ ਕੰਮ ਚੋਰ ਬੰਦੇ ਹੁੰਦੇ ਆ ਉਹ ਘੜੀ ਦੇਖਦੇ ਰਹਿੰਦੇ ਆ, ਘੜੀ ਦੇਖਦੇ ਰਹਿੰਦੇ, ਇੰਨਾ ਟਾਈਮ ਹੋ ਗਿਆ, ਠੀਕ ਹੈ, ਇੰਨਾ ਟਾਈਮ ਹੋ ਗਿਆ, ਤੇ ਜਿਹੜਾ ਕੰਮ ਕਰਨ ਵਾਲਾ ਬੰਦਾ ਉਹ ਵਕਤ ਬਣਾ ਦਿੰਦਾ
1: ਜੀ।
0: ਵੱਡੀ ਗੱਲ ਕਰ ਗਿਆ ਮਮਤਾ, ਇਹ ਤੇਰੇ ਦੀ ਢੁਕਦੀ ਹੈ। ਆਪਾਂ ਵਕਤ ਬਣਾਉਣੇ ਆ, ਆਪਾਂ ਜਦੋਂ ਵੀ ਆਫਿਸ ਆ ਜਾਂਦੇ ਹਾਂ ਆਪਣੀ ਇਹੀ ਹੁੰਦੀ ਹੈ ਕਿ ਆਪਾਂ ਵੱਧ ਤੋਂ ਵੱਧ ਆਪਣੇ ਅਦਾਰੇ ਨੂੰ ਦਈਏ, ਵੱਧ ਤੋਂ ਵੱਧ ਆਪਣੇ ਜਿੰਨੇ ਵੀ ਭੈਣ ਭਰਾ ਸਰੋਤੇ ਹੈ, ਬਜ਼ੁਰਗ ਹੈ, ਬੱਚੇ ਹੈ, ਉਹਨਾਂ ਦਾ ਮਨੋਰੰਜਨ ਕਰੀਏ, ਉਹਨਾਂ ਦੀ ਫਰਮਾਇਸ਼ ਪੂਰੀ ਕਰੀਏ। ਕੰਮ ਚੋਰੀ ਨਹੀਂ ਕਰਨੀ ਚਾਹੀਦੀ, ਨਹੀਂ ਕਰਨੀ ਚਾਹੀਦੀ, ਆਪਣੇ ਰੁਜ਼ਗਾਰ ਪ੍ਰਤੀ ਹਮੇਸ਼ਾ ਵਫ਼ਾਦਾਰ ਰਹਿਣਾ ਚਾਹੀਦਾ। ਜਿੰਨਾ ਚਿਰ ਆਫਿਸ 'ਚੋਂ, ਆਫਿਸ ਆ ਕੇ ਪੋਜ਼ਿਟਿਵ ਆਊਟਪੁੱਟ ਕੱਢੋ। ਅੱਜ ਦੇ ਪ੍ਰੋਗਰਾਮ ਦਾ ਮੈਂ ਕੰਕਲੂਡ ਇਹੀ ਕਰਨ ਲੱਗਿਆ, ਦੂਜਿਆਂ ਦੇ ਕਿਸੇ ਦੇ ਪਰਿਵਾਰਕ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰੋ, ਆਪਦੀ ਪੀੜ੍ਹੀ ਥੱਲੇ ਸੋਟਾ ਮਾਰ ਕੇ ਦੇਖੋ ਤੁਸੀਂ ਕੀ ਹੋ, ਆਪਦੀ ਡਿਊਟੀ 'ਤੇ ਕੋਨਸਨਟ੍ਰੇਟ ਕਰੋ। ਜੋ ਟਾਈਮ ਤੁਸੀਂ ਦੂਜਿਆਂ ਦੇ ਘਰਾਂ ਦੇ ਵਿੱਚ ਜਾ ਕੇ ਇੰਟਰਫੀਅਰ ਕਰਕੇ ਸਮਾਂ ਅਜ਼ਾਈ ਕਰਦੇ ਹੋ, ਉਹ ਆਪਦੇ ਬੱਚਿਆਂ ਨੂੰ ਦਿਓ, ਆਪਦੇ ਪਰਿਵਾਰ ਨੂੰ ਦਿਓ, ਅਤੇ ਵਧੀਆ ਰਹੇਗਾ। ਇਹ ਨਹੀਂ ਗਾ ਕਿ ਤੁਹਾਡੀਆਂ ਹਰਕਤਾਂ ਦਾ ਪਤਾ ਨਹੀਂ ਲੱਗਦਾ, ਸਾਰਿਆਂ ਦੀਆਂ ਹਰਕਤਾਂ ਦਾ ਪਤਾ ਲੱਗਦਾ ਰਹਿੰਦਾ ਗਾ। ਅਤੇ ਕੋਨਸਨਟ੍ਰੇਟ ਔਨ ਯੂਅਰ ਡਿਊਟੀ, ਬੀ ਸੰਸੀਅਰ ਟੂਵਰਡਸ ਔਨ ਯੂਅਰ ਡਿਊਟੀਜ਼, ਬੀ ਸੰਸੀਅਰ ਟੂਵਰਡਸ ਯੂਅਰ ਇੰਸਟੀਟਿਊਸ਼ਨਸ, ਅਤੇ ਜਿਹਨੂੰ ਵੀ ਤੁਸੀਂ ਸਮਝਾਉਂਦੇ ਹੋ ਜਾ ਕੇ, ਜਾਂ ਉਹ ਬੱਚਾ ਜਾਂ ਬੱਚੀ ਤਾਂ ਹੈ ਨਹੀਂ, ਠੀਕ ਹੈ ਨਾ। ਅਤੇ ਇਸ ਕਰਕੇ ਸਿਆਣੇ ਬਣੋ, ਸਿਆਣੇ ਬਣੋ, ਆਪਦੀ ਨੌਕਰੀ ਪ੍ਰਤੀ ਵਫ਼ਾਦਾਰ ਰਹੋ, ਆਪਦੇ ਅਦਾਰੇ ਪ੍ਰਤੀ ਵਫ਼ਾਦਾਰ ਰਹੋ। ਅਤੇ ਮਮਤਾ ਇੱਕ ਬੋਲੀ ਜੀ ਪਾ ਦਿੰਦੇ ਹਾਂ, ਅੱਜ ਆਪਾਂ ਪਾ ਹੀ ਦਿੰਦੇ ਹਾਂ ਇੱਕ।

0: ਬਾਹਮਣ ਸਰਾਦੀ ਤੀਵੀ ਵਿੱਚ ਮੇਲਦੇ ਇਸ਼ਕ ਮੁਸ਼ਕੇ ਖੰਘ ਰਹਿੰਦੇ ਗੁੱਜੇ ਨਾ। ਟਾਈਮ ਹੋ ਗਿਆ ਮਮਤਾ ਜੀ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ ਤੇ ਹੁਣ ਆਪਾਂ ਆਪਣੇ ਰੱਬ ਵਰਗੇ ਸਰੋਤਿਆਂ ਤੋਂ ਲਈਏ ਆਗਿਆ।
1: ਰੱਬ ਰਾਖਾ, ਆਮੀਨ।
2: ਪ੍ਰੋਗਰਾਮ ਸਰੋਤਾ ਮੰਚ।
3: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰੋਤਾ ਮੰਚ, ਆਕਾਸ਼ਵਾਣੀ FM ਬਠਿੰਡਾ 1.1 ਮੈਗਾ ਹਰਟਸ। ਆ ਹੁਣ ਸੁਣਦੇ ਆ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਇਹਨਾਂ ਖਬਰਾਂ ਦੇ ਲਈ ਚੰਦ ਪਲ ਕਰਾਂਗੇ ਇੰਤਜ਼ਾਰ।

0: ਵਿੱਚ ਫਸੇ ਜ਼ਖਮੀ ਮੁਸਾਫਰਾਂ ਨੂੰ ਬਾਹਰ ਕੱਢਿਆ। ਜ਼ਖਮੀਆਂ ਨੂੰ ਡੇਰਾ ਬੱਸੀ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਉੱਥੋਂ ਕਈ ਗੰਭੀਰ ਜ਼ਖਮੀਆਂ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ। ਇਸ ਪਿੱਛੋਂ ਹਾਈਡਰਾ ਮਸ਼ੀਨ ਦੀ ਮਦਦ ਨਾਲ ਬੱਸ ਨੂੰ ਸੜਕ ਤੋਂ ਹਟਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਜਗਦੀਪ ਸਿੰਘ ਨੇ ਕੱਲ੍ਹ ਯੂਨੀਵਰਸਿਟੀ ਕੈਂਪਸ ਵਿੱਚ ਜਨਗਣਨਾ 2027 ਦੇ ਕਾਰਜਾਂ ਅਤੇ ਸਵੈ ਗਣਨਾ ਮੁਹਿੰਮ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ। ਡਾਕਟਰ ਜਗਦੀਪ ਸਿੰਘ ਨੇ ਡਿਜੀਟਲ ਸਵੈ ਗਣਨਾ ਰਾਹੀਂ ਆਪਣੇ ਨਿੱਜੀ ਵੇਰਵੇ ਪੋਰਟਲ 'ਤੇ ਦਰਜ ਕਰਕੇ ਇਸ ਮੁਹਿੰਮ ਦਾ ਆਗਾਜ਼ ਕੀਤਾ ਹੈ। ਉਹਨਾਂ ਦੱਸਿਆ ਕਿ ਪਹਿਲੀ ਵਾਰੀ ਡਿਜੀਟਲ ਟੈਕਨਾਲੋਜੀ ਨਾਲ ਸਵੈ ਗਣਨਾ ਰਾਹੀਂ ਆਪਣੇ ਵੇਰਵੇ ਦਰਜ ਕਰਨ ਲਈ ਹਰ ਨਾਗਰਿਕ ਨੂੰ ਇਹ ਅਖਤਿਆਰ ਮਿਲ ਗਏ ਨੇ। ਇਹਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ।

0: ਫੌਜੀ ਵੀਰੋ ਜੈ ਹਿੰਦ। ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਹੈ ਭਾਵਨੀ। ਪੇਸ਼ ਹੈ ਜੀ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ ਕੈਲਾ।
1: ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਐਫ ਐਮ ਬੈਂਡ 1.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਠੀਕ 1:16 ਤੇ 3 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਸੁਣਦੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼।
2: ਹੈਲੋ ਫਰਮਾਇਸ਼।

ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਹਾਜ਼ਰ ਹੈ ਜੀ ਕਿਰਨ ਪਾਲ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ ਆਦਾਬ, ਸਾਮ ਗੁਡ ਆਫਟਰਨੂਨ ਸਾਰੇ ਹੀ ਅਜ਼ੀਜ਼ ਸਰੋਤਿਆਂ ਨੂੰ। ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਜੁੜਨ ਵਾਲੇ ਹਰ ਸ਼ਖਸ ਨੂੰ ਸਲਾਮ ਹੈ ਜੀ। ਅਸੀਂ ਕਹਿੰਦੇ ਹਾਂ ਕਿ ਤੁਸੀਂ ਇਸੇ ਤਰੀਕੇ ਦੇ ਨਾਲ ਦਿਲ ਦੇ ਨਾਲ ਜੁੜੇ ਰਹਿਣਾ, ਕਿਉਂਕਿ ਜੋੜਨ ਵਾਲਾ ਆਕਾਸ਼ਵਾਣੀ ਐਫ ਐਮ ਬਠਿੰਡਾ ਜੀ ਤੁਹਾਡੇ ਨਾਲ ਹੈ। ਸੋ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਤੁਸੀਂ ਇੱਕ ਹੋਰ ਜ਼ਰੀਆ ਜੁੜਨ ਦਾ 0164-22-3431 ਨੰਬਰ ਡਾਇਲ ਕਰਨਾ ਅਤੇ ਪਹੁੰਚਣਾ ਆਪਣੀ ਪਸੰਦ ਹੈ ਹਿੰਦੀ ਫਿਲਮਾਂ ਦੇ ਵਿੱਚੋਂ ਕੋਈ ਵੀ ਗੀਤ ਲੈ ਕੇ। ਸੋ ਜਦੋਂ ਤੱਕ ਤੁਸੀਂ ਪਹੁੰਚਦੇ ਹੋ ਤਾਂ ਉਦੋਂ ਤੱਕ ਮੈਂ ਤੁਹਾਨੂੰ ਸੁਣਾ ਰਹੀ ਹਾਂ ਫਿਲਮ ਸਾਜਨ ਦਾ ਇਹ ਪਿਆਰਾ ਜਿਹਾ ਗੀਤ।

0: ਜੀ ਵਾਕੇ ਜੀ ਵਾਕੇ ਅਸੀਂ ਵੀ ਤੁਹਾਨੂੰ ਬਹੁਤ ਜ਼ਿਆਦਾ ਅਜ਼ੀਜ਼ ਤੇ ਆਪਣੇ ਸਤਿਕਾਰਯੋਗ ਸਰੋਤੇ ਮੰਨਦੇ ਹਾਂ ਕਿਉਂਕਿ ਤੁਸੀਂ ਬਹੁਤ ਪਿਆਰ ਕਰਦੇ ਹੋ ਆਕਾਸ਼ਵਾਣੀ FM ਬਠਿੰਡਾ ਨੂੰ। ਸੋ ਕਿਰਨ ਪਾਲ ਤੁਹਾਡੇ ਨਾਲ ਜੁੜੀ ਹੈ ਤੇ ਮੇਰੇ ਨਾਲ ਕੌਣ ਜੁੜੀ ਹੈ ਪਹਿਲੀ ਫਰਮਾਇਸ਼ ਲੈ ਕੇ ਆਪਾਂ ਉਹਨਾਂ ਤੋਂ ਪੁੱਛਦੇ ਹਾਂ। ਹੈਲੋ
1: ਹੈਲੋ ਭੈਣ ਕਿਰਨਪਾਲ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਬਾਈ ਜੀ, ਕੌਣ ਬੋਲ ਰਹੇ ਹੋ?
1: ਜੀ ਕਾਲੀ ਬੋਲਦਾ ਜੀ, ਬੁਰਜਗਿੱਲ ਤੋਂ ਜੀ।
0: ਹਾਂ ਬਾਈ, ਕੀ ਹਾਲ ਚਾਲ ਆ?
1: ਬਹੁਤ ਵਧੀਆ ਕਿਰਪਾ ਜੀ ਪਰਮਾਤਮਾ ਦੀ, ਤੁਸੀਂ ਸੁਣਾਓ, ਹੋਰ ਠੀਕ ਹੋ ਜੀ?
0: ਠੀਕ ਹੈ। ਵੈਸੇ ਨਾਮ ਕਿਹਨੇ ਰੱਖਿਆ, ਅਸਲੀ ਨਾਮ ਕੀ ਹੈ ਤੁਹਾਡਾ?
1: ਮੇਰਾ ਨਾਮ ਕਾਲੀ ਕਹਿੰਦੇ ਜੀ, ਪੱਕਾ ਨਾਮ ਹਰਪਾਲ ਸਿੰਘ ਹੈ ਜੀ।
0: ਹਾਂ, ਇਹ ਬਣ ਗਈ ਨਾ ਗੱਲ, ਹਰਪਾਲ ਸਿੰਘ ਦਾ ਨਾਂ ਹੈ ਕਾਲੀ। ਮੈਨੂੰ ਲੱਗਦਾ ਇਹ ਸ਼ਰਾਰਤੀ ਬੱਚਿਆਂ ਨੇ ਰੱਖਿਆ ਹੁਣ ਨਾਲਦਿਆਂ ਨੇ।
1: ਨਾਨੀ ਨੇ ਰੱਖਿਆ ਸੀ।
0: ਹਾਂ ਠੀਕ ਹੈ, ਚਲੋ ਨਾਨੀ ਨੇ ਵੀ ਲਾਡ ਨਾਲ ਹੀ ਰੱਖਿਆ ਹੈ। ਗੀਤ ਕਿਹੜਾ ਹੋ ਜੇ?
1: ਗੀਤ ਸੁਣਾ ਦੋ ਜੀ, ਦਿਲ ਵਾਲੇ ਦਾ
0: ਜੀ। ਗੀਤ ਸੁਣਾ ਰਹੀ ਹੈ ਤੁਹਾਨੂੰ ਦਿਲ ਵਾਲੇ ਫਿਲਮ ਦਾ। ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਹਰਪਾਲ ਜੀ।
1: ਧੰਨਵਾਦ ਜੀ।

0: ਜੀ ਸਰੋਤਿਆਂ ਤੁਸੀਂ ਆਨੰਦ ਮਾਣ ਰਹੇ ਹੋ ਜੀ ਕਿਰਨਪਾਲ ਦੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਸਮਾਂ ਹੋ ਰਿਹਾ ਜੀ 1:28:05 ਸੋ ਕਿਰਨਪਾਲ ਦੇ ਨਾਲ ਅਗਲੇ ਸਰੋਤੇ ਜੁੜੇ ਨੇ ਜੀ ਆਪਣੀ ਫਰਮਾਇਸ਼ ਲੈ ਕੇ ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਜੀ
1: ਠੀਕ ਹੈ ਜੀ ਬਹੁਤ ਵਧੀਆ ਜੀ
0: ਕੌਣ ਬੋਲ ਰਹੇ ਹੋ
1: ਮੈਂ ਮਹਿੰਦਰ ਸਿੰਘ ਬੋਲਦਾ ਜੀ ਹਰ ਰਾਏਪੁਰ ਪਿੰਨ ਕੋਲੀ
0: ਤੋਂ ਮਹਿੰਦਰ ਸਿੰਘ ਜੀ ਸਵਾਗਤ ਹੈ ਗੀਤ ਕਿਹੜਾ ਹੋ ਜੇ
1: ਰਾਜਾ ਹਿੰਦੁਸਤਾਨੀ ਦਾ ਸੁਣਾ ਦੇ ਜੀ ਕੋਈ ਗੀਤ
0: ਜੀ ਸੁਣਾ ਰਹੇ ਹਾਂ ਜੀ ਰਾਜਾ ਹਿੰਦੁਸਤਾਨੀ ਦੇ ਵਿੱਚੋਂ ਇਹ ਗੀਤ ਫੋਨ ਕਰਨ ਦੇ ਲਈ ਸ਼ੁਕਰੀਆ ਜੀ
1: ਠੀਕ ਹੈ ਜੀ

0: ਜੀ ਸਰੋਤੇ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾ ਹਰਟਸ ਤੇ ਆਨੰਦ ਮਾਣ ਰਹੇ ਹੋ ਤੁਸੀਂ ਕਿਰਨਪਾਲ ਦੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਹੈਲੋ
1: ਹਾਂਜੀ, ਨਮਸਕਾਰ ਜੀ।
0: ਨਮਸਕਾਰ ਜੀ, ਨਮਸਕਾਰ। ਮਾਂਜੋ ਕੌਣ ਬੋਲ ਰਹੇ ਹੋ?
1: ਮੈਂ ਜੀ ਸੁਖਦੇਵ ਸਿੰਗ ਗਿੱਲ ਨਾਲ, ਮੇਰਾ ਪੁੱਤਾ ਜੀ ਹਰਸਿੰਘ ਗਿੱਲ ਭੋਰੀ ਤੋਂ ਬੋਲਦੇ ਜੀ। ਮੱਲਾ ਹਰਨਾਮ ਸਾਹਿਬ
0: ਜੀ, ਗਿੱਲ ਸਾਹਿਬ ਸਵਾਗਤ ਹੈ ਜੀ। ਗੀਤ ਕਿਹੜਾ ਸੁਣਾਈਏ?
1: ਧੰਨਵਾਦ। ਇੱਕ ਫਿਲਮ ਸਿੱਖਦੇ ਰੱਖ ਰਹੇ ਸੀ ਪੁਰਾਣੀ ਜੀ, ਇੱਕ ਹੀ ਬੂਰੋ ਜਿਹਾ ਐਸ ਪੀ ਬਾਲਾ ਸੁਬਰਮਣੀ ਦੇ ਆਸ਼ਾ ਜੀ ਦਾ ਗਾਇਆ, ਬਹੁਤ ਪਿਆਰਾ ਗੀਤ ਹੈ ਜੀ।
0: ਜੀ
1: ਹਮ ਤੁਮਸੇ ਪਿਆਰ ਨਾ ਕਰਤੇ
0: ਜੀ, ਜੀ ਸੁਣਾ ਰਹੇ ਹੈ ਜੀ। ਇਹ ਗੀਤ ਫੋਨ ਕਰਨ ਲਈ ਸ਼ੁਕਰੀਆ।
1: ਧੰਨਵਾਦ, ਧੰਨਵਾਦ, ਸ਼ੁਕਰੀਆ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 16 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਹੋਣਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 16 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ।

0: ਸਮਾਂ ਹੋ ਰਿਹਾ ਜੀ ਸਟੂਡੀਓ ਦੀ ਘੜੀ ਤੇ 1:40 ਤੇ 11 ਸਕਿੰਟ ਕਿਰਨ ਪਾਲ ਤੁਹਾਡੇ ਨਾਲ ਜੁੜੀ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਤੇ ਅਗਲੇ ਸਰੋਤੇ ਜੁੜੇ ਨੇ ਆਪਣੀ ਫਰਮਾਇਸ਼ ਲੈ ਕੇ ਹੈਲੋ
1: ਹਾਂਜੀ ਵੀਰੇ ਜੀ ਪਿਆਰ ਭਰੀ ਨਮਸਕਾਰ ਜੀ
0: ਨਮਸਕਾਰ ਜੀ ਨਮਸਕਾਰ ਕੌਣ ਬੋਲ ਰਹੇ ਹੋ
1: ਬੱਗਾ ਸਿੰਘ ਬੋਲ ਰਿਹਾ ਪਿੰਡ ਜਗਾਰਾਮ ਤੀਰਥ ਨੇੜੇ ਕਲਵੰਡੀ ਸਾਹਿਬ
0: ਜੀ ਪੁਰਾਣੇ ਸਰੋਤੇ ਬੱਗਾ ਸਿੰਘ ਜੀ ਸਵਾਗਤ ਹੈ ਜੀ ਗੀਤ ਕਿਹੜਾ ਸੁਣਾਈਏ
1: ਧੰਨਵਾਦ ਮੈਡਮ ਜੀ ਮੈਂ ਵੀ ਅੱਜ ਸੁਣਾਂਗੇ ਫਿਲਮ ਲਿੰਕ ਗੁੰਡਾਰਾ ਦੇ ਵਿੱਚੋਂ ਆ
0: ਜੀ
1: ਗੀਤ ਦੇ ਬੋਲ ਹਨ ਇੱਕ ਨਿਗਾਹ ਜੀ
0: ਬਹੁਤ ਖੂਬਸੂਰਤ ਗੀਤ ਸੁਣਾ ਰਹੇ ਹੈ ਬੱਗਾ ਸਿੰਘ ਜੀ ਆਪ ਜੀ ਨੂੰ ਇਹ ਗੀਤ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ
1: ਧੰਨਵਾਦ ਜੀ ਥੈਂਕ ਯੂ

FM ਬਠਿੰਡਾ ਦੇ ਪਿਆਰੇ ਸਰੋਤਿਓ, 15 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਲੋਕ ਗਾਥਾ ਸਰਵਣ ਭਗਤ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 15 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।

0: वाकई जी बिल्कुल, असी साथ नहीं छड़न वाले थोड़ा क्यों, क्योंकि आकाशवाणी एफएम बठिंडा चीज ही एदा दी है कि एदा चाह के भी कोई साथ नहीं छड़ सकदा। सो साथ आपां छड़ना भी क्यों है, पर एक गल हैगी है कि वक्त कई बारी हैगा जिहड़ा अगे वधण दी इजाजत नहीं दिंदा। ते अखीर दे विच मेरे कोले कौन स्रोते पहुंचने अपनी फरमाइश लेके, आपां उन्हां नाल करदे हां गलबात। हैलो
1: करनपाल जी, नमस्कार जी।
0: नमस्कार जी, नमस्कार मानजो, कौन बोल रहे हो?
1: ਮੈਂ ਜੀ ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜਨ ਮਿੱਟੂ ਜੀ, 42 ਸਾਲ ਪੁਰਾਣਾ ਸਰੋਤਾ।
0: ਜੀ ਜੀ ਜੀ, ਪੁਰਾਣੇ ਪੁਰਾਣੇ ਸਰੋਤੇ ਆਈ ਜਾਂਦੇ ਨੇ ਅੱਜ
1: ਜੀ। ਬਹੁਤ ਬੜਾ ਮਸਕਲ ਮਿਲਦਾ ਜੀ।
0: ਹਾਂਜੀ ਬਿਲਕੁਲ ਜੀ, ਗੀਤ ਕਿਹੜਾ
1: ਹੋ ਜੀ? ਗਾਣੇ ਸਾਰੇ ਬਹੁਤ ਵਧੀਆ ਲਾਏ ਤੁਸੀਂ।
0: ਸ਼ੁਕਰੀਆ ਜੀ, ਆਪ ਜੀ ਦੀ ਪਸੰਦ ਨੇ, ਪਸੰਦ ਤੁਹਾਡੀ ਹੈ, ਮੇਰਾ ਤਾਂ ਨਾਮ ਹੀ ਹੋ ਗਿਆ ਵੈਸੇ ਫਾਲਤੂ ਚ।
1: ਹਾਂਜੀ ਹਾਂਜੀ, ਮੇਰਾ ਵੀ ਗਾਣਾ ਸੁਪਰ ਹਿੱਟ ਹੀ ਆ ਅੰਦੋਲਨ ਫਿਲਮ ਦਾ, ਇਤਨਾ ਦਿਨੋਂ ਕੇ ਬਾਅਦ ਮਿਲੇ ਹੋ
0: ਜੀ। ਸੁਣਾ ਰਹੇ ਹਾਂ ਜੀ ਇਹ ਗੀਤ, ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਬਿੱਟੂ ਜੀ ਫੋਨ ਕਰਨ ਦੇ ਲਈ।
1: ਧੰਨਵਾਦ ਜੀ, ਧੰਨਵਾਦ।

ਲਓ ਜੀ, ਜਿੱਥੇ ਵੀ ਰਹੇ ਬਹੁਤ ਵਧੀਆ ਰਹੇ, ਤੇ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਕਿਰਨ ਪਾਲ ਪ੍ਰੋਗਰਾਮ ਦੇ ਵਿੱਚ ਅੱਗੇ ਵਧੇ। ਇਸ ਹੀ ਗੀਤ ਦੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ ਕਿਰਨ ਪਾਲ ਨੂੰ ਇਜਾਜ਼ਤ। ਧੰਨਵਾਦ। ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 2 ਵਜੇ ਸੁਣਾਂਗੇ ਅੰਗਰੇਜ਼ੀ ਵਿੱਚ ਖਬਰਾਂ ਤੇ 2:15 ਦੀ ਹਿੰਦੀ ਵਿੱਚ ਖਬਰਾਂ ਦਾ

ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਸਮਾਚਾਰ ਆਕਾਸ਼ਵਾਣੀ ਦਿੱਲੀ ਤੋਂ FM ਬੈਂਡ 1.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਕੜੀ ਮੁਤਾਬਿਕ ਠੀਕ 2:30 ਤੇ 30 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਤੁਹਾਡੇ ਖਤਾਂ ਅਤੇ ਸੁਨੇਹਿਆਂ ਤੇ ਆਧਾਰਿਤ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ। ਸੁਣਦੇ ਹਾਂ ਪ੍ਰੋਗਰਾਮ ਸੁਰੀਲੀ ਦੁਪਹਿਰ।

ਪ੍ਰੋਗਰਾਮ ਸ੍ਰੀਲੀ ਦੁਪਹਿਰ ਲੈ ਕੇ ਹਾਜ਼ਰਿਆ ਜੀ ਇੱਕ ਵਾਰੀ ਫੇਰ ਕਿਰਨਪਾਲ ਤੁਹਾਡੇ ਨਾਲ। ਸਰੋਤਿਓ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਅਤੇ ਤੁਸੀਂ ਸੁਨੇਹੇ ਵੀ ਭੇਜਣੇ ਆ ਤੁਹਾਡੇ ਤਮਾਮ ਮੇਰੇ ਕੋਲ ਖਤ ਪਹੁੰਚੇ ਨੇ ਜੀ। ਸੁਨੇਹੇ ਮੇਰੇ ਕੋਲ ਪਹੁੰਚੇ ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਸੁਰਿੰਦਰ ਜੌੜਾ ਨੇੜੇ ਫਾਟਕ ਮੌੜ ਮੰਡੀ ਤੋਂ, ਗੁਰਜੀਤ ਮਾਨਸਾ ਕਲਾਂ ਤੋਂ, ਮਲਗੀਤ ਮਾਨ ਹੈ ਜੀ, ਗੁਰਤੇਜ ਕੈਂਥ ਪਿੰਡ ਜਲੂਰ ਤੋਂ, ਮੰਗੂ ਰਾਜਸਥਾਨੀ ਮੌੜ ਮੰਡੀ ਤੋਂ ਤੱਗੜ ਫੈਮਿਲੀ। ਇਸੇ ਹੀ ਗੀਤ ਦੇ ਲਈ ਸਾਡੇ ਕੋਲ ਸੁਨੇਹਾ ਪਹੁੰਚਿਆ ਜੀ, ਨੱਥੂ ਰਾਮ ਸ਼ਰਮਾ ਜੀ ਦਾ, ਅਨਾਜ ਮੰਡੀ ਕਾਲਾਂ ਵਾਲੀ ਸਿਰਸਾ ਹਰਿਆਣਾ ਤੋਂ ਇਹਨਾਂ ਨੇ ਸਾਨੂੰ ਸੁਨੇਹਾ ਲਿਖਿਆ। ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਸ਼ਾਜਲੀ ਜ਼ਿਲ੍ਹਾ ਸੰਗਰੂਰ ਤੋਂ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਇਸੇ ਹੀ ਗੀਤ ਦੇ ਲਈ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ, ਅਯਾਨ ਬਾਬੂ ਨੇ ਸਾਨੂੰ ਕਨੌਰੀ ਤੇਲੀਵਾਲਾ ਤੋਂ ਸੁਨੇਹਾ ਲਿਖਿਆ ਜੀ। ਪਿੰਡ ਤੇਜਾ ਮੋੜੀ ਅੰਬਾਲਾ ਤੋਂ ਬੰਸੀ ਲਾਲ ਸੰਧੂ, ਕਬੀਰ ਐਂਡ ਜਜ਼ਬੀਰ ਸੰਧੂ, ਵਰਨੀਤ ਪਰਨੀਤ ਕੌਰ ਸੰਧੂ, ਸਾਰਾ ਸੰਧੂ ਪਰਿਵਾਰ ਦਾ ਵੀ ਸਾਡੇ ਕੋਲ ਸੁਨੇਹਾ ਪਹੁੰਚਿਆ। ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਦੁਬੈਹਾ ਨਵੇਦਾ, ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਤੇ ਪ੍ਰਿਯੰਜਲ ਰਾਏ ਦਾ ਸੁਨੇਹਾ ਜੀ। ਮੁਹੱਲਾ ਹਲਵਾਇਨ ਸ਼ੇਰਕੋਟ ਜ਼ਿਲ੍ਹਾ ਬਿਜਨੌਰ ਤੋਂ, ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ ਪ੍ਰਵੀਨ, ਰੋਜੀ ਪ੍ਰਵੀਨ, ਬਿੱਟੂ ਭਈਆ, ਸਾਜਦਾ ਰਾਣੀ ਤੇ ਹਿਨਾ ਕੌਸਰ ਦਾ ਸੁਨੇਹਾ। ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬ ਵਾਲੀ ਹਰਿਆਣਾ ਤੋਂ ਸਾਨੂੰ ਇਹ ਸੁਨੇਹਾ ਭੇਜਦੇ ਨੇ। ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਪੱਟੀ ਮੰਡੀ ਤੱਕ ਮੰਡੀ ਕਲਾਂ ਤੋਂ। ਤੁਹਾਡੇ ਸਾਰੇ ਸਰੋਤਿਆਂ ਦੀ ਫਰਮਾਇਸ਼ ਤੇ ਸੁਣਾ ਰਹੇ ਹਾਂ ਜੀ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ। ਇਹ ਪਹਿਲਾ ਗੀਤ ਮੁਹੰਮਦ ਰਫੀ ਸਾਹਿਬ ਦੇ ਨਾਲ ਮੀਨੂ ਪਰਸ਼ੋਤਮ ਨੂੰ, ਮਾਹੀ ਮੁੰਡਾ ਫਿਲਮ ਦੇ ਵਿੱਚੋਂ।

ਜੀ ਤੁਸੀਂ ਪਿਆਰੇ ਪਿਆਰੇ ਗੀਤਾਂ ਦਾ ਆਨੰਦ ਮਾਣ ਰਹੇ ਹੋ ਜੀ। ਕਿਰਨਪਾਲ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਸੁਰੀਲੀ ਦੁਪਹਿਰ। ਸਮਾਂ 2:37 ਤੇ 10 ਸਕਿੰਟ ਦਾ। ਅਗਲਾ ਖਤ ਮੇਰੇ ਕੋਲ ਪਹੁੰਚਿਆ ਪਿੰਡ ਘੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ, ਪੰਜਾਬ ਤੋਂ। ਮਲਕੀਤ ਸਿੰਘ ਘੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਪੋਤਰਾ, ਗੁਰਸ਼ਬਦ ਸਿੰਘ, ਦਰਸ਼ਨ ਸਿੰਘ ਤੇ ਬਰਾੜ ਪਰਿਵਾਰ। ਗਿੱਦੜਬਾਹ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਬੇਬੀ ਹਨਾਸ਼ਾ ਤੇ ਬੇਬੀ ਕੈਰਵੀ। ਕ੍ਰਿਸ਼ਨਾ ਨਗਰ ਟੀਵੀ ਟਾਵਰ ਸੈਮਨਰੀ ਹਿਲਸ ਨਾਗਪੁਰ ਤੋਂ ਨਾਨਾ ਡੋਂਗਰ ਦਿਵੇ, ਰਮਾ ਤਾਈ ਡੋਂਗਰ ਦਿਵੇ, ਸੀਮਾ ਤਾਈ ਡੋਂਗਰ ਦਿਵੇ, ਰੀਮਾ ਤਾਈ ਡੋਂਗਰ ਦਿਵੇ, ਦੀਕਸ਼ਾ ਤਾਈ ਡੋਂਗਰ ਦਿਵੇ ਤੇ ਰਾਹੁਲ ਡੋਂਗਰ ਦਿਵੇ ਦਾ। ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਚਿੰਦਾ, ਜਸਵੀਰ, ਰੇਖਾ, ਗਗਨ, ਸੋਨੀ ਤੇ ਸੀਤਾ ਔਰ ਗੀਤਾ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਤੇ ਵੰਸ਼ ਬੱਤਾ। ਅਲਿਕਾ ਡੱਬਾਲੀ ਤੋਂ ਬਸੰਤ ਸਿੰਘ ਚਾਨਮ, ਰਾਜਕੁਮਾਰ, ਸੁਨੀਤਾ, ਕੁਲਦੀਪ ਗਾਂਧੀ। ਸਰੋਤਿਓ, ਇਸੇ ਹੀ ਗੀਤ ਦੇ ਲਈ ਮੇਰੇ ਕੋਲ ਕੁਛ ਸੁਨੇਹੇ ਪਹੁੰਚੇ ਨੇ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਤੇ ਆਰਤੀ ਅਰੋੜਾ। ਬਠਿੰਡਾ ਰੋਡ ਮੰਡੀ ਡੱਬਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲੱਕੀ ਨਾਰੰਗ, ਤਾਨੀਆ ਨਾਰੰਗ ਤੇ ਇਨ੍ਹਾਂ ਦੇ ਸਾਥੀ। ਇਸੇ ਹੀ ਗੀਤ ਦੇ ਲਈ ਪਿੰਡ ਫੁੱਲੋ ਮਿੱਠੀ ਤੋਂ ਹਰਜਤ ਸਿੰਘ ਢਿੱਲੋਂ, ਦੀਪਿੰਦਰ ਸਿੰਘ ਢਿੱਲੋਂ, ਤਾਰੀ, ਦਰਸ਼ਨ ਸਿੰਘ ਬੇਦੀ, ਬਲਕੌਰ ਸਿੰਘ ਸਿੱਧੂ, ਦਰਸ਼ਨ ਸਿੰਘ ਕੌਲਧਾਰ, ਜੀਤ ਸਿੰਘ ਕੌਲਧਾਰ, ਭੋਲਾ ਸਿੰਘ ਬੈਣੀਵਾਲ, ਰਾਮ ਸਿੰਘ ਗੈਰੀ ਬੁੱਟਰ ਤੇ ਇਨ੍ਹਾਂ ਦੇ ਸਾਥੀ। ਇਸੇ ਹੀ ਗੀਤ ਦੇ ਲਈ ਸਾਡੇ ਕੋਲ ਕੌਣ ਪਹੁੰਚਿਆ ਜੀ, ਪਿੰਡ ਸੰਦੋਹਾ ਨੇੜੇ ਮੰਡੀ, ਮਾਫ਼ ਕਰਨਾ, ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕ ਵਾਲੀ, ਬੂਟਾ ਸਿੰਘ, ਜਗਰਾਜ ਸਿੰਘ ਕਣਕ ਵਾਲੀ ਹੈ, ਬੂਟਾ ਸਿੰਘ ਰਾਜਾ, ਗੰਗਾ ਰਾਮ ਪੁੱਚੋ ਮੰਡੀ ਤੋਂ, ਗੁਰਤੇਜ ਸਿੰਘ ਕਮਾਲੂ, ਅਮਰੀਕ ਕਪੂਰ ਕਪੂਰ ਕਾ, ਸੁਖਦੇਵ ਬਾਬੇ ਕਾ ਤੇ ਬੂਟਾ ਜਗਤੂ ਕਾ, ਅਵਤਾਰ ਸਿੰਘ ਤੇ ਇਹਨਾਂ ਦੇ ਸਾਥੀ। ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਪੋਤਰਾ ਤੇਗ ਫਤਿਹ ਸਿੰਘ ਰੱਖੜਾ, ਪੋਤਰੀ ਜਸ਼ਗੁਨ ਰੱਖੜਾ ਤੇ ਇਹਨਾਂ ਦਾ ਪਰਿਵਾਰ। ਹਰਜਿੰਦਰ ਸਿੰਘ ਬਰਾੜ, ਮੇਲਾ ਸਿੰਘ ਸਿੱਧੂ, ਪਿੰਡ ਤੇ ਡਾਕਖਾਨਾ ਜੀਤਾ, ਜ਼ਿਲ੍ਹਾ ਬਠਿੰਡਾ ਤੋਂ ਸਾਨੂੰ ਸੁਨੇਹਾ ਭੇਜਦੇ ਨੇ। ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਬੰਟੀ, ਸੁਨੀਤਾ ਜਿੰਦਲ, ਪੂਰਾ ਖੁਸ਼ਦਿਲ ਪਰਿਵਾਰ। ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਇਨ੍ਹਾਂ ਨੇ ਸਾਨੂੰ ਸੁਨੇਹਾ ਲਿਖਿਆ। ਪਿੰਡ ਜਗ੍ਹਾ ਰਾਮ ਤੀਰਥ ਤੋਂ ਨੇੜੇ ਤਲਵੰਡੀ ਸਾਬੋ ਤੋਂ ਬੱਗਾ ਸਿੰਘ ਦਿਲਬਰ ਤੇ ਹਰਮਨ ਭਗਾਣੀਆਂ। ਇਸੇ ਹੀ ਗੀਤ ਦੇ ਲਈ ਸਾਡੇ ਕੋਲ ਕੌਣ ਪਹੁੰਚੇ ਨੇ ਜੀ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਐਨ ਸ਼ਰਮਾ, ਜੈਵੀਰ ਸਿੰਘ, ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਤੇ ਬਿੱਟਾ ਬਜਾਜ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਛੋ ਕੈਂਚੀਆਂ।

ਪਿੰਡਾਂ ਤੋਂ ਜੌੜਾ ਪਰਿਵਾਰ, ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ, ਵਿਰੇਂਦਰ, ਕੁਲਦੀਪ, ਸਿਮੂ, ਏਕਮ, ਦਮਨ ਤੇ ਅਭਿਜੋਤ। ਇਸੇ ਹੀ ਗੀਤ ਦੇ ਲਈ ਸਾਨੂੰ ਕਿਹਨਾਂ ਨੇ ਲਿਖਿਆ ਜੀ, ਮੁਹੰਮਦ ਸੈਯਦ ਅਬਾਸੀ, ਨਿਗਹਤ ਪ੍ਰਵੀਨ ਅਬਾਸੀ, ਸ਼ਾਹਨਵਾਜ਼, ਸਰਫਰਾਜ਼, ਫਰਦੀਨ, ਸੁਹਾਨ, ਅਰਜਾਨ ਅਤੇ ਅਵਾਨ ਅਬਾਸੀ ਨੇ ਸਾਨੂੰ ਉੱਪਰਕੋਟ ਮੁਹੱਲਾ ਚੌਖੰਟੀ ਬੁਲੰਦ ਸ਼ਹਿਰ ਤੋਂ ਇਹਨਾਂ ਨੇ ਸਾਨੂੰ ਇਹ ਸੁਨੇਹਾ ਲਿਖ ਕੇ ਭੇਜਿਆ ਸੀ ਜੀ। ਪਿੰਡ ਤੇ ਡਾਕਖਾਨਾ ਮਿੱਡੂ ਖੇੜਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਰਾਮ ਪ੍ਰਤਾਪ, ਜੋਤੀ, ਸੁਮੰਤੀ, ਮਨੀਸ਼ਾ ਦਾ ਸਾਡੇ ਕੋਲ ਸੁਨੇਹਾ ਪਹੁੰਚਿਆ। ਪਿੰਡ ਕੜਿਆਣਾ ਵਾਲਿਆਂ ਨੇ ਸੁਨੇਹਾ ਵੀ ਲਿਖਤਾ ਜੀ ਤੇ ਉਹਨਾਂ ਦਾ ਖਤ ਵੀ ਮੇਰੇ ਕੋਲ ਪਹੁੰਚ ਗਿਆ ਸੀ। ਰਾਹੁਲ ਜਿੰਦਲ, ਪੁਰਸ਼ੋਤਮ ਕੁਮਾਰ ਜਿੰਦਲ, ਦਰਸ਼ਨ ਕੁਮਾਰ ਜਿੰਦਲ, ਵਨੀਤ ਕੁਮਾਰ ਜਿੰਦਲ, ਗੋਸ਼ਾ, ਹਿਮਾਂਸ਼ੂ ਜਿੰਦਲ, ਰਵੀ ਤੇ ਜਿੰਦਲ ਪਰਿਵਾਰ, ਜਿੰਦਲ ਵੇਕਸ ਵਾਲੀ ਗਲੀ, ਗਲੀ ਨੰਬਰ 1, ਪਰਸਰਾਮ ਨਗਰ, ਬਠਿੰਡਾ ਤੋਂ ਇਹਨਾਂ ਨੇ ਸਾਨੂੰ ਸੁਨੇਹਾ ਲਿਖਿਆ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਜਸੀ, ਸੀਤਾ ਔਰ ਗੀਤਾ ਜੀ ਨੇ ਵੀ ਸਾਨੂੰ ਸੁਨੇਹਾ ਵੀ ਲਿਖਤਾ ਤੇ ਖਤ ਵੀ ਪਾਤਾ ਜੀ। ਤੁਹਾਨੂੰ ਸਾਰਿਆਂ ਨੂੰ ਸੁਣਾ ਰਹੇ ਹਾਂ, ਦਿਲ ਦਾ ਮਾਮਲਾ ਹੈ, ਸਵਿਤਾ ਸਾਥੀ ਤੇ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਗੀਤ।

ਬਿਲਕੁਲ ਜੀ, ਮਾਮਲਾ ਤਾਂ ਦਿਲ ਦਾ ਹੀ ਹੁੰਦਾ, ਜਿੱਥੇ ਵੀ ਹੁੰਦਾ ਬਸ ਸੁਲਝਦੇ ਰਹਿਣ, ਇੰਨਾ ਹੀ ਬਹੁਤ ਹੈ। ਤੁਸੀਂ ਆਪਣੇ ਦਿਲ ਨੂੰ ਜੋੜੀ ਰੱਖਣਾ ਆਕਾਸ਼ਬਾਣੀ ਐਫ ਐਮ ਬਠਿੰਡਾ ਤੇ 101.1 ਮੈਗਾਹਰਟਜ਼ ਤੇ। ਅੱਜ ਤੁਹਾਡੇ ਨਾਲ ਕਿਰਨ ਪਾਲ, ਪ੍ਰੋਗਰਾਮ ਚੱਲ ਰਿਹਾ ਸੁਰੀਲੀ ਦੁਪਹਿਰ, ਸਮਾਂ 2:43। ਅਗਲਾ ਖਤ ਮੇਰੇ ਕੋਲ ਪਹੁੰਚਿਆ ਜੀ, ਬਠਿੰਡਾ ਰੋਡ ਡੱਬਾ ਜੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ ਤੇ ਮੋਹਿਤ ਨਾਰੰਗ, ਸਾਧੂਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ, ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤੇਗ ਬਿਰਕ ਤੇ ਮੀਕਾ ਬਿਰਕ, ਮਸੀਤਾ ਡੱਬਾ ਜੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਤੇ ਹਨੀ ਲੋਟ। ਇਸੇ ਹੀ ਗੀਤੇ ਲਈ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ। ਗੀਤ ਦੇ ਲਈ ਸਰੋਤੇ ਮੇਰੇ ਕੋਲ ਕੁਛ ਸੁਨੇਹੇ ਪਹੁੰਚੇ ਨੇ ਤੁਹਾਡੇ, ਪਿੰਡ ਬੁਰਜ ਸਿੱਧਵਾਂ ਨਜ਼ਦੀਕ ਮਲੋਟ ਤੋਂ ਸਰਬਜੋਤ ਸਿੱਧੂ, ਅਭਿਤਾਜ ਸਿੰਘ ਸਿੱਧੂ, ਜੰਗੀਰ ਸਿੰਘ ਭੁੱਲਰ ਡੱਬ ਵਾਲੀ ਢਾਬ ਤੋਂ, ਰੁਰਦੂ ਸਿੰਘ ਪਿੰਡ ਕਰਮਗੜ੍ਹ ਢਾਣੀ ਤੋਂ, ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ, ਗੈਵੀ ਗਿੱਲ ਤੇ ਆਂਡੀ ਗੁਆਂਢੀ, ਪਿੰਡ ਭਗਵਾਨਗੜ੍ਹ ਭੁੱਖਿਆਂ ਵਾਲੀ ਤੋਂ ਬਲਦੇਵ ਸਿੰਘ, ਪਿੰਡ ਲਾਲਬਾਈ ਤੋਂ ਨਛੱਤਰ ਸਿੰਘ, ਨਾਲ ਹੈ ਜੀ ਮਨਜੀਤ ਕੌਰ, ਅਸ਼ਮਨ ਕੌਰ, ਜਗਮੀਤ ਕੌਰ, ਰਾਜਵੀਰ ਕੌਰ, ਸੁਮਨ ਕੌਰ ਤੇ ਸੁਖਚੈਨ ਕੌਰ। ਇਸੇ ਹੀ ਗੀਤ ਦੇ ਲਈ ਪਿੰਡ ਵਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਕਿਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਬੇਬੀ ਗਰਮਾ ਬਗੜੀਆ, ਰਜਤ ਤੇ ਮਨੀਸ਼ ਚੌਧਰੀ। ਇਸੇ ਹੀ ਗੀਤ ਦੇ ਲਈ ਪਿੰਡ ਜੋਗੀਵਾਲਾ ਸ੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ, ਮਾਨਿਕਾ ਤੇ ਮਨੀਸ਼ ਸਹਾਰਨ ਤੇ ਇਹਨਾਂ ਦੇ ਸਾਥੀ।

रांझा मेरा यार, जी हाँ, यह है अगला ए फिल्म जिसका तुहानू गीत सुना रहे हैं महिंदर कपूर साहब दे नाल दिलराज कौर नूं। इस गीत दे लई साडे कोल मिली जुली फरमाइश स्रोते पहुंची है पिंड पक्खी खुरद फरीदकोट तो सतनाम सिंह गिल, गुरिंदर गिल, गुरलीन ते गिल परिवार, अमरजीत बंगा, परमिंदर बंगा, राजा बंगा, गंगा राम पुचू मंडी तो, रूपलाल अपरा, चार कला नवा शहर तो इन्होंने सानू खत लिखिया सी। ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲੂ ਸ੍ਰੀ ਮੁਕਤਸਰ ਸਾਹਿਬ ਤੋਂ ਸੀਤਾ ਰਾਮ ਕੇਸਰੀ, ਸੁੱਖਾ ਦੇਵੀ ਕੋਟਲੀ, ਕਿੰਦਾ ਕੁੰਡਾ, ਬਰਾੜ, ਨੀਲਾਸਰਾ, ਪਿੰਡ ਗੰਗਾ ਤੋਂ ਕਾਲਾ ਰੂਪ ਤੇ ਗੁਰਪ੍ਰੀਤ ਕੋਟਲੀ ਦਾ ਵੀ ਖਤ ਪਹੁੰਚਿਆ ਸੀ। ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਜਨਤ ਕਾਠਪਾਲ, ਗੁਰਲੀਨ ਕਾਠਪਾਲ ਤੇ ਰੋਸ਼ਨ ਕਾਠਪਾਲ। ਮਹਿਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਤੇ ਗੁਰਮਨਤ, ਪਿੰਡ ਕੋਟ ਸ਼ਮੀਰ ਨੇੜੇ ਠਾਕਰਾਂ ਦਾ ਡੇਰਾ ਤੋਂ ਜਥੇਦਾਰ ਬਾਬਾ ਪਿਆਰਾ ਸਿੰਘ, ਸੁਖਪਾਲ ਸਿੰਘ, ਗੇਂਦੇਕਾ, ਪ੍ਰਗਟ ਸਿੰਘ ਢਿੱਲੋਂ, ਮੇਜਰ ਸਿੰਘ ਪੰਜੂ, ਪੱਪੂ ਸ਼ਰਮਾ ਜੀ ਤੇ ਗੁਰਮੇਲ ਸਿੰਘ ਚੱਠੇਵਾਲ, ਸੁਖਦੀਪ ਗਿੱਲ, ਜੁਗਰਾਜ ਬਰਾੜ, ਤਾਰੀ ਰਣਜੀਤ ਸਿੰਘ ਗਰੇਵਾਲ, ਅਵਤਾਰ ਜੱਸੀ ਤੇ ਇਨ੍ਹਾਂ ਦੇ ਸਾਥੀ। ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ ਸ਼ਮੀ, ਰਜਨੀ, ਆਕਾਸ਼ਦੀਪ, ਅਨਹੱਤੇ, ਪੋਤਰਾ, ਗੁਰਸ਼ਬਦ। ਇਸੇ ਹੀ ਗੀਤ ਦੇ ਲਈ ਮੇਰੇ ਕੋਲ ਕੁਝ ਸੁਨੇਹੇ ਪਹੁੰਚੇ ਨੇ। ਪਿੰਡ ਫੁੱਲੋ ਮਿੱਠੀ ਤੋਂ ਰਾਮ ਸਿੰਘ, ਲਛਮਣ ਸਿੰਘ, ਕੁਲਜਿੰਦਰ ਸਿੰਘ, ਮਨਪ੍ਰੀਤ ਕੌਰ, ਜਸਪ੍ਰੀਤ ਜੱਸੀ, ਪੋਤਰਾ ਗੁਣਤਾਜ, ਵੀਰ ਸਿੰਘ, ਦੋਤਰਾ ਸੁਖਮਨ, ਵੀਰ ਸਿੰਘ ਪਿੰਡ ਹੁਸਨਰ ਤੋਂ। ਇਸੇ ਹੀ ਗੀਤ ਦੇ ਲਈ ਸੁਨੇਹਾ ਸਾਨੂੰ ਕਿਹਨਾਂ ਦਾ ਪਹੁੰਚਿਆ ਸਰੋਤੇ ਪਿੰਡ ਤੇ ਡਾਕਖਾਨਾ ਲੋਕਲ ਠਾਕਰਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ। ਗੀਤ ਦੇ ਲਈ ਬਲਜਿੰਦਰ ਸਿੰਘ ਮਾਸਟਰ, ਗਾਂਧੀ ਨਗਰ, ਹਨੁਮਾਨਗੜ੍ਹ ਜੰਕਸ਼ਨ, ਰਾਜਸਥਾਨ ਤੋਂ ਇਹਨਾਂ ਨੇ ਸਾਨੂੰ ਸੁਨੇਹਾ ਪਹੁੰਚਾਇਆ ਜੀ। ਪਿੰਡ ਵੜਿੰਗ ਖੇੜਾ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ ਤੇ ਬਲਜੀਤ ਸਿੰਘ ਦਾ ਸਾਡੇ ਕੋਲ ਖਤ ਸੁਨੇਹਾ ਪਹੁੰਚਿਆ ਸੀ, ਮਾਫ਼ ਕਰਨਾ। ਸੋ ਇਹ ਸਨ ਸਰੋਤਿਓ ਤੁਹਾਡੇ ਖਤ ਤੇ ਜਿਹੜੇ ਸਾਡੇ ਕੋਲ ਸੁਨੇਹੇ ਪਹੁੰਚੇ ਸੀ। ਵੱਧ ਤੋਂ ਵੱਧ ਖਤ ਤੁਸੀਂ ਭੇਜਿਆ ਕਰੋ, ਸੁਨੇਹੇ ਸਾਨੂੰ ਭੇਜਿਆ ਕਰੋ। ਜਿਹੜੇ ਸਰੋਤੇ ਸਾਨੂੰ ਸੁਨੇਹੇ ਭੇਜਦੇ ਨੇ ਉਹ ਆਪਣੇ ਸੁਨੇਹਿਆਂ ਦਾ ਜਿਹੜਾ ਸਾਡੇ ਵੱਲੋਂ ਬੋਲੇ ਜਾਣ ਦਾ ਇੰਤਜ਼ਾਰ ਵੀ ਕਰਿਆ ਕਰਨ। ਕਈ ਵਾਰੀ ਜਦੋਂ ਦੁਬਾਰਾ ਉਹ ਹੁੰਦਾ ਤਾਂ ਉਹ ਤੁਹਾਨੂੰ ਪਤਾ ਦੂਸਰੇ ਸਰੋਤਿਆਂ ਨੂੰ ਇੱਕ ਨਾਰਾਜ਼ਗੀ ਦੀ ਵਜ੍ਹਾ ਬਣ ਜਾਂਦੀ ਹੈ। ਸੋ ਤੁਹਾਡੇ ਸਾਰੇ ਸਰੋਤਿਆਂ ਦੀ ਫਰਮਾਇਸ਼ ਤੇ ਸੁਣਾ ਰਹੇ ਹਾਂ ਜੀ ਮਹਿੰਦਰ ਕਪੂਰ ਸਾਹਿਬ ਦੇ ਨਾਲ ਦਿਲਰਾਜ ਕੌਰ ਨੂੰ।

0: ऐसे ही गीत दे नाल प्रोग्राम श्री दोपहर खत्म करन दी किरण पाल नूं देओ इजाजत धन्नवाद
1: सुरीली दोपहर
0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰੀਲੀ ਦੁਪਹਿਰ ਐਫ ਐਮ ਬੈਂਡ 101.1 ਮੈਗਾ ਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਪ੍ਰਸਾਰਣ ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 3 ਵਜੇ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਠੀਕ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਸਹੇਲੀ ਤੇ 4 ਵਜੇ ਹੋਏਗਾ ਗੀਤੋਂ ਭਰੀ ਕਹਾਣੀ ਇਹਨਾਂ ਪ੍ਰੋਗਰਾਮਾਂ ਦੇ ਲਈ ਚੰਦ ਪਲ ਕਰਾਂਗੇ ਇੰਤਜ਼ਾਰ ਰਾਸ਼ਟਰੀ ਸੇਵਾ

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬਿਆਨ 1.1 ਮੈਗਾਹਰਟਜ਼ ਦੀ ਸਟੂਡੀਓ ਦੀ ਘੜੀ 'ਤੇ ਸਮਾਂ ਸ਼ਾਮ ਦੇ 5:12 ਹੋ ਰਹੇ ਨੇ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਸ਼ਾਮ ਦੇ 5:50 ਦਾ। ਵੇਲਾ ਹੋ ਰਿਹਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦਾ।

ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਸੁਣ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਤੁਸੀਂ ਸੁਣੋਗੇ ਹਫ਼ਤਾਵਾਰੀ ਸਿਲਸਿਲਾ ਪਿੰਡਾਂ ਵਾਲੇ, ਜਿਸ ਵਿੱਚ ਅੱਜ ਤੁਸੀਂ ਸੁਣੋਗੇ ਲੋਕ ਗਾਥਾ। ਸਰਵਣ ਭਗਤ ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸੰਪਾਦਨ ਸਤਪਾਲ ਬਰਾੜ ਅਤੇ ਨਿਰਮਾਤਾ ਨਿਰਦੇਸ਼ਕ ਤੇ ਵਾਚਕ ਬਲਜੀਤ ਸ਼ਰਮਾ। ਆਓ ਸੁਣਦੇ ਹਾਂ ਹਫ਼ਤਾਵਾਰੀ ਸਿਲਸਿਲਾ ਪਿੰਡਾਂ ਵਾਲੇ ਲੋਕ ਗਾਥਾ ਸਰਵਣ ਭਗਤ।

ਪਿੰਡਾਂ ਵਾਲਿਓ ਤੇ ਸ਼ਹਿਰਾਂ ਵਾਲਿਓ, ਚੜ੍ਹਦੀ ਕਲਾ ਚ ਹੀ ਹੋਵੋਗੇ ਤੇ ਆਪ ਜੀ ਦੀ ਚੜ੍ਹਦੀ ਕਲਾ ਲਈ ਬਲਜੀਤ ਸ਼ਰਮਾ ਤੇ ਸਮੂਹ ਆਕਾਸ਼ਵਾਣੀ ਪਰਿਵਾਰ ਸੱਚੇ ਪਾਤਸ਼ਾਹ ਪਰਮਾਤਮਾ ਅੱਗੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੁੰਦਾ ਹੋਇਆ ਆਪ ਜੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਦੁਆਵਾਂ ਮੰਗਦਾ ਰਹਿੰਦਾ ਏ। ਦੋਸਤੋ, ਅੱਜ ਆਪ ਜੀ ਦੇ ਸਨਮੁਖ ਲੈ ਕੇ ਆਇਆ ਹਾਂ ਇੱਕ ਲੋਕ ਗਾਥਾ, ਸਰਵਣ ਭਗਤ।

ਸਰਵਣ ਕੀਨੀ, ਸਿੱਖ ਬਿਰਲੋਈ ਗੁਰ ਸੇਵਾ ਤਹਿ ਅਹਿਰਾਵੇ। ਜਿਸ ਤਰ੍ਹਾਂ ਨੇਕ ਸਰਵਣ ਨੇ ਆਪਣੇ ਅੰਨੇ ਮਾਤਾ ਪਿਤਾ ਦੀ ਇਤਨੇ ਸਮਰਪਣ ਭਾਵ ਨਾਲ ਸੇਵਾ ਕੀਤੀ, ਉਸੇ ਤਰ੍ਹਾਂ ਹੀ ਕੋਈ ਵਿਰਲਾ ਚੇਲਾ ਏ ਜੋ ਆਪਣੇ ਗੁਰੂ ਦੀ ਸੇਵਾ ਕਰੇਗਾ। ਇਹ ਕਵਿਤ ਭਾਈ ਗੁਰਦਾਸ ਜੀ ਦੁਆਰਾ

0: ਕਵਿਤਾ 103 ਪੰਨਾ 1 ਦੇ ਵਿੱਚ ਦਰਜ ਕੀਤਾ ਹੈ। ਆਪਣੀ ਕਵਿਤਾ ਵਿੱਚ ਭਾਈ ਗੁਰਦਾਸ ਜੀ ਸਰਵਣ ਕੁਮਾਰ ਦੀ ਆਪਣੇ ਮਾਤਾ ਪਿਤਾ ਪ੍ਰਤੀ ਬਿਨਾਂ ਸ਼ਰਤ ਸੇਵਾ ਅਤੇ ਸ਼ਰਧਾ ਦੀ ਤੁਲਨਾ ਇੱਕ ਸਿੱਖ ਦੀ ਗੁਰੂ ਪ੍ਰਤੀ ਸ਼ਰਧਾ ਨਾਲ ਕਰਦੇ ਨੇ। ਤ੍ਰੇਤਾ ਯੁੱਗ ਦੇ ਯੁੱਗ ਵਿੱਚ ਸ਼ਾਂਤਵਨ ਕੁਮਾਰ ਅਤੇ ਗਿਆਨਵੰਤੀ ਦੇਵੀ ਨਾਮ ਦਾ ਇੱਕ ਬਜ਼ੁਰਗ ਜੋੜਾ ਰਹਿੰਦਾ ਸੀ। ਇਹ ਜਾਣਨ ਤੋਂ ਬਾਅਦ ਕਿ ਗਿਆਨਵੰਤੀ ਗਰਭ ਧਾਰਨ ਕਰਨ ਵਿੱਚ ਅਸਮਰਥ ਸੀ, ਦੋਵਾਂ ਪਤੀ ਪਤਨੀ ਨੇ ਸੰਨਿਆਸੀ ਬਣਨ ਦਾ ਫੈਸਲਾ ਕੀਤਾ ਤੇ ਸ਼ਿਵਜੀ ਭਗਵਾਨ ਦਾ ਸਿਮਰਨ ਕਰਨ ਲਈ ਇਕਾਂਤ ਵਿੱਚ ਰਹਿਣ ਚਲੇ ਗਏ। ਕਈ ਸਾਲਾਂ ਦੇ ਤੀਬਰ ਧਿਆਨ ਦੇ ਬਾਅਦ ਸ਼ਿਵਜੀ ਭਗਵਾਨ ਜੋੜੇ ਦੇ ਰੂਪ ਵਿੱਚ ਉਹਨਾਂ ਦੇ ਸਾਹਮਣੇ ਪ੍ਰਗਟ ਹੋਏ ਤੇ ਉਹਨਾਂ ਦੇ ਧਿਆਨ ਤੋਂ ਖੁਸ਼ ਹੋ ਕੇ ਸ਼ਿਵਜੀ ਭਗਵਾਨ ਨੇ ਉਸ ਜੋੜੇ ਨੂੰ ਉਹਨਾਂ ਦੀ ਸ਼ਰਧਾ ਦੇ ਇਨਾਮ ਵਜੋਂ ਵਰਦਾਨ ਮੰਗਣ ਲਈ ਕਿਹਾ। ਸ਼ਾਂਤਵਨ ਤੇ ਗਿਆਨਵੰਤੀ ਦੋਵਾਂ ਨੇ ਸ਼ਿਵਜੀ ਭਗਵਾਨ ਨੂੰ ਪੁੱਤਰ ਦਾ ਆਸ਼ੀਰਵਾਦ ਦੇਣ ਲਈ ਕਿਹਾ। ਸ਼ਿਵਜੀ ਭਗਵਾਨ ਨੇ ਜੋੜੇ ਨੂੰ ਦੱਸਿਆ ਕਿ ਉਹਨਾਂ ਦੇ ਕਰਮਾਂ ਵਿੱਚ ਇੱਕ ਬੱਚਾ ਨਹੀਂ ਲਿਖਿਆ ਹੈ ਤੇ ਉਹਨਾਂ ਦੀ ਇੱਛਾ ਪੂਰੀ ਹੋਣ ਦੇ ਨਤੀਜੇ ਵਜੋਂ ਪਤੀ ਪਤਨੀ ਦੋਵੇਂ ਆਪਣੀ ਨਜ਼ਰ ਗਵਾ ਦੇਣਗੇ। ਸ਼ਾਂਤਵਨ ਅਤੇ ਗਿਆਨਵੰਤੀ ਦੋਵਾਂ ਨੇ ਆਪਣੀ ਕਿਸਮਤ ਨੂੰ ਸਵੀਕਾਰ ਕੀਤਾ ਤੇ ਸ਼ਿਵਜੀ ਭੋਲੇ ਨਾਥ ਨੂੰ ਕਿਹਾ, ਹੇ ਭਗਵਾਨ, ਹੇ ਸ਼ਿਵਜੀ ਮਹਾਰਾਜ, ਜੈ ਮਾਂ ਪਾਰਵਤੀ, ਜੇਕਰ ਇੱਕ ਬੱਚਾ ਹੋਣ ਦਾ ਮਤਲਬ ਹੈ ਕਿ ਅਸੀਂ ਹੋਰ 7 ਪੁਨਰ ਜਨਮਾਂ ਵਿੱਚ ਅੰਨੇ ਜਨਮ ਲੈਂਦੇ ਹਾਂ ਤਾਂ ਅਜਿਹਾ ਹੀ ਹੋਵੇ। ਕਿਰਪਾ ਕਰਕੇ ਸਾਡੇ ਭਾਗਾਂ ਵਿੱਚ ਇੱਕ ਬੱਚਾ ਵਰ ਦੇ ਰੂਪ ਵਿੱਚ ਸਾਨੂੰ ਬਖਸ਼ ਦੇਵੋ। ਸ਼ਿਵਜੀ ਭਗਵਾਨ ਤੇ ਮਾਤਾ ਪਾਰਵਤੀ ਜੀ ਨੇ ਉਹਨਾਂ ਦੀ ਇੱਛਾ ਪੂਰੀ ਕਰ ਦਿੱਤੀ। ਜਲਦੀ ਹੀ ਗਿਆਨਵੰਤੀ ਨੇ ਇੱਕ ਸੁੰਦਰ ਲੜਕੇ ਨੂੰ ਜਨਮ ਦਿੱਤਾ। ਉਸ ਦਾ ਨਾਂ ਉਹਨਾਂ ਨੇ ਸਰਵਣ ਕੁਮਾਰ ਰੱਖਿਆ। ਜਿਸ ਪਾਲੇ ਸਰਵਣ ਦਾ ਜਨਮ ਹੋਇਆ, ਸ਼ਾਂਤਵਨ ਤੇ ਗਿਆਨਵੰਤੀ ਦੋਵੇਂ ਆਪਣੀ ਨਜ਼ਰ ਗਵਾ ਬੈਠੇ। ਜਿਵੇਂ ਜਿਵੇਂ ਸਰਵਣ ਵੱਡਾ ਹੁੰਦਾ ਗਿਆ, ਉਸਨੇ ਆਪਣਾ ਧਿਆਨ ਰੱਬ ਦੀ ਬਜਾਏ ਆਪਣੇ ਜੀਵਨ ਨੂੰ ਸਮਰਪਿਤ ਕਰਨ ਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਵੱਲ ਮੋੜ ਲਿਆ। ਇੱਕ ਦਿਨ ਆਇਆ ਜਦੋਂ ਸਰਵਣ ਨੂੰ ਉਸਦੇ ਜਨਮ ਅਤੇ ਉਸਦੇ ਜਨਮ ਲਈ ਉਸਦੇ ਮਾਤਾ ਪਿਤਾ ਦੀ ਦੋਵਾਂ ਦੀ ਕੁਰਬਾਨੀ ਬਾਰੇ ਸੱਚਾਈ ਦਾ ਪਤਾ ਲੱਗਿਆ। ਦੋਸ਼ ਅਤੇ ਪਛਤਾਵੇ ਨਾਲ ਪ੍ਰਭਾਵਿਤ ਸਰਵਣ ਨੇ ਆਪਣੇ ਮਾਤਾ ਪਿਤਾ ਦੇ ਦਰਸ਼ਨ ਨੂੰ ਬਹਾਲ ਕਰਨ ਦੀ ਕੋਸ਼ਿਸ਼ ਵਿੱਚ ਆਪਣੇ ਮਾਤਾ ਪਿਤਾ ਨੂੰ 40 ਹਿੰਦੂ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਲਿਜਾਣ ਦਾ ਪ੍ਰਣ ਕੀਤਾ।
1: ਲਓ ਜੀ, ਸਰਵਣ ਨੂੰ ਸੁਪਨਾ ਆਉਂਦਾ ਤੇ ਸੁਪਨੇ ਚ ਗੱਲਾਂ ਕਰਦਾ ਹਲਾਵੇ

0: ਸਰਵਣ ਨੇ ਬਾਂਸ ਦੀ ਇੱਕ ਡੰਡੇ ਤੋਂ ਇੱਕ ਗੱਡੀ ਬਣਾਈ ਤੇ ਦੋਹਾਂ ਟੋਕਰੀਆਂ ਨੂੰ ਰੱਸੀਆਂ ਨਾਲ ਦੋਵੇਂ ਪਾਸੇ ਲਟਕਾਇਆ। ਇੱਕ ਟੋਕਰੀ ਵਿੱਚ ਉਸ ਨੇ ਆਪਣੀ ਮਾਂ ਨੂੰ ਬਿਠਾਇਆ ਤੇ ਦੂਜੇ ਪਾਸੇ ਆਪਣੇ ਪਿਤਾ ਨੂੰ। ਦਿਨ ਰਾਤ ਉਹ ਆਪਣੇ ਅੰਨੇ ਬੁੱਢੇ ਮਾਂ ਬਾਪ ਨੂੰ ਆਪਣੇ ਮੋਢਿਆਂ ਤੇ ਚੁੱਕ ਲੈਂਦਾ। ਜਿਵੇਂ ਹੀ ਉਹ ਆਪਣੀ ਤੀਰਥ ਯਾਤਰਾ ਦੇ ਅੰਤ ਦੇ ਨੇੜੇ ਪਹੁੰਚੇ, ਸਰਵਣ ਦੇ ਪਿਤਾ ਨੇ ਉਸ ਨੂੰ ਆਪਣੀ ਪਿਆਸ ਬੁਝਾਉਣ ਲਈ ਕੁਝ ਪਾਣੀ ਲਿਆਉਣ ਲਈ ਆਖਿਆ। ਸਰਵਣ ਨੇ ਗੱਡੀ ਹੇਠਾਂ ਰੱਖੀ ਤੇ ਆਪਣਾ ਘੜਾ ਚੁੱਕਿਆ ਤੇ ਨੇੜੇ ਦੇ ਜੰਗਲ ਵੱਲ ਜਾਣ ਲੱਗਾ।
1: ਕਹਿੰਦਾ ਵੈਂਗੀ ਦੇ ਜੋ ਪੱਲੜੇ ਬਣਵਾਵੇ, ਓਏ ਅੰਨੇ ਮਾਂ ਪਿਓ ਨੂੰ ਉਹ ਨੱਚ ਬਿਠਾ ਕੇ।

ਪੈਤੁਆ ਤੀਰਥਾਂ ਨੂੰ ਸਰਵਣ ਭਗਤ ਨੇ ਰਹਿੰਗੀ ਬਣਵਾ ਲਈ। ਇੱਕ ਪਾਸੇ ਮਾਂ ਨੂੰ ਬਿਠਾਇਆ, ਇੱਕ ਪਾਸੇ ਪਿਤਾ ਨੂੰ ਬਿਠਾਇਆ। ਚੱਕ ਰਹਿੰਗੀ ਸਰਵਣ ਤੀਰਥਾਂ ਨੂੰ ਜਾ ਰਿਹਾ, ਮਾਂ ਪਿਤਾ ਦੀਆਂ ਅੱਖਾਂ ਖੋਲਣ ਵਾਸਤੇ ਕੀ ਹੁੰਦਾ ਹੈ?

0: ਜੰਗਲ ਦੇ ਦੂਜੇ ਪਾਸੇ ਸਰਵਣ ਦਾ ਮਾਮਾ ਅਯੋਧਿਆ ਦਾ ਰਾਜਾ ਦਸ਼ਰਥ ਸ਼ਿਕਾਰ ਦੀ ਮੁਹਿੰਮ ਤੇ ਸੀ। ਸਰਵਣ ਨੇ ਨਦੀ ਦੇ ਕੰਢੇ ਪਹੁੰਚ ਕੇ ਘੜੇ ਨੂੰ ਪਾਣੀ ਵਿੱਚ ਡਬੋ ਦਿੱਤਾ। ਰਾਜਾ ਦਸ਼ਰਥ ਦਾ ਧਿਆਨ ਪਾਣੀ ਦੀ ਟਪਕ ਦੀ ਆਵਾਜ਼ ਵੱਲ ਗਿਆ, ਇਹ ਮੰਨ ਕੇ ਕਿ ਨਦੀ ਦੇ ਕਿਨਾਰੇ ਇੱਕ ਹਿਰਨ ਪਾਣੀ ਪੀ ਰਿਹਾ ਏ। ਉਸ ਨੇ ਆਪਣੀ ਕਮਾਨ ਖਿੱਚੀ ਤੇ ਸਰਵਣ ਦੀ ਦਿਸ਼ਾ ਵੱਲ ਇੱਕ ਤੀਰ ਮਾਰਿਆ। ਤੀਰ ਨੇ ਨੌਜਵਾਨ ਲੜਕੇ ਦੇ ਦਿਲ ਨੂੰ ਘਾਤਕ ਵਿੰਨ ਦਿੱਤਾ। ਸਰਵਣ ਕੁਮਾਰ ਜ਼ਮੀਨ ਤੇ ਡਿੱਗ ਪਿਆ ਅਤੇ ਤਿੰਨ ਵਾਰ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ ਪੁਕਾਰਿਆ।
1: ਇਹ ਦਸ

ਦੁਖੀ ਅਤੇ ਦੋਸ਼ੀ ਰਾਜਾ ਦਸ਼ਰਥ ਨੇ ਪਾਣੀ ਦਾ ਘੜਾ ਚੁੱਕਿਆ ਤੇ ਬੇਜਾਨ ਲਾਸ਼ ਨੂੰ ਆਪਣੇ ਮੋਢੇ ਤੇ ਚੁੱਕ ਲਿਆ। ਉਹ ਉਸ ਥਾਂ ਤੇ ਪਹੁੰਚ ਗਿਆ ਜਿੱਥੇ ਸਰਵਣ ਦੇ

ਮਾਪੇ ਬੇਸਬਰੀ ਨਾਲ ਆਪਣੇ ਪੁੱਤਰ ਦੀ ਵਾਪਸੀ ਦੀ ਉਡੀਕ ਕਰ ਰਹੇ ਸੀ। ਰਾਜਾ ਦਸ਼ਰਥ ਗੱਡੀ ਦੇ ਨੇੜੇ ਪਹੁੰਚਿਆ। ਸਰਵਣ ਦੇ ਮਾਪਿਆਂ ਨੂੰ ਆਪਣੇ ਪੁੱਤਰ ਦੀ ਦੁੱਖਦਾਈ ਮੌਤ ਦੀਆਂ ਘਟਨਾਵਾਂ ਨੂੰ ਪ੍ਰਗਟ ਕਰਨ ਤੋਂ ਬਚਣ ਲਈ ਉਸ ਨੇ ਗਿਆਨਵੰਤੀ ਦੇ ਚਿਹਰੇ ਤੇ ਪਾਣੀ ਦੇ ਛਿੱਟੇ ਮਾਰੇ। ਸਰਵਣ ਨੂੰ ਵਾਪਸ ਪਰਤਦਿਆਂ ਗਿਆਨਵੰਤੀ ਨੇ ਕਿਹਾ, ਸਰਵਣ ਕੀ ਤੂੰ ਮੇਰਾ ਪੁੱਤਰ

0: ਉਸ ਨੇ ਸਰਵਣ ਦੀ ਦੇਹ ਨੂੰ ਆਪਣੇ ਅੰਨੇ ਮਾਤਾ ਪਿਤਾ ਦੀ ਗੋਦ ਵਿੱਚ ਰੱਖ ਦਿੱਤਾ। ਸ਼ਾਂਤਵਣ ਤੇ ਗਿਆਨਵੰਤੀ ਦੋਵੇਂ ਆਪਣੇ ਪੁੱਤਰ ਦੀ ਮੌਤ ਦਾ ਸੋਗ ਸਹਿਣ ਤੋਂ ਅਸਮਰਥ ਸਨ ਤੇ ਰਾਜਾ ਦਸ਼ਰਥ ਨੂੰ ਉਹਨਾਂ ਨੇ ਸਰਾਪ ਦਿੱਤਾ। ਦਸ਼ਰਥ, ਤੂੰ ਸਾਨੂੰ ਸਾਡੇ ਪਿਆਰੇ ਪੁੱਤਰ ਤੋਂ ਵੱਖ ਕਰ ਦਿੱਤਾ ਹੈ। ਰਾਜਨ, ਤੈਨੂੰ ਵੀ ਇਸੇ ਤਰ੍ਹਾਂ ਹੀ ਮਰਦੇ ਦਮ ਤੱਕ ਅਜਿਹੇ ਦੁੱਖ ਦਾ ਹੀ ਸਾਹਮਣਾ ਕਰਨਾ ਪਵੇਗਾ। ਇੱਕ ਦਿਨ ਉਹ ਆਵੇਗਾ ਜਦੋਂ ਤੁਸੀਂ ਸ਼੍ਰੀ ਰਾਮ ਜੀ ਤੇ ਲਕਸ਼ਮਣ ਜੀ ਤੋਂ ਵੱਖ ਹੋ ਜਾਵੋਗੇ।
1: ਜਿੰਦ ਜਹਾਨ ਤੋਂ ਪਿਆਰਾ ਸਾਡਾ ਬੱਚਾ ਰਾਜ ਆਵੇ ਤੀਰ ਮਾਰਦਾ। ਸਰਾਪ ਦੇ ਦਿੱਤਾ ਦਸ਼ਰਥ ਨੂੰ ਭੈਣ ਨੇ, ਸਰਵਣ ਦੀ ਮਾਤਾ ਨੇ, ਦਸ਼ਰਥ ਦੀ ਭੈਣ ਨੇ। ਉਹ ਤੈਨੂੰ ਵੀ ਵਜਾ ਕਦੇ ਲੱਗੂ ਇਹ ਦਾਈ ਲਾਲ ਦਾ ਸਾਡਾ ਫਿਰੇਗਾ ਤੂੰ ਪੁੱਤਰਾਂ ਨੂੰ ਪਾਲਦਾ। ਖੇਲੇ ਵਾਲਿਆ

ਸਰਵਣ ਦੀ ਮੌਤ ਤੋਂ ਕੁਝ ਸਮੇਂ ਬਾਅਦ ਸਰਾਪ ਨੇ ਆਪਣਾ ਜ਼ੋਰ ਫੜ ਲਿਆ। ਰਾਜਾ ਦਸ਼ਰਥ ਆਪਣੇ ਸਭ ਤੋਂ ਪਿਆਰੇ ਪੁੱਤਰ ਸ਼੍ਰੀ ਰਾਮ, ਜਿਸ ਨੂੰ 14 ਸਾਲ ਲਈ ਜੰਗਲ ਵਿੱਚ ਭੇਜ ਦਿੱਤਾ ਗਿਆ ਸੀ, ਤੋਂ ਵੱਖ ਹੋਣ ਦੇ ਨਤੀਜੇ ਵਜੋਂ ਬਿਰਹਾ ਤੇ ਵਿਯੋਗ ਦੇ ਨਾਲ ਹੀ ਆਪਣੇ ਬੁਢਾਪੇ ਵਿੱਚ ਆਪਣੇ ਸਵਾਸ ਪੂਰੇ ਕਰਦੇ ਹੋਏ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ। ਇਸ ਦੇ ਨਾਲ ਹੀ ਰਮਾਇਣ ਮਹਾਕਾਵਿ ਰਚਿਆ ਗਿਆ। ਸਰਵਣ ਕੁਮਾਰ ਨੂੰ ਇੱਕ ਭਗਤ ਮੰਨਿਆ ਜਾਂਦਾ ਹੈ। ਉਸ ਦੀ ਪ੍ਰਭੂ ਪ੍ਰਤੀ ਸ਼ਰਧਾ ਲਈ ਹੀ ਨਹੀਂ, ਸਗੋਂ ਉਸ ਦੇ ਮਾਤਾ ਪਿਤਾ ਲਈ। ਜਿਸ ਤਰੀਕੇ ਨਾਲ ਸਰਵਣ ਨੇ ਆਪਣੇ ਮਾਂ ਬਾਪ ਦੀ ਸੇਵਾ ਕੀਤੀ ਅਤੇ ਉਹਨਾਂ ਦੀ ਦੇਖਭਾਲ ਕੀਤੀ, ਉਹ ਸਭ ਤੋਂ ਵੱਧ ਆਗਿਆਕਾਰੀ ਅਤੇ ਫਰਜ਼ ਨਿਭਾਉਣ ਵਾਲੇ ਪੁੱਤਰ ਵਜੋਂ ਸਤਿਕਾਰਿਆ ਜਾਂਦਾ ਹੈ, ਜੋ ਕਿ ਅਜੋਕੇ ਯੁੱਗ ਵਿੱਚ ਵੀ ਹਰੇਕ ਮਾਤਾ ਤੇ ਪਿਤਾ ਦੀ ਇੱਛਾ ਹੁੰਦੀ ਹੈ। ਭਾਈ ਗੁਰਦਾਸ ਜੀ ਦੀਆਂ ਸਰੋਤਿਓ ਬਹੁਤ ਸਾਰੀਆਂ ਲਿਖਤਾਂ ਨੇ ਜੋ ਜਨਮ ਦੇਣ ਵਾਲੇ ਮਾਤਾ ਪਿਤਾ ਦੇ ਆਦਰ ਤੇ ਜ਼ੋਰ ਦਿੰਦੀਆਂ ਨੇ। ਸਰਵਣ ਭਗਤ ਜੀ ਦੇ ਇਸ ਗੁਣ ਨੂੰ ਉਹਨਾਂ ਨੇ ਇੱਕ ਉਦਾਹਰਨ ਵਜੋਂ ਦਰਸਾਇਆ ਹੈ। ਹੋਵੇ ਸਰਵਣ ਵਿਰਲਾ ਕੋਏ,

ਸਰੋਤਿਓ, ਭਾਵੇਂ ਆਪਾਂ 21ਵੀਂ ਸਦੀ ਦੇ ਵਿੱਚ ਸਰਵਾਈਵ ਕਰ ਰਹੇ ਹਾਂ, ਮਾਂ ਬਾਪ ਦਾ ਦੇਣਾ ਆਪਾਂ ਸਾਰੀ ਉਮਰ ਕੀ ਅਗਲੇ ਜਨਮਾਂ ਤੱਕ ਵੀ ਨਹੀਂ ਦੇ ਸਕਦੇ। ਅਜੋਕੀ ਭੱਜ ਨੱਠ ਦੀ ਜ਼ਿੰਦਗੀ ਦੇ ਵਿੱਚ ਹਰੇਕ ਮਾਂ ਬਾਪ ਆਪਣੇ ਫਰਜ਼ ਨਿਭਾਉਂਦਾ ਹੋਇਆ, ਕੋਈ ਨੌਕਰੀ ਕਰਦਾ ਹੈ, ਕੋਈ ਵਾਹੀ ਕਰਦਾ ਹੈ, ਖੇਤੀ ਕਰਦਾ ਹੈ, ਤੇ ਕੋਈ ਬਿਜ਼ਨਸ ਕਰਦਾ ਹੈ, ਜਾਂ ਕੋਈ ਦਿਹਾੜੀ ਰੇੜੀਆਂ ਲਾ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਹੈ। ਭਾਵੇਂ ਆਪਾਂ ਕਲਯੁੱਗ ਦੇ ਵਿੱਚ ਵਿਚਰ ਰਹੇ ਹਾਂ, ਪਰ ਮਾਂ ਬਾਪ ਇੱਕ ਅਜਿਹੀ ਸ਼ਖਸੀਅਤ ਹੁੰਦੇ ਨੇ ਕਿ ਜੋ ਆਪਣੇ ਖੂਨ ਨਾਲ, ਆਪਣੇ ਪਸੀਨੇ ਨਾਲ ਆਪਣੀ ਔਲਾਦ ਨੂੰ ਸਿੰਜਦੇ ਨੇ, ਤੇ ਉਹਨਾਂ ਨੂੰ ਵੱਡੇ ਹੋਣ ਤੱਕ ਤੇ ਈਵਨ ਲਾਸਟ ਮੂਮੈਂਟ ਤੱਕ ਜਿੰਨਾ ਚਿਕ ਉਹਨਾਂ ਦੇ ਸਾਹ ਚੱਲਦੇ ਨੇ, ਉਹ ਆਪਣੇ ਬੱਚਿਆਂ ਦੀ ਤਰੱਕੀ ਹੀ ਚਾਹੁੰਦੇ ਨੇ। ਮੇਰੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਦੇ ਅੱਗੇ ਅਰਜ਼ੋਈ ਹੈ, ਮਿਹਨਤ ਹੈ, ਤਰਲਾ ਹੈ ਕਿ ਆਪਣੇ ਮਾਂ ਬਾਪ ਦਾ ਆਦਰ ਸਤਿਕਾਰ ਕਰੋ। ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ। ਮਾਂ ਨੂੰ ਅਸੀਂ ਰੱਬ ਦਾ ਦਰਜਾ ਵੀ ਦਿੰਨੇ ਆ। ਮਾਂ ਇੱਕ ਅਜਿਹੀ ਸ਼ੈ ਹੈ ਜਿਹੜੀ 9 ਮਹੀਨੇ ਬੱਚਿਆਂ ਨੂੰ ਪੇਟ ਦੇ ਵਿੱਚ ਰੱਖ ਕੇ ਆਪਣੇ ਖੂਨ ਦੇ ਨਾਲ ਸਿੰਜਦੀ ਹੈ।

ਕੋਈ। ਇਤਿਹਾਸ ਦੇ ਸਰਵਣ ਵਰਗਾ ਕੋਈ ਵੀ ਆਗਿਆਕਾਰੀ ਪੁੱਤਰ ਅਜੋਕੇ ਯੁੱਗ ਵਿੱਚ ਦੁਰਲਭ ਹੈ, ਜੋ ਆਪਣੇ ਅੰਨੇ ਮਾਪਿਆਂ ਦਾ ਸਭ ਤੋਂ ਵੱਧ ਆਗਿਆਕਾਰੀ ਸੀ। ਸਰੋਤਿਓ, ਪ੍ਰੋਗਰਾਮ ਦੇ ਅੰਤ ਦੇ ਵਿੱਚ ਆਪ ਜੀ ਦੇ ਸਨਮੁਖ ਹੋਇਆ ਹੁੰਦਾ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਦਾ ਹਾਂ ਤੇ ਨੌਜਵਾਨ ਪੀੜ੍ਹੀ ਨਾਲ

ਤੇ ਬਾਪ। ਬਾਪ ਇੱਕ ਅਜਿਹੀ ਸ਼ਖਸੀਅਤ ਹੈ ਜੋ ਆਪਣੇ ਪੁੱਤਾਂ ਨੂੰ, ਆਪਣੀਆਂ ਧੀਆਂ ਨੂੰ ਆਪਣੇ ਤੋਂ ਵੱਧ ਕਾਮਯਾਬ ਵੇਖਣਾ ਚਾਹੁੰਦਾ ਹੈ।

ਮਾਂ ਬਾਪ ਸਿਰਫ ਸਤਿਕਾਰ ਦੇ ਹੀ ਭੁੱਖੇ ਹੁੰਦੇ ਨੇ। ਜਦੋਂ ਵੀ ਤੁਸੀਂ ਥੱਕੇ ਟੁੱਟੇ ਆਉਣੇ ਹੋ, ਕੰਮਾਂ ਕਾਰਾਂ ਤੋਂ ਆਉਣੇ ਹੋ, ਤੇ ਸ਼ਾਮ ਨੂੰ ਕੁਝ ਪਲ ਆਪਣੇ ਸਤਿਕਾਰਯੋਗ ਮਾਤਾ ਪਿਤਾ ਦੇ ਨਾਲ ਜ਼ਰੂਰ ਗੁਜ਼ਾਰੋ, ਉਹਨਾਂ ਦੇ ਚਰਨ ਛੂਹੋ। ਜਿਹੜਾ ਬੱਚਾ ਆਪਣੇ ਮਾਂ ਬਾਪ ਦਾ ਸਤਿਕਾਰ ਕਰਦਾ ਹੈ ਤੇ ਸਵੇਰੇ ਉੱਠ ਕੇ ਉਹਨਾਂ ਦੇ ਚਰਨ ਛੂਹਦਾ ਹੈ, ਤੇ ਮੈਨੂੰ ਨਹੀਂ ਲੱਗਦਾ ਕਿ ਦੁਨੀਆਂ ਦੀ ਕਿਸੇ ਵੀ ਸ਼ੈ ਦੀ ਉਹਨਾਂ ਨੂੰ ਪ੍ਰਾਪਤੀ ਨਹੀਂ ਹੋ ਸਕਦੀ। ਉਸ ਬੱਚੇ ਦਾ, ਉਸ ਬੱਚੀ ਦਾ ਹਮੇਸ਼ਾ ਹੀ ਮਸਤਕ ਤੇ ਸੂਰਜ ਬਲਵਾਨ ਰਹੇਗਾ।

ਸੋ ਦੋਸਤੋ, ਘੜੀ ਦੀਆਂ ਸੂਈਆਂ ਮੈਨੂੰ ਆਗਿਆ ਨਹੀਂ ਦੇ ਰਹੀਆਂ। ਮੈਂ ਬਲਜੀਤ ਸ਼ਰਮਾ ਤੇ ਮੇਰੀ ਸਾਥੀ ਸੀਮਾ ਮਹਿਰਾ ਜੀ ਨੂੰ ਅੱਜ ਦਾ ਇਹ ਪ੍ਰੋਗਰਾਮ ਸਰਵਣ ਭਗਤ ਸੰਪੂਰਨ ਕਰਨ ਦੀ ਦਿਓ ਆਗਿਆ। ਰੱਬ ਰਾਖਾ, ਆਮੀਨ। ਆਵਾਜ਼ਾਂ ਪੇਸ਼ਕਸ਼ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸੀਮਾ ਮਹਿਰਾ, ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸਮੂਹ ਟੈਕਨੀਕਲ ਸਟਾਫ।

0: ਕਰਨਗੇ ਗੁਰਦੀਪ ਗਿੱਲ। ਪ੍ਰੋਗਰਾਮ ਸੁਖਨ ਦੇ ਵਾਰਿਸ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਸੋ ਸੁਣਨਾ ਨਾ ਭੁੱਲਣਾ, ਮਿਤੀ 16 ਮਈ ਦਿਨ ਸ਼ਨੀਵਾਰ ਸਵੇਰੇ 10:30 ਵਜੇ ਪ੍ਰੋਗਰਾਮ ਸੁਖਨ ਦੇ ਵਾਰਿਸ।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, 16 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਹੋਣਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 16 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ।

ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਦੀ ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:19 ਤੇ 32 ਸਕਿੰਟ ਦਾ ਹੋ ਰਿਹਾ। ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ, ਰਿਲੇਅ ਕਰਾਂਗੇ ਆਕਾਸ਼ਵਾਣੀ ਜਲੰਧਰ ਤੋਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਨਰਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਨੀਟ ਯੂ ਜੀ 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਵਾਉਣ ਦਾ ਐਲਾਨ। ਹਲਵਾਰਾ ਹਵਾਈ ਅੱਡੇ 'ਤੇ ਏਅਰ ਇੰਡੀਆ ਦੀ ਪਹਿਲੀ ਉਡਾਨ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤ ਦੇ ਵਪਾਰਕ ਹਵਾਬਾਜ਼ੀ ਨੈੱਟਵਰਕ ਨਾਲ ਜੁੜਿਆ। ਚੋਣ ਕਮਿਸ਼ਨ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵਿਸ਼ੇਸ਼ ਤੀਬਰ ਸੋਧ 15 ਜੂਨ ਤੋਂ। ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ 'ਚ ਕੁਝ ਥਾਵਾਂ 'ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਵਗਣ ਦੀ ਪੇਸ਼ੀਨਗੋਈ ਕੀਤੀ। ਅਤੇ IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ, ਲਖਨਊ 'ਚ ਸ਼ਾਮੀ 7:30 ਵਜੇ ਚੇਨਈ ਸੁਪਰ ਕਿੰਗਸ ਨਾਲ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਐਲਾਨ ਕੀਤਾ ਕਿ ਨੀਟ UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਹੋਵੇਗੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਏਜੰਸੀ ਨੇ ਉਮੀਦਵਾਰਾਂ ਅਤੇ ਮਾਪਿਆਂ ਨੂੰ ਸਿਰਫ NTA ਦੇ ਅਧਿਕਾਰਤ ਚੈਨਲਾਂ 'ਤੇ ਭਰੋਸਾ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਵਿਦਿਆਰਥੀ ਸਰਕਾਰ ਦੀ ਤਰਜੀਹ ਨੇ ਅਤੇ ਸਰਕਾਰ ਉਹਨਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਅੱਜ ਨਵੀਂ ਦਿੱਲੀ 'ਚ ਇੱਕ ਪ੍ਰੈਸ ਕਾਨਫਰੰਸ ਵਿੱਚ ਸ੍ਰੀ ਪ੍ਰਧਾਨ ਨੇ ਕਿਹਾ ਕਿ ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 21 ਜੂਨ ਨੂੰ ਨੀਟ UG 2026 ਪ੍ਰੀਖਿਆ ਦੀ ਮੁੜ ਸਮਾਂ ਸਾਰਨੀ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ 14 ਜੂਨ ਤੱਕ ਦਾਖਲਾ ਕਾਰਡ ਉਪਲਬਧ ਕਰਵਾਏ ਜਾਣਗੇ। ਉਹਨਾਂ ਕਿਹਾ,
1: परीक्षा में थोड़ा हमको जो उनकी फॉर्मेलिटीज है, OMR शीट को दस्तखत करना, आरंभ में एक बार करना, अंत में भी एक बार करना, उसमें हमारे विद्यार्थियों कोर टाइम में कटौती हुई थी। जो 2 से 5 एग्जामिनेशन टाइम था उसको ध्यान में रखते NTA ने त्वरित एक निष्पत्ति किया है कि उसको और 15 मिनट बढ़ाएं। 2 से शुरू होगा, 5:15 तक ये परीक्षा की समय बढ़ाया जाएगा। एडमिट कार्ड, इस बार के एडमिट कार्ड 14 जून तक सभी को पहुंच जाएगा।
0: ਸਿੱਖਿਆ ਮੰਤਰੀ ਨੇ ਕਿਹਾ ਕਿ NTA ਦੇ ਅੰਦਰ ਮਹੱਤਵਪੂਰਨ ਸੁਧਾਰਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕਿਸੇ ਵੀ ਬੇਅਨਿਮੀਆਂ ਨੂੰ ਰੋਕਣ ਲਈ ਪ੍ਰੀਖਿਆ ਪ੍ਰਣਾਲੀ ਨੂੰ ਮਜ਼ਬੂਤ

0: ਤਿੰਨ ਦਹਾਕੇ ਪੁਰਾਣੀ ਉਮੀਦ ਹਕੀਕਤ ਵਿੱਚ ਬਦਲਣ ਨਾਲ ਸੈਂਕੜੇ ਸਨਅਤਕਾਰ ਤੇ ਹੋਰ ਲੋਕ ਖੁਸ਼ ਨਜ਼ਰ ਆਏ। ਇਸ ਉਡਾਨ ਦੇ ਨਾਲ ਲੁਧਿਆਣਾ ਭਾਰਤ ਦੇ ਸਨਅਤੀ ਉਡਾਨ ਨਕਸ਼ੇ ਤੇ ਆ ਗਿਆ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਜੋ ਸੰਸਦ ਮੈਂਬਰਾਂ ਵਿਕਰਮਜੀਤ ਸਿੰਘ ਸਾਹਨੀ ਅਤੇ ਰਾਜਿੰਦਰ ਗੁਪਤਾ ਤੇ ਹੋਰਨਾਂ ਮੁਸਾਫਰਾਂ ਦੇ ਨਾਲ ਦਿੱਲੀ ਤੋਂ ਲੁਧਿਆਣਾ ਲਈ ਸ਼ੁਰੂ ਹੋਈ ਉਡਾਨ 'ਚ ਸਵਾਰ ਹੋਏ ਨੇ। ਇਸ ਕਾਰਜ ਨੂੰ ਸਥਾਨਕ ਸਨਅਤ ਅਤੇ ਆਰਥਿਕ ਵਿਕਾਸ ਲਈ ਇੱਕ ਵੱਡਾ ਹੁਲਾਰਾ ਦੱਸਿਆ। ਏਅਰ ਇੰਡੀਆ ਨੇ ਆਪਣੀਆਂ ਉਡਾਨਾਂ ਦਿੱਲੀ ਰਾਹੀਂ ਬਰਤਾਨੀਆ ਅਤੇ ਰੋਮ, ਮਿਲਾਨ ਅਤੇ ਪੈਰਿਸ ਸਮੇਤ ਬਾਕੀ ਯੂਰਪ ਦੇ ਸਥਾਨਾਂ ਲਈ ਕੌਮਾਂਤਰੀ ਸੰਪਰਕ ਸੰਭਵ ਹੋਏਗਾ। ਤੈਅ ਪ੍ਰੋਗਰਾਮ ਮੁਤਾਬਕ ਉਡਾਨ AI-481 ਸਵੇਰੇ 5:55 ਤੋਂ ਦਿੱਲੀ ਤੋਂ ਰਵਾਨਾ ਹੋਵੇਗੀ ਤੇ ਸਵੇਰੇ 7:05 ਤੇ ਹਲਵਾਰਾ ਪਹੁੰਚੇਗੀ। ਇਸ ਤੋਂ ਬਾਅਦ ਵਾਪਸੀ ਸੇਵਾ ਸਵੇਰੇ 7:55 ਤੋਂ ਰਵਾਨਾ ਹੋਵੇਗੀ ਤੇ ਸਵੇਰੇ 9:10 ਤੇ ਦਿੱਲੀ ਪਹੁੰਚੇਗੀ। ਇਸ ਤੋਂ ਪਹਿਲਾਂ ਹਲਵਾਰਾ ਹਵਾਈ ਅੱਡੇ ਦੇ ਟਰਮੀਨਲ ਇਮਾਰਤ ਦਾ ਉਦਘਾਟਨ ਇਸ ਸਾਲ 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਟ੍ਰਿਬਿਊਨ ਚੌਂਕ ਫਲਾਈਓਵਰ ਲਈ ਦਰਖਤਾਂ ਦੀ ਕਟਾਈ ਤੇ ਰੋਕ ਲਗਾ ਦਿੱਤੀ ਹੈ। ਇਸ ਨਾਲ ਤਜਵੀਜ਼ਸ਼ੁਦਾ ਪ੍ਰੋਜੈਕਟ ਰੋਕਿਆ। ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਪਹਿਲਾਂ ਹੀ ਹੋ ਚੁੱਕੀ ਹੈ ਤੇ ਜਲਦ ਹੀ ਇਸ ਦਾ ਫੈਸਲਾ ਹੋਣ ਦੀ ਸੰਭਾਵਨਾ ਹੈ। ਬੈਂਚ ਨੇ ਕਿਹਾ ਕਿ ਅਜਿਹੇ ਸਮੇਂ ਇਹ ਠੀਕ ਹੋਵੇਗਾ ਕਿ ਚੰਡੀਗੜ੍ਹ ਪ੍ਰਸ਼ਾਸਨ ਤੇ ਹੋਰ ਪ੍ਰਤੀਵਾਦੀਆਂ ਨੂੰ ਟ੍ਰਿਬਿਊਨ ਚੌਂਕ ਦੇ ਕਿਸੇ ਵੀ ਅੰਬ ਦੇ ਦਰਖਤ ਜਾਂ ਕਿਸੇ ਹੋਰ ਦਰਖਤ ਨੂੰ ਕੱਟਣ ਤੋਂ ਰੋਕਿਆ ਜਾਵੇ। ਹਾਲਾਂਕਿ ਬੈਂਚ ਨੇ ਕਿਹਾ ਕਿ ਅੰਤਰਿਮ ਨਿਰਦੇਸ਼ ਪਟੀਸ਼ਨ ਦੇ ਅੰਤਿਮ ਨਤੀਜੇ ਦੇ ਅਧੀਨ ਰਹੇਗਾ। ਬੈਂਚ ਨੇ ਚੰਡੀਗੜ੍ਹ ਦੇ ਇਸ ਕਦਮ ਨੂੰ ਸ਼ਹਿਰ ਦੀ ਵਿਰਾਸਤ ਦੇ ਖਿਲਾਫ਼ ਕਰਾਰ ਦਿੱਤਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਚੋਣ ਕਮਿਸ਼ਨ ਨੇ 15 ਜੂਨ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵਿਸ਼ੇਸ਼ ਤੀਬਰ ਸੋਧ SIR ਕਰਨ ਦਾ ਐਲਾਨ ਕੀਤਾ। ਚੰਡੀਗੜ੍ਹ ਵੋਟਰਾਂ ਦੀ ਅੰਤਮ ਸੂਚੀ 22 ਸਤੰਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਕੁੱਲ ਮਿਲਾ ਕੇ SIR ਆਪਣੇ ਤੀਜੇ ਗੇੜ ਤਹਿਤ ਦੇਸ਼ ਭਰ ਦੇ 16 ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ ਕੀਤੀ ਜਾਵੇਗੀ। ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਖੁਲਾਸਾ ਕਰਦਿਆਂ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਪ੍ਰੇਰਣਾ ਪੁਰੀ ਨੇ ਦੱਸਿਆ ਕਿ 614 ਬੂਥ ਪੱਧਰ ਅਧਿਕਾਰੀ 15 ਜੂਨ ਤੋਂ 14 ਜੁਲਾਈ ਤੱਕ ਸ਼ਹਿਰ ਦੇ 518,663 ਵੋਟਰਾਂ ਦੇ ਵੇਰਵੇ ਇਕੱਤਰ ਕਰਨ ਲਈ ਘਰ ਘਰ ਦੌਰੇ ਸ਼ੁਰੂ ਕਰਨਗੇ।
1: पहला जो चरण है इसमें वो है हमारा ट्रेनिंग का, ट्रेनिंग और डिस्ट्रीब्यूशन ऑफ मटेरियल का। और ये जो प्रिंटिंग का जो कार्य है ये हमारा 5 जून से लेके 14 जून तक ये कार्य होना है। उसके बाद एक हाउस टू हाउस एन्यूमरेशन होनी है बाय द बूथ लेवल ऑफिसर्स, और ये एक महीने का समय है, 15/6 से लगभग 14 जुलाई तक का। उसके बाद क्योंकि हमारे को इसके हिसाब से पोलिंग स्टेशन को रैशनलाइज करना है ताकि हर पोलिंग स्टेशन पे 1200 से अधिक मतदाता ना हो, उससे कमी हो या अप टू 1200 मतदाता ही हो पोलिंग स्टेशन वाइज। उसके अलावा ड्राफ्ट इलेक्टोरल रोल की पब्लिकेशन है जो कि 21/7 को की जाएगी। क्लेम्स और ऑब्जेक्शंस का लगभग 1 माह का पीरियड है, 20 अगस्त तक का। उसके बाद फाइनली क्लेम्स और ऑब्जेक्शंस को डिसाइड किया जाएगा और 22/9 को जो फाइनल पब्लिकेशन ऑफ इलेक्टोरल रोल की जाएगी। तो लगभग ये जो समय है जो जून से लेके सितंबर 22 तक का ये समय है।
0: मुख्य चुनाव अधिकारी ने कहा कि SIR योग अते अयोग वोटरों का भी पता लगाएगी।
1: स्पेशल इंटेंसिव रिविजन का जो मुख्य उद्देश्य यही है कि किस तरह हमारे जो इलेक्टोरल रोल्स है उनका शुद्धिकरण एक तरीके से किया जाए ताकि जो हमारी मतदाता सूची है वो सटीक हो, शुद्ध हो, समावेशी हो और जो उसमें डुप्लीकेट एंट्रीज है वो ना हो। जिन लोगों की पात्रता नहीं है उनको उसमें से हटाना है और जो पात्र है उनको उसमें लाना है।
0: ਇਸ ਦੌਰਾਨ ਸ਼੍ਰੀਮਤੀ ਪੁਰੀ ਵੱਲੋਂ ਰਾਜਨੀਤਿਕ ਪਾਰਟੀਆਂ ਨੂੰ ਵਿਸ਼ੇਸ਼ ਤੀਬਰ ਸੋਧ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦੇਣ ਲਈ ਇੱਕ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ ਰਾਸ਼ਟਰੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿੱਚ ਆਖਰੀ ਤੀਬਰ ਸੋਧ 2002 'ਚ ਕੀਤੀ ਗਈ ਸੀ। ਤੇਜ਼ੀ ਨਾਲ ਸ਼ਹਿਰੀਕਰਨ, ਨਿਰੰਤਰ ਪ੍ਰਵਾਸ, 18 ਸਾਲ ਦੀ ਉਮਰ ਪ੍ਰਾਪਤ ਕਰਨ ਵਾਲੇ ਨੌਜਵਾਨ ਨਾਗਰਿਕਾਂ ਅਤੇ ਵੋਟ ਪਾਉਣ ਦੇ ਯੋਗ ਬਣਨ, ਮੌਤ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਦੇਰੀ ਤੇ ਵੋਟਰ ਸੂਚੀ ਵਿੱਚ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕਾਂ ਦੇ ਨਾਮ ਸ਼ਾਮਲ ਕਰਨ ਦੇ ਮੱਦੇਨਜ਼ਰ ਇਹ ਤੀਬਰ ਸੋਧ ਇੱਕ ਗਲਤੀ ਮੁਕਤ ਅਤੇ ਭਰੋਸੇਯੋਗ ਵੋਟਰ ਸੂਚੀ ਤਿਆਰ ਕਰਨ ਲਈ ਬੇਹੱਦ ਜ਼ਰੂਰੀ ਹੋ ਗਈ ਹੈ। SIR ਦੀ ਯੋਗਤਾ 1 ਜੁਲਾਈ 2026 ਹੈ। ਸੰਗਰੂਰ ਦੀ ਗਊਸ਼ਾਲਾ ਦੇ ਨਵੀਨੀਕਰਨ ਲਈ 50 ਲੱਖ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਅਚਨੀ ਪੱਥਰ ਰੱਖਿਆ ਗਿਆ। ਵਿਧਾਇਕ ਨਰਿੰਦਰ ਕੌਰ ਪਰਾਸ਼ ਨੇ ਕਿਹਾ ਕਿ ਗਊਧਨ ਦੀ ਸੁਚੱਜੀ ਸੰਭਾਲ ਦੇ ਉਦੇਸ਼ ਨਾਲ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗਊਸ਼ਾਲਾ ਉਬਾਵਾਲ ਸੜਕ ਦੇ ਨਵੀਨੀਕਰਨ ਨਾਲ ਗਊਧਨ ਦੀ ਦੇਖਭਾਲ 'ਚ ਵੱਡੀ ਰਾਹਤ ਮਿਲੇਗੀ ਤੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਕਿ ਹੰਗਾਮੀ ਹਾਲਾਤ ਵਿੱਚ ਇਲਾਜ ਸਬੰਧੀ ਸੇਵਾਵਾਂ ਵੀ ਤੇਜ਼ੀ ਨਾਲ ਮੁਹੱਈਆ ਹੋ ਸਕਣ। ਗੁਰਦਾਸਪੁਰ ਪੁਲਿਸ ਨੇ ਡਕੈਤੀ ਦੀ ਯੋਜਨਾ ਨੂੰ ਨਾਕਾਮ ਕਰਦਿਆਂ 6 ਮੁਲਜ਼ਮਾਂ ਨੂੰ ਇੱਕ ਪਿਸਤੌਲ, ਮੈਗਜ਼ੀਨ, 4 ਰੌਂਦ ਤੇ ਹਥਿਆਰਾਂ ਸਮੇਤ ਕਾਬੂ ਕੀਤਾ। ਇਸ ਬਾਰੇ ਵੇਰਵੇ ਸਾਂਝੇ ਕਰਦਿਆਂ ਗੁਰਦਾਸਪੁਰ ਦੇ ਸੀਨੀਅਰ ਪੁਲਿਸ ਕਪਤਾਨ ਆਦਿਤਿਆ ਨੇ ਕਿਹਾ

0: ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਵੀ ਕੁਛ ਬੰਦੇ ਬਿਨਾ ਨਗਰ ਦੇ ਏਰੀਆ ਦੇ ਵਿੱਚ ਹੈਗੇ ਜੋ ਕਿਸੇ ਵਾਰਦਾਤ ਕਰਨ ਦੀ ਫਿਰਾਕ ਚ ਹੈਗੇ, ਤਾਂ ਇਮੀਡੀਏਟਲੀ ਸਾਡੀ ਟੀਮਾਂ ਵੱਲੋਂ ਉਹਨੂੰ ਬੱਸ ਦੇ ਵਿੱਚ ਰਿਐਕਟ ਕੀਤਾ ਗਿਆ ਐਂਡ ਇੱਕ ਅਸੀਂ ਗੱਡੀ ਫੜੀ, ਉਹਦੇ ਨਾਲ ਅਸੀਂ 6 ਬੰਦੇ ਫੜੇ, ਇਹਨਾਂ ਤੇ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈਗਾ। ਅਸੀਂ ਜਿਹੜੀ ਹੈਗੀ ਇਨੀਸ਼ੀਅਲ ਜਿਹੜੀ ਪੁੱਛਗਿੱਛ ਹੈ ਉਹ ਇਹਨਾਂ ਤੋਂ ਕਰ ਰਹੇ ਹੈਗੇ ਐਂਡ ਇਹਨਾਂ ਦਾ ਸਪੈਸਿਫਿਕ ਕੀ ਟਾਰਗੇਟ ਸੀ ਉਹ ਸਾਰੀ ਚੀਜ਼ਾਂ ਅਸੀਂ ਜਿਹੜਾ ਹੈਗਾ ਕੰਪਰੀਹੈਂਸਿਵਲੀ ਜਿਹੜੇ ਹੈਗੇ ਉਹ ਕੇਸ ਦੇ ਵਿੱਚ ਅਸੀਂ ਇਨਵੈਸਟੀਗੇਟ ਕਰਾਂਗੇ।
1: ਉਧਰ ਪਠਾਨਕੋਟ ਪੁਲਿਸ ਨੇ ਚੋਰੀ ਹੋਏ ਤੇ ਗੁੰਮ ਹੋਏ ਕਰੀਬ 120 ਮੋਬਾਈਲ ਫੋਨ ਬਰਾਮਦ ਕਰਕੇ ਉਹਨਾਂ ਨੂੰ ਅਸਲ ਮਾਲਕਾਂ ਨੂੰ ਸੌਂਪਿਆ। ਪਠਾਨਕੋਟ ਦੇ SSP ਦਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜਨਤਕ ਸ਼ਿਕਾਇਤਾਂ ਦੇ ਆਧਾਰ ਤੇ ਨਿਰੰਤਰ ਕਾਰਵਾਈ ਕਰਦਿਆਂ ਇਹਨਾਂ ਮੋਬਾਈਲ ਫੋਨ ਨੂੰ ਟਰੇਸ ਕੀਤਾ ਗਿਆ ਤੇ ਉਹਨਾਂ ਦੇ ਮਾਲਕਾਂ ਨੂੰ ਦਿੱਤੇ ਗਏ ਨੇ। ਮਾਨਸਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਭੁਚਾਲ ਵਰਗੀ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਅੱਜ ਇੱਕ ਵਿਸ਼ੇਸ਼ ਮੌਕਡ੍ਰਿਲ ਕਰਵਾਈ ਗਈ। ਡਿਪਟੀ ਕਮਿਸ਼ਨਰ ਨਵਜੋਤ ਕੌਰ ਦੀ ਅਗਵਾਈ ਹੇਠ ਹੋਏ ਇਸ ਅਭਿਆਸ ਦਾ ਮੁੱਖ ਉਦੇਸ਼ ਭੁਚਾਲ ਆਉਣ ਦੀ ਸੂਰਤ ਵਿੱਚ ਜਾਨੀ ਮਾਲੀ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਮੀਖਿਆ ਕਰਨਾ ਸੀ। ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ ਵਿੱਚ ਕੁਝ ਥਾਵਾਂ ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਤੇਜ਼ ਹਵਾਵਾਂ ਵਗਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ 17 ਤੋਂ 21 ਮਈ ਤੱਕ ਇਹਨਾਂ ਦੋਵਾਂ ਸੂਬਿਆਂ 'ਚ ਕਈ ਥਾਵਾਂ ਤੇ ਭਾਰੀ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਗਿਆ। ਇਸੇ ਦੌਰਾਨ ਪੰਜਾਬ 'ਚ 41 ਡਿਗਰੀ ਸੈਲਸੀਅਸ ਤਾਪਮਾਨ ਨਾਲ ਅੱਜ ਪਠਾਨਕੋਟ ਸਭ ਤੋਂ ਗਰਮ ਸ਼ਹਿਰ ਰਿਹਾ, ਜਦਕਿ ਹਰਿਆਣਾ 'ਚ ਵੱਧ ਤੋਂ ਵੱਧ ਤਾਪਮਾਨ 40.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਸ਼ਾਮੀ 7:30 ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਨੀਟ UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਵਾਉਣ ਦਾ ਐਲਾਨ। ਹਲਵਾਰਾ ਹਵਾਈ ਅੱਡੇ ਤੇ ਏਅਰ ਇੰਡੀਆ ਦੀ ਪਹਿਲੀ ਉਡਾਨ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤ ਦੇ ਸਨਅਤੀ ਹਵਾਬਾਜ਼ੀ ਨੈਟਵਰਕ ਨਾਲ ਜੁੜਿਆ। ਚੋਣ ਕਮਿਸ਼ਨ ਵੱਲੋਂ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਵਿਸ਼ੇਸ਼ ਤੀਬਰ ਸੋਧ 15 ਜੂਨ ਤੋਂ। ਅਤੇ ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ 'ਚ ਕੁਝ ਥਾਵਾਂ ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਤੇਜ਼ ਹਵਾਵਾਂ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30। ਨਮਸਕਾਰ।
2: ਹੁਣ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ, ਆਕਾਸ਼ਵਾਣੀ FM ਬਠਿੰਡਾ, FM ਬੈਂਡ 1.1 ਮੈਗਾਹਰਟਜ਼ ਦੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:30 ਤੇ 12 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਯੁਵਾਣੀ ਦਾ।

0: ਪ੍ਰੋਗਰਾਮ ਯੁਵਾਣੀ ਸੁਣ ਰਹੇ ਤਮਾਮ ਸਰੋਤਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਸਰੋਤਿਓ। ਅਸੀਂ ਪ੍ਰੋਗਰਾਮ ਯੁਵਾਣੀ ਦੇ ਵਿੱਚ ਤੁਸੀਂ ਸੁਣੋਗੇ ਮੁਲਾਕਾਤ ਡਾਕਟਰ ਹਰਨੂਰ ਚੋਪੜਾ ਦੇ ਨਾਲ। ਵਿਸ਼ਾ ਹੋਏਗਾ ਗਰਮੀ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ। ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਨਿਤਿਸ਼ ਠਾਕੁਰ। ਆਓ ਸੁਣਦੇ ਹਾਂ ਪ੍ਰੋਗਰਾਮ ਯੁਵਾਣੀ ਦੇ ਤਹਿਤ ਇਹ ਮੁਲਾਕਾਤ।
1: जी साथियों नमस्कार। प्रोग्राम युववाणी दे विच अज साडे नाल मेहमान मौजूद ने हरनूर चोपड़ा जी। ते जेकर साथियों मैं इन्हां दे बारे दसां, हरनूर चोपड़ा जी दे बारे वेटनेरियन डॉक्टर ने जी। ते मैडम सब तो पहला प्रोग्राम दे विच तुहाडा बहुत बहुत स्वागत है।
2: शुक्रिया जी। सत श्री अकाल। मैं हरनूर चोपड़ा बतौर वेटनेरियन वेटनरी पॉलीक्लिनिक बठिंडा विखे अपनी सेवावां निभा रही हां।
1: जी ते मैम सब तो पहला असीं गल करना चाहांगे कि जिस तरह असीं वेख रहे हैं कि गर्मियां दा जिहड़ा सीजन ना हजे शुरू भी नहीं हुई चंगी तरह, ते जिस तरह टैंपरेचर वध रिहा है बहुत ही ज्यादा ਲੱਗਦਾ ਇਸ ਵਾਰ ਟੈਂਪਰੇਚਰ ਵਧੇਗਾ, ਤੇ ਜਿਸ ਤਰ੍ਹਾਂ ਤੁਸੀਂ ਵੈਟਨੇਰੀਅਨ ਹੋ ਤੁਹਾਡੇ ਕੋਲੇ ਜਿਹੜੇ ਪਾਲਤੂ ਪਸ਼ੂ ਹੈ ਬਹੁਤ ਸਾਰੇ ਆਉਂਦੇ ਹੋਣਗੇ ਇਲਾਜ ਦੇ ਲਈ, ਜਿਵੇਂ ਕਿ ਅਸੀਂ ਗੱਲ ਕਰ ਲਈਏ ਕੁੱਤੇ ਜਾਂ ਬਿੱਲੀ। ਤੇ ਸਭ ਤੋਂ ਪਹਿਲਾਂ ਅਸੀਂ ਨਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੋਂ ਇਹੀ ਜਾਣਨਾ ਚਾਹਾਂਗੇ ਕਿ ਜੇਕਰ ਮੰਨ ਲਓ ਪਾਲਤੂ ਜਾਨਵਰ ਕੁੱਤੇ ਜਾਂ ਬਿੱਲੀ ਅਸੀਂ ਘਰਾਂ ਦੇ ਵਿੱਚ ਆਮ ਪਾਲਦੇ ਹਾਂ, ਤੇ ਜੇਕਰ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੇ ਗਰਮੀਆਂ ਦੇ ਵਿੱਚ ਜੋਖਮ ਆ ਰਿਹਾ ਹੈ ਜਾਂ ਆਵੇਗਾ ਆਉਣ ਵਾਲੇ ਟਾਈਮ ਦੇ ਵਿੱਚ, ਤਾਂ ਜਿਹੜਾ ਨੌਜਵਾਨ ਸਾਥੀ ਜਾਂ ਕਿਸੇ ਦੇ ਵੀ ਘਰ ਦੇ ਵਿੱਚ ਕੋਈ ਪਾਲਦੇ ਹੈ ਤਾਂ ਉਹ ਕਿਸ ਤਰ੍ਹਾਂ ਇਹਨਾਂ ਦਾ ਧਿਆਨ ਰੱਖੇ, ਅਸੀਂ ਇਸ ਦੇ ਬਾਰੇ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੋਂ ਜਾਣਨਾ ਚਾਹਾਂਗੇ।
2: ਜੀ ਬਿਲਕੁਲ। ਅੱਜ ਆਪਾਂ ਇਸ ਰੇਡੀਓ ਇੰਟਰਵਿਊ ਰਾਹੀਂ ਪਸ਼ੂਆਂ ਦੀ ਸਿਹਤ ਅਤੇ ਉਹਨਾਂ ਦੀ ਸੁਚੱਜੀ ਦੇਖਭਾਲ ਰਾਹੀਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ।
1: ਜੀ
2: ਅੱਜ ਅਸੀਂ ਗਰਮੀਆਂ ਵਿੱਚ ਕੁੱਤੇ ਅਤੇ ਬਿੱਲੀਆਂ ਦੀ ਦੇਖਭਾਲ, ਖੁਰਾਕ ਅਤੇ ਲੂ ਸਟ੍ਰੋਕ ਜਾਂ ਹੀਟ ਸਟ੍ਰੋਕ ਤੋਂ ਬਚਾਵ ਬਾਰੇ ਗੱਲ ਕਰਾਂਗੇ।
1: ਜੀ
2: ਸਪੀਡ ਨਾਲ ਵੱਧ

0: ਰਿਹਾ ਹੈ
1: ਜੀ
0: ਤਾਂ ਗਰਮੀ ਵਿੱਚ ਜਿਹੜੇ ਪੈਟਸ ਲਈ ਬਹੁਤ ਵੱਡੀਆਂ ਸਮੱਸਿਆਵਾਂ ਆ ਰਹੀਆਂ ਹਨ। ਜਿਹੜੇ ਆਪਣੇ ਪਾਲਤੂ ਪਸ਼ੂ ਨੇ ਡੋਗਸ ਅਤੇ ਕੈਟਸ ਹਨਾ, ਕੁੱਤੇ ਅਤੇ ਬਿੱਲੀਆਂ, ਇਹਨਾਂ ਦਾ ਆਪਣੇ ਮਨੁੱਖ ਵਾਂਗੂ ਪਸੀਨਾ ਨਹੀਂ ਆਉਂਦਾ। ਇਹ ਆਪਣਾ ਜਿਹੜੀ ਗਰਮੀ ਦਾ ਤਾਪਮਾਨ ਆਪਣੀ ਬਾਡੀ ਦਾ ਜਿਹੜਾ ਨੈਚੁਰਲ ਸਿਸਟਮ ਹੈ ਉਹ ਅਪਣਾ ਕੇ, ਜਿਸ ਨੂੰ ਆਪਾਂ ਪੈਂਟਿੰਗ ਕਹਿੰਦੇ ਹਾਂ, ਤੇ ਜਿਹੜੀਆਂ ਬਿੱਲੀਆਂ ਹਨ ਉਹ ਆਪਣੇ ਆਪ ਨੂੰ ਲਿਕ ਕਰਕੇ ਆਪਣਾ ਟੈਂਪਰੇਚਰ ਕੰਟਰੋਲ ਕਰਦੀਆਂ ਹਨ, ਤੇ ਜਿਹੜੇ ਡੋਗਸ ਨੇ ਉਹ ਅਪਣਾ ਕੇ ਆਪਣੇ ਆਪ ਨੂੰ ਠੰਡਾ ਕਰ ਲੈਂਦੇ ਹਨ। ਠੀਕ ਹੈ, ਤੇ ਅਗਰ ਜ਼ਿਆਦਾ ਹੀਟ ਹੋ ਜੇ ਤਾਂ ਇਹ ਨੈਚੁਰਲ ਸਿਸਟਮ ਫੇਲ ਹੋ ਜਾਂਦਾ, ਜਿਹਦੇ ਕਰਕੇ ਪਸ਼ੂਆਂ ਨੂੰ ਡੀਹਾਈਡਰੇਸ਼ਨ ਹੋ ਸਕਦੀ ਹੈ, ਪਾਣੀ ਦੀ ਕਮੀ ਹੋ ਸਕਦੀ ਹੈ, ਉਲਟੀਆਂ ਲੱਗ ਸਕਦੀਆਂ, ਡਾਇਰੀਆ ਲੱਗ ਸਕਦਾ ਤੇ ਹੀਟ ਸਟ੍ਰੋਕ ਵਰਗੀ ਬਿਮਾਰੀਆਂ ਆ ਜਾਂਦੀਆਂ
1: ਜੀ। ਤੇ ਨਾਲ ਹੀ ਫਿਰ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਕੁੱਤੇ ਅਤੇ ਬਿੱਲੀਆਂ ਲਈ ਸਹੀ ਖੁਰਾਕ ਵੀ ਤੁਸੀਂ ਦੱਸੋ, ਕਿਉਂਕਿ ਸਰਦੀਆਂ ਦੇ ਵਿੱਚ ਕੁਝ ਹੋਰ ਖੁਰਾਕ ਹੁੰਦਾ ਹੈ, ਗਰਮੀਆਂ ਦੇ ਵਿੱਚ ਕੁਝ ਹੋਰ ਖੁਰਾਕ ਹੋ ਜਾਂਦਾ ਹੈ, ਤੇ ਸਹੀ ਮਾਤਰਾ ਦੇ ਵਿੱਚ ਕਿਸ ਤਰ੍ਹਾਂ ਖੁਰਾਕ ਅਸੀਂ ਆਪਣੇ ਪਾਲਤੂ ਜਾਨਵਰਾਂ ਨੂੰ ਦਈਏ।
0: ਜੀ ਬਿਲਕੁਲ, ਜਿਸ ਤਰ੍ਹਾਂ ਗਰਮੀ ਦੇ ਵਿੱਚ ਡਾਈਜੈਸ਼ਨ ਜਿਹੜੀ ਪਾਵਰ ਹੈ, ਪਾਚਨ ਸ਼ਕਤੀ ਉਹ ਥੋੜੀ ਸਲੋ ਹੋ ਜਾਂਦੀ ਹੈ
1: ਜੀ,
0: ਤੇ ਜਿਸ ਕਰਕੇ ਆਪਾਂ ਨੂੰ ਡੋਗਸ ਨੂੰ ਲਾਈਟ ਫੂਡ ਤੇ ਕਲੀਨ ਫੂਡ ਦੇਣਾ ਚਾਹੀਦਾ ਹੈ ਇਸ ਮੌਸਮ ਦੇ ਵਿੱਚ ਡੋਗਸ ਅਤੇ ਕੈਟ ਨੂੰ। ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਕਲੀਨ ਪਾਣੀ, ਜਿਹੜਾ ਪਾਣੀ ਹੋਣਾ ਚਾਹੀਦਾ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ, ਠੰਡਾ ਪਾਣੀ ਘੜੇ ਦਾ ਹੋਣਾ ਚਾਹੀਦਾ ਡੋਗਸ ਲਈ
1: ਜੀ,
0: ਤੇ ਖਾਣ ਪੀਣ ਦੇ ਵਿੱਚ ਸਿਰਫ ਆਪਾਂ ਨੂੰ ਲਾਈਟ ਫੂਡ ਜੋ ਕਿ ਈਜ਼ੀਲੀ ਪਚ ਸਕੇ ਉਹ ਦੇਣਾ ਚਾਹੀਦਾ। ਅਗਰ ਆਪਾਂ ਡੋਗਸ ਦੀ ਗੱਲ ਕਰੀਏ ਤਾਂ ਆਪਾਂ ਨੂੰ ਬੋਇਲਡ ਰਾਈਸ, ਉਬਲੇ ਹੋਏ ਚਾਵਲ, ਉਬਲਿਆ ਹੋਇਆ ਚਿਕਨ, ਪਰ ਬਿਨਾਂ ਮਸਾਲਿਆਂ ਤੋਂ, ਬਿਨਾਂ ਨਮਕ ਤੋਂ, ਬਿਨਾਂ ਘਿਓ ਚੀਨੀ ਤੋਂ ਦੇਣਾ ਚਾਹੀਦਾ। ਜੇਕਰ ਆਪਾਂ ਫਰੂਟਸ ਦੀ ਗੱਲ ਕਰੀਏ ਤਾਂ ਅੰਗੂਰ ਡੋਗਸ ਲਈ ਨਹੀਂ ਹੈ, ਬਿਲਕੁਲ ਸੇਫ ਨਹੀਂ ਹੈ, ਉਹ ਨਹੀਂ ਦੇਣੇ ਚਾਹੀਦੇ ਕਿਉਂਕਿ ਉਹ ਕਿਡਨੀ ਤੇ ਅਸਰ ਕਰ ਦਿੰਦੇ ਹਨ। ਤਾਂ ਆਪਾਂ ਨੂੰ ਖੀਰਾ ਦੇ ਦੇਣਾ ਚਾਹੀਦਾ, ਤਰਬੂਜ ਬਿਨਾਂ ਬੀਜ ਤੋਂ ਦੇ ਦੇਣਾ ਚਾਹੀਦਾ, ਉਬਲਿਆ ਹੋਇਆ ਪੇਠਾ ਦੇ ਦੇਣਾ ਚਾਹੀਦਾ
1: ਜੀ।
0: ਤੇ ਅਗਰ ਆਪਾਂ ਕੈਟਸ ਦੀ ਗੱਲ ਕਰੀਏ ਤਾਂ ਬੋਇਲਡ ਚਿਕਨ ਜਾਂ ਫਿਰ ਉਹਨਾਂ ਨੂੰ ਬਰੋਥ ਜੋ ਕਿ ਆਪਣਾ ਚਿਕਨ ਦਾ ਸੂਪ ਹੁੰਦਾ ਉਹ ਦੇ ਦੇਣਾ ਚਾਹੀਦਾ। ਦਹੀਂ ਆਪਾਂ ਨੂੰ ਘੱਟ ਤੋਂ ਘੱਟ ਪਾਣੀ ਚਾਹੀਦਾ ਕਿਉਂਕਿ ਦਹੀਂ ਗਰਮੀਆਂ ਦੇ ਵਿੱਚ ਡਾਇਰੀਆ ਕੌਜ਼ ਕਰਦੀ ਹੈ, ਜਾਂ ਫਿਰ ਆਪਾਂ ਨੂੰ ਪਤਲੀ ਕਰਕੇ ਦਹੀਂ ਦੇ ਦੇਣੀ ਚਾਹੀਦੀ ਹੈ। ਬਿੱਲੀਆਂ ਨੂੰ ਆਪਾਂ ਨੂੰ ਦੁੱਧ ਨਹੀਂ ਦੇਣਾ, ਉਹ ਵੀ ਡਾਇਰੀਆ ਕਰ ਦੇਗਾ, ਕੱਚੀ ਲੱਸੀ ਬਣਾ ਕੇ ਦੇ ਦੇਣੀ ਚਾਹੀਦੀ ਹੈ ਡੋਗਸ ਦੇ ਵਿੱਚ। ਬਾਕੀ ਆਪਾਂ ਖੀਰਾ ਦੇ ਸਕਦੇ ਹਾਂ, ਸਭ ਤੋਂ ਬੈਸਟ ਹੈ ਜੋ ਕਿ ਅੰਦਰ ਠੰਡਕ ਦੇਗਾ ਇਹਨਾਂ ਨੂੰ। ਉਬਲਿਆ ਹੋਇਆ ਚਾਵਲ ਜਿੱਦਾਂ ਮੈਂ ਪਹਿਲਾਂ ਦੱਸ ਕੇ ਹਟੀ ਹਾਂ, ਉਬਲਿਆ ਹੋਇਆ ਚਿਕਨ ਦੇ ਦਿਓ, ਇਹ ਸਭ ਤੋਂ ਬੈਸਟ ਹੈ।
1: ਅਸੀਂ ਨਹਾਉਣ ਦੇ ਬਾਰੇ ਵੀ ਗੱਲ ਕਰਾਂਗੇ, ਕੁੱਤੇ ਤੇ ਜਿਹੜੇ ਬਿੱਲੀ ਹੈ ਜਾਂ ਹੋਰ ਵੀ ਅਸੀਂ ਪਾਲਤੂ ਜਾਨਵਰ ਘਰ ਦੇ ਵਿੱਚ ਰੱਖਦੇ ਹਾਂ, ਤੇ ਉਹਨਾਂ ਦੇ ਨਹਾਉਣ ਦਾ ਜੇਕਰ ਅਸੀਂ ਵੇਖਦੇ ਹਾਂ ਗਰਮੀ ਕਾਫੀ ਹੋ ਜਾਂਦੀ ਹੈ, ਤਾਂ ਅਸੀਂ ਕਿਸੇ ਵੀ ਟਾਈਮ ਮਤਲਬ ਕਿ ਉਹਨਾਂ ਨੂੰ ਨਹਾ ਦਿੰਦੇ ਹਾਂ, ਤੇ ਨਹਾਉਣ ਦਾ ਸਹੀ ਸਮਾਂ ਕੀ ਹੈ?
0: ਜੀ ਦੇਖੋ, ਨਹਾਉਣ ਦਾ ਹਫਤੇ ਦੇ ਵਿੱਚ ਇੱਕ ਵਾਰੀ ਨਹਾਉਣਾ ਚਾਹੀਦਾ ਹੈ, ਅਦਰਵਾਈਜ਼ ਉਹਨਾਂ ਨੂੰ ਟੈਂਪਰੇਚਰ ਹੋਣ ਦੇ ਚਾਂਸ ਹੋ ਜਾਂਦੇ ਹਨ। ਨਵਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਦੀ ਬਾਡੀ ਤੋਂ ਪਾਣੀ ਸੁਕਾ ਦਿਓ, ਅਦਰਵਾਈਜ਼ ਅਗਰ ਪਾਣੀ ਰਹਿ ਗਿਆ ਵਿੱਚ ਬਾਲਾਂ ਦੇ ਵਿੱਚ ਤਾਂ ਉਹਨਾਂ ਨੂੰ ਫੰਗਲ ਇਨਫੈਕਸ਼ਨ ਵਰਗੀ ਬਿਮਾਰੀਆਂ, ਚਮੜੀ ਦੇ ਰੋਗ ਹੋ ਸਕਦੇ ਹਨ, ਤੇ ਡਾਇਰੈਕਟ ਠੰਡੇ ਪਾਣੀ ਵਿੱਚ ਜਾਂ ਉਹਨਾਂ ਦੇ ਉੱਤੇ ਬਰਫ਼ ਡਾਇਰੈਕਟ ਨਹੀਂ ਪਾ ਕੇ ਨਹਾਉਣਾ ਚਾਹੀਦਾ, ਨਾਰਮਲ ਟੈਂਪਰੇਚਰ ਪਾਣੀ ਦੇ ਵਿੱਚ ਨਹਾਉਣਾ ਚਾਹੀਦਾ
1: ਜੀ। ਤੇ ਅਗਲਾ ਪ੍ਰਸ਼ਨ ਮੇਰਾ ਤੁਹਾਡੇ ਤੋਂ ਇਹ ਹੈ ਹਰਨੂਰ ਜੀ, ਜਿਸ ਤਰ੍ਹਾਂ ਅਸੀਂ ਵੇਖ ਰਹੇ ਹਾਂ ਤੇ ਮਈ ਦਾ ਮਹੀਨਾ ਖਤਮ ਹੋਣ ਵਾਲਾ ਤੇ ਜੂਨ ਦਾ ਮਹੀਨਾ ਸ਼ੁਰੂ ਹੋਣ ਵਾਲਾ, ਤੇ ਅਸੀਂ ਦੇਖਦੇ ਹਾਂ ਕਿ ਜਿਹੜੇ ਸਾਡੇ ਨੌਜਵਾਨ ਸਾਥੀ ਹੈ ਨਾ, ਕਈਆਂ ਦੇ ਪੇਪਰ ਜਿਹੜੇ ਕਿ ਖਤਮ ਹੋ ਜਾਣਗੇ ਤੇ ਕਈਆਂ ਦੇ ਪੇਪਰ ਸ਼ੁਰੂ ਹੋਣਗੇ ਵਿੱਚ ਵਿਚਾਲੇ, ਤੇ ਉਹ ਨਾ ਇਸ ਟਾਈਮ ਦੇ ਵਿੱਚ ਜ਼ਿੱਦ ਕਰਦੇ ਆ ਕਿ ਅਸੀਂ ਨਾ ਘਰੇ ਪਾਲਤੂ ਡੋਗ ਜਾਂ ਕੈਟ ਇਸ ਤਰ੍ਹਾਂ ਦੇ ਨਾ ਪੈਟਸ ਲਿਆ ਕੇ ਰੱਖੀਏ। ਪੇਰੈਂਟਸ ਉਹਨਾਂ ਦੀ ਜਿੱਦਾਂ ਹੈ ਉਹਨਾਂ ਨੂੰ ਪੂਰਾ ਵੀ ਕਰ ਦਿੰਦੀ ਹੈ, ਤੇ ਉਹ ਖਾਸ ਤੌਰ ਤੇ ਨਾ ਕਈ ਅਜਿਹੀਆਂ ਗੱਲਾਂ ਨਾ ਭੁੱਲ ਜਾਂਦੇ ਆ, ਜਿਸ ਤਰ੍ਹਾਂ ਵੈਕਸੀਨੇਸ਼ਨ ਦੀ ਗੱਲ ਕਰੀਏ, ਤੇ ਜਦੋਂ ਕੋਈ ਡੋਗ ਜਾਂ ਕੈਟ ਜਾਂ ਹੋਰ ਪਾਲਤੂ ਜਾਨਵਰ ਲੈ ਕੇ ਆਉਂਦੀ ਹੈ ਤਾਂ ਫਿਰ ਵੈਕਸੀਨੇਸ਼ਨ ਕਿੰਨਾ ਕੁ ਜ਼ਰੂਰੀ ਹੈ ਤੇ ਕਿਸ ਤਰ੍ਹਾਂ ਦਾ ਵੈਕਸੀਨੇਸ਼ਨ ਲਗਾਉਣਾ ਚਾਹੀਦਾ ਹੈਗਾ, ਅਸੀਂ ਉਸ ਦੇ ਬਾਰੇ ਵੀ ਜਾਣਨਾ ਚਾਹਾਂਗੇ, ਤੇ ਕਿੰਨੇ ਦਿਨਾਂ ਦੇ ਵਿੱਚ ਕਿਹੜਾ ਵੈਕਸੀਨੇਸ਼ਨ ਲਗਾਉਣਾ ਚਾਹੀਦਾ, ਇਸ ਦੇ ਬਾਰੇ ਵੀ ਤੁਸੀਂ ਸਾਡੇ ਨੌਜਵਾਨ ਸਾਥੀਆਂ ਨੂੰ ਦੱਸੋ।
0: ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਛੁੱਟੀਆਂ ਆਉਣ ਵਾਲੀਆਂ ਹਨ ਤੇ ਬੱਚੇ ਜਿੱਦ ਕਰਨਗੇ ਕਿ ਸਾਨੂੰ ਪੈਟਸ ਚਾਹੀਦੇ ਹਨ, ਤੇ ਪੈਟਸ ਦੀ ਸੰਭਾਲ ਦੇ ਨਾਲ ਨਾਲ ਵੈਕਸੀਨੇਸ਼ਨ ਟੀਕਾਕਰਨ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਆਪਾਂ ਜੇਕਰ ਗੱਲ ਕਰੀਏ ਵੈਕਸੀਨੇਸ਼ਨ ਦੀ, ਤਾਂ ਆਪਾਂ ਨੂੰ 45 ਦਿਨ ਤੇ ਡੋਗ ਤੇ ਵੈਕਸੀਨੇਸ਼ਨ ਲੱਗ ਜਾਂਦੀ ਹੈ। ਜਦੋਂ ਬੱਚੇ ਦੀ ਪੱਪ ਦੀ ਏਜ 45 ਦਿਨ ਦੀ ਹੁੰਦੀ ਹੈ, ਉਸ ਟਾਈਮ ਟੀਕਾਕਰਨ ਕਰ ਦਿੰਦੇ ਹਾਂ ਬੱਚੇ ਦਾ, ਤੇ ਜਿਸ ਦੇ ਵਿੱਚ ਕੈਨਾਈਨ ਡਿਸਟੈਂਪਰ ਤੇ ਪਾਰਵੋ ਦੀ ਟੀਕਾਕਰਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਉਸਦਾ ਆਪਾਂ 45 ਦਿਨ ਤੇ ਆਪਾਂ ਉਹਨਾਂ ਨੂੰ ਦੁਬਾਰਾ 21 ਦਿਨਾਂ ਬਾਅਦ ਦੁਬਾਰਾ ਉਸਦਾ ਬੂਸਟਰ ਲਗਾਉਂਦੇ ਹਾਂ, ਜਿਸ ਦੌਰਾਨ ਡੋਗ ਦੀ ਉਮਰ 3 ਮਹੀਨਿਆਂ ਤੋਂ ਉੱਪਰ ਹੋ ਜਾਂਦੀ ਹੈ, ਤੇ ਆਪਾਂ ਹਲਕਾ ਦਾ ਟੀਕਾ ਲਗਾਉਂਦੇ ਹਾਂ ਜੋ ਕਿ ਬਹੁਤ ਜ਼ਿਆਦਾ ਘਾਤਕ ਬਿਮਾਰੀ ਹੈ। ਤੇ ਜੇਕਰ ਆਪਾਂ ਡੀਵਾਰਮਿੰਗ ਦੀ ਗੱਲ ਕਰੀਏ ਤਾਂ ਜਿਹੜੇ ਪੇਟ ਦੇ ਜੀ ਹੁੰਦੇ ਹਨ, ਪੇਟ ਦੇ ਕੀੜੇ ਹੁੰਦੇ ਹਨ, ਉਹਨਾਂ ਨੂੰ ਉਹਨਾਂ ਦੀ ਦਵਾਈ ਦੇਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਤੇ ਉਹ ਆਪਾਂ ਨੂੰ 15 ਤੋਂ 20 ਦਿਨ ਦੇ ਵਿੱਚ ਬੱਚੇ ਨੂੰ ਦੇ ਦੇਣੀ ਚਾਹੀਦੀ ਹੈ
1: ਜੀ। ਤੇ ਨਾਲ ਹੀ ਫਿਰ ਅਸੀਂ ਇਹ ਵੀ ਜਾਣਨਾ ਚਾਹਾਂਗੇ ਤੁਹਾਡੇ ਤੋਂ ਕਿ ਜਿਸ ਤਰ੍ਹਾਂ ਅਸੀਂ ਨਾ ਛੋਟੇ ਜਾਨਵਰ ਲੈ ਕੇ ਆਉਂਦੇ ਹਾਂ, ਪੱਪੀ ਕਹਿ ਦਿੰਦੇ ਹਾਂ ਨਾ ਜਾਂ ਕਿਟਨ ਕਹਿ ਦਿੰਦੇ ਹਾਂ, ਉਹਨਾਂ ਨੂੰ ਲੈ ਕੇ ਆਉਂਦੇ ਹਾਂ ਜਦੋਂ ਘਰੇ, ਤੇ ਬਹੁਤ ਘੱਟ ਦਿਨਾਂ ਦੇ ਹੁੰਦੇ ਹੈ, ਤੇ ਉਸ ਟਾਈਮ ਅਸੀਂ ਉਹਨਾਂ ਦਾ ਦੇਖਭਾਲ ਕਿਸ ਤਰ੍ਹਾਂ ਕਰੀਏ, ਕਿਉਂਕਿ ਗਰਮੀ ਦਾ ਮੌਸਮ ਬਹੁਤ ਜ਼ਿਆਦਾ ਵੱਧ ਰਿਹਾ ਤੇ ਦੇਖਭਾਲ ਦੀ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੇ ਵੱਡੇ ਜਾਨਵਰ ਹੁੰਦੇ ਹੈ ਉਹਨਾਂ ਦੇ ਵਿੱਚ ਸਹਿਣ ਸ਼ਕਤੀ ਹੋ ਜਾਂਦੀ ਹੈ ਤੇ ਛੋਟੇ ਜਾਨਵਰਾਂ ਦੇ ਵਿੱਚ ਸਹਿਣ ਸ਼ਕਤੀ ਨਹੀਂ ਹੁੰਦੀ, ਤੇ ਇਸ ਦੇ ਬਾਰੇ ਫਿਰ ਤੁਸੀਂ ਕੀ ਕਹਿਣਾ ਚਾਹੋਗੇ?
0: ਜੀ ਬਿਲਕੁਲ, ਜਿੱਦਾਂ ਆਪਾਂ ਛੋਟੇ

0: ਜੀ
1: ਠੰਡਾ ਪਾਣੀ ਪਿਲਾਓ, ਕੜੇ ਵਾਲਾ ਪਾਣੀ ਪਿਲਾਓ ਉਹਨਾਂ ਨੂੰ, ਪੰਖਾ ਜਾਂ ਕੂਲਰ ਦੇ ਹੇਠਾਂ ਰੱਖੋ ਉਹਨਾਂ ਨੂੰ,
0: ਜੀ
1: ਪੰਜੇ ਪੇਟ ਤੇ ਗਰਦਨ ਉੱਤੇ ਪਾਣੀ ਪਾ ਦਿਓ ਜਾਂ ਫਿਰ ਗਿੱਲਾ ਟਾਵਲ ਲਗਾ ਦਿਓ
0: ਜੀ,
1: ਤੇ ਉਹ ਡਾਇਰੈਕਟ ਉਹਦੇ ਉੱਤੇ ਬਰਫ਼ ਨਹੀਂ ਲਗਾਉਣੀ ਚਾਹੀਦੀ।
0: ਜੀ
1: ਜੇ ਆਪਾਂ ਡਾਇਟ ਦੀ ਗੱਲ ਕਰੀਏ ਤਾਂ ਉਹੀ ਖੀਰਾ ਤਰਬੂਜ ਬਿਨਾਂ ਬੀਜ ਤੋਂ ਉਬਲਿਆ ਹੋਇਆ ਪੇਠਾ, ਵੈਟ ਫੂਡ ਦੇਣਾ ਚਾਹੀਦਾ ਉਹਨਾਂ ਨੂੰ
0: ਜੀ। ਤੇ ਜੇਕਰ ਪੈਟ ਖਾਣਾ ਘੱਟ ਕਰ ਦੇਵੇ ਜਾਂ ਸੁਸਤ ਲੱਗੇ ਤਾਂ ਉਸ ਟਾਈਮ ਸਾਨੂੰ ਕਿਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਤੇ ਕੀ ਕਰਨਾ ਚਾਹੀਦਾ? ਕਿਉਂਕਿ ਜਿਹੜੇ ਨੌਜਵਾਨ ਸਾਥੀ ਹੁੰਦੇ ਨਾ, ਉਹ ਘਬਰਾ ਜਾਂਦੇ ਤੇ ਘਬਰਾਹਟ ਦੇ ਵਿੱਚ ਨਾ ਉਹ ਆਪਣੇ ਤਰੀਕੇ ਨਾਲ ਹੀ ਇਲਾਜ ਕਰਨ ਲੱਗ ਜਾਂਦੇ ਆ, ਠੀਕ ਹੈ, ਜਾਂ ਆਪਣੇ ਜਿਹੜੇ ਕਿ ਮਤਲਬ ਵੈਟਨਰੀ ਹਸਪੀਟਲ ਹੁੰਦੇ ਹੈਗੇ ਆ ਉਹਨਾਂ ਤੱਕ ਨਹੀਂ ਪਹੁੰਚ ਕਰਦੇ ਤਾਂ ਉਹ ਖੁਦ ਹੀ ਇਲਾਜ ਕਰਨ ਲੱਗ ਜਾਂਦੇ ਤੇ ਕਈ ਵਾਰ ਉਹਨਾਂ ਤੋਂ ਗਲਤੀ ਵੀ ਹੋ ਜਾਂਦੀ ਹੈ, ਜਿਸ ਕਰਕੇ ਉਹ ਜਿਹੜੇ ਜਾਨਵਰ ਹੈ ਉਹ ਆਪਣੀ ਜਾਨ ਵੀ ਗਵਾ ਦਿੰਦੇ ਹੈ ਕਿਉਂਕਿ ਉਹ ਬੋਲ ਕੇ ਦੱਸ ਨਹੀਂ ਸਕਦੇ। ਇਸ ਦੇ ਬਾਰੇ ਫਿਰ ਤੁਸੀਂ ਕੀ ਕਹਿਣਾ ਚਾਹੋਗੇ?
1: ਜੀ ਬਿਲਕੁਲ, ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਉਹਨਾਂ ਦਾ ਬਾਡੀ ਟੈਂਪਰੇਚਰ ਦੇਖ ਲੈਣਾ ਚਾਹੀਦਾ ਹੈ, ਜੋ ਕਿ ਅਗਰ ਆਪਾਂ ਕੁੱਤਿਆਂ ਦੀ ਗੱਲ ਕਰੀਏ ਤਾਂ 101 ਤੋਂ 102.5 ਡਿਗਰੀ ਤੱਕ ਆਪਾਂ ਨੋਰਮਲ ਮੰਨਦੇ ਹਾਂ। ਤੇ ਜੇਕਰ ਆਪਾਂ ਬਿੱਲੀਆਂ ਦੀ ਗੱਲ ਕਰੀਏ ਤਾਂ 100 ਤੋਂ 102 ਡਿਗਰੀ ਤੱਕ ਆਪਾਂ ਉਹਨਾਂ ਨੂੰ ਨੋਰਮਲ ਮੰਨਦੇ ਹਾਂ। ਜੇਕਰ ਇਹਨਾਂ ਤੋਂ ਅਬਵ ਹੋ ਜਾਂਦਾ ਟੈਂਪਰੇਚਰ, ਤਾਪਮਾਨ ਚੜ ਜਾਂਦਾ ਉੱਪਰ, ਤਾਂ ਉਹ ਆਪਾਂ ਨੂੰ ਖਤਰੇ ਦਾ ਕਾਰਨ ਬਣ ਜਾਂਦੀ ਹੈ। ਜੇਕਰ 104 ਤੋਂ ਉੱਤੇ ਹੋ ਜਾਂਦਾ ਬਾਈ ਚਾਂਸ ਅਗਰ ਜੇਕਰ 104 ਤੋਂ ਉੱਪਰ ਚੱਲ ਜਾਂਦਾ ਹੈ ਤਾਂ ਉਹਨੂੰ ਆਪਾਂ ਹੀਟ ਸਟ੍ਰੋਕ ਦੇ ਲੱਛਣ ਦੇ ਵਿੱਚ ਕੰਸੀਡਰ ਕਰਦੇ ਹਾਂ। ਤਾਂ ਉਹ ਆਪਣਾ ਫਸਟ ਏਡ ਘਰ ਵਿੱਚ ਦੇ ਕੇ ਠੰਡਾ ਪਾਣੀ ਪਿਲਾ ਕੇ, ਪੰਖੇ ਥੱਲੇ ਰੱਖ ਕੇ, ਗਿੱਲਾ ਟਾਵਲ ਲਗਾ ਕੇ, ਉਸ ਤੋਂ ਬਾਅਦ ਆਪਾਂ ਨੂੰ ਵੈਟਨੇਰੀਅਨ ਸਾਡੇ ਕੋਲ ਆ ਜਾਣਾ ਚਾਹੀਦਾ ਹੈ
0: ਜੀ।
1: ਜਿਹਦੇ ਕਿ ਅਗਰ ਆਪਾਂ ਜੇਕਰ ਹੀਟ ਸਟ੍ਰੋਕ ਦੇ ਲੱਛਣ ਦੀ ਗੱਲ ਕਰੀਏ ਤਾਂ ਇੱਕਦਮ ਕੁੱਤਾ ਤੇਜ਼ ਹਫਨਾਉਂਦਾ ਹੈ, ਮੂੰਹ ਦੇ ਵਿੱਚ ਉਹਦੀ ਲਾਰ ਵਗਦੀ ਹੈ, ਜੀਭ ਤੇ ਜੇ ਮਸੂੜੇ ਹੁੰਦੇ ਉਹਨੂੰ ਲਾਲ ਪੈ ਜਾਂਦੇ ਹਨ, ਤੇ ਜੇਕਰ ਇਸਦਾ ਤਾਪਮਾਨ ਬਹੁਤ ਜ਼ਿਆਦਾ ਵੱਜੇ ਤਾਂ ਉਲਟੀ ਆਉਣ ਦੇ ਚਾਂਸ ਹੈ ਜਾਂ ਫਿਰ ਲੂਜ਼ ਮੋਸ਼ਨ ਲੱਗ ਜਾਂਦਾ
0: ਜੀ।
1: ਕੁੱਤਾ ਚੱਕਰ ਖਾ ਕੇ ਡਿੱਗ ਵੀ ਸਕਦਾ ਹੈ। ਇਹ ਆਪਾਂ ਨੂੰ ਬਹੁਤ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਆਪਾਂ ਨੂੰ ਵੈਟਨੇਰੀਅਨ ਕੋਲ ਪਹੁੰਚ ਜਾਣਾ ਚਾਹੀਦਾ ਹੈ
0: ਜੀ। ਤੇ ਸਾਥੀਓ, ਪ੍ਰੋਗਰਾਮ ਯੁਵਾਨੀ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੇ ਵੇਲਾ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਦਾ ਹੋ ਰਿਹਾ ਤੇ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਮੈਡਮ ਹਰਨੂਰ ਜੀ ਆਏ ਨੇ ਤੇ ਮੈਡਮ ਫਿਰ ਤੁਸੀਂ ਕਿਹੜਾ ਗੀਤ ਸੁਣਨਾ ਚਾਹੋਗੇ ਤੇ ਕਿਹੜਾ ਗੀਤ ਸਾਡੇ ਨੌਜਵਾਨ ਸਾਥੀਆਂ ਨੂੰ ਸੁਣਾਉਣਾ ਚਾਹੋਗੇ ਪ੍ਰੋਗਰਾਮ ਦੇ ਵਿੱਚ?
1: ਜੀ ਬਿਲਕੁਲ, ਜੇਕਰ ਆਪਾਂ ਸੰਗੀਤ ਦੀ ਗੱਲ ਕਰੀਏ ਤਾਂ ਮੈਂ ਸੁਣਨਾ ਚਾਹੂੰਗੀ ਸਤਿੰਦਰ ਸਰਤਾਜ ਜੀ ਦਾ ਗੀਤ।
0: ਤੇ ਆਓ ਫਿਰ ਸਾਥੀਓ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ।

0: जी ते साथियों गीत तो बाद फिर स्वागत है प्रोग्राम युववाणी दे विच। जी जिस तरह हुन मई दा महीना खत्म होने वाला है जून दा महीना शुरू होने वाला है ते किते ना किते जून दे एंड तो ना असीं वेखदे हां कि बारिश दा जिहड़ा मौसम है ओह भी शुरू हो जाएगा नाल दे नाल ते जिहड़ा मौसम है ओह भी बदलाव दे वल जाएगा। जदों बारिश हुंदी है ते उस वक्त जिहड़ा साडे जानवर ना ओह किते ना किते गिल्ले रह जांदे है या कई बीमारियां उहनां दे विच शुरुआती तौर ते होना शुरू हो जांदा है। उस टाइम असीं अपने जानवर दा किस तरह देखभाल करिए असीं इस दे बारे भी जानना चाहांगे।
1: जी बिल्कुल, जिद्दां बारिश पैंदी है तां उहनां दे स्किन दे उत्ते पानी खड़ जांदा है, बालां दे विच उहनां दे पानी रह जांदा है जिहदे नाल उहनां नूं स्किन इनफेक्शन चमड़ी दे रोग हो जांदे हन ते चमड़ी दे रोग दे नाल नाल उहनां नूं चिचड़ दा बुखार वी हो जांदा है क्योंकि गर्मी दे टाइम दे विच या बारिश दे मौसम दे विच उहनां दे उत्ते चिचड़ लग जांदे हन, टिक्स लग जांदे हन जो कि उहनां दी बॉडी तों ब्लड दे विच इनफेक्शन फैलांदे हन जो कि खून दे कण हुंदे हन जिहनां नूं आपां प्लेटलेट्स कहिंदे हां, उह कटण दे चांस हो जांदे हन जिहदे नाल आपणा डॉग दा खून वी घट जांदा है ते उहनां नूं बुखार चढ़ जांदा है, कमजोरी आ जांदी है, खाना पीना डॉग अपनी छड़ जांदा है ते जिहड़े उहनां दे मसूड़े हुंदे हन या तो फिक्के पै जांदे हन या पीले पै जांदे हन
0: जी
1: ते उहनां दा वेट भार घटण लग जांदा है। कई वारी अगर आपां लक्षण देखिए तां नक दे विच उहदी खून वी आना शुरू हो जांदा है ते जिद्दां जिहड़ा उहनां दा यूरिन है पेशाब है उह कॉफी कलर दा आण लग जांदा है जो कि अपना चिचड़ दा बुखार दे लक्षण हन ते जिहड़ा मेन लक्षण उह लिम्फ नोड सुज जांदे हुंदे। इस तरह दे लक्षण आ रहे हन तां कृपा करके अपने आप तों इलाज ना कीता जावे ते तुरंत वैटनेरियन कोल पहुंचिया जावे।
0: जी ते नाल ही फिर हरनूर जी असीं ਇਹ ਵੀ ਗੱਲ ਕਰਨਾ ਚਾਹਾਂਗੇ ਕਿ ਅਸੀਂ ਜਿਸ ਤਰ੍ਹਾਂ ਪਹਿਲਾਂ ਵੀ ਕਹਿ ਚੁੱਕੇ ਕਿ ਜਿਹੜਾ ਛੁੱਟੀਆਂ ਦਾ ਦੌਰ ਸ਼ੁਰੂ ਹੋ ਗਿਆ ਤੇ ਘਰੋ ਘਰੀ ਜਿਹੜੇ ਕਿ ਪੈਟਸ ਦੀ ਡਿਮਾਂਡ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਨਵਾਂ ਨਵਾਂ ਪੈਟਸ ਆਉਂਦਾ ਨਾ ਘਰ ਦੇ ਵਿੱਚ ਤਾਂ ਬੱਚੇ ਕੀ ਕਰਦੇ ਵੀ ਉਹਨਾਂ ਨੂੰ ਆਪਣੇ ਨਾਲ ਲੈ ਕੇ ਸੌਂਦੇ ਨੇ, ਪੈਂਦੇ ਨੇ, ਉਹਨਾਂ ਨਾਲ ਖੇਡਦੇ ਨੇ, ਸਾਰਾ ਦਿਨ ਰਾਤ ਉਹਨਾਂ ਦੇ ਨਾਲ ਰਹਿੰਦੇ ਨੇ। ਕਿ ਇਹਨਾਂ ਦੇ ਨਾਲ ਜਾਨਵਰਾਂ ਦੇ ਨਾਲ ਜਾਂ ਬੱਚਿਆਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਬਿਮਾਰੀ ਫੈਲਣ ਦਾ ਡਰ ਹੈ, ਇਸ ਦੇ ਬਾਰੇ ਵੀ ਦੱਸੋ।
1: ਜੇਕਰ ਆਪਾਂ ਇਨਫੈਕਸ਼ਨ ਦੀ ਗੱਲ ਕਰੀਏ ਤਾਂ ਹਲਕਾ ਬਿਮਾਰੀ ਤੋਂ ਤਾਂ ਦੇਖੋ ਰਿਸਕ ਹੈ ਹੀ ਬੱਚੇ ਨੂੰ, ਪਰ ਜੇਕਰ ਆਪਾਂ ਲਗਾਵ ਦੀ ਗੱਲ ਕਰੀਏ ਤਾਂ ਬੱਚੇ ਬਹੁਤ ਜ਼ਿਆਦਾ ਲਗਾਵ ਪਾ ਲੈਂਦੇ ਹਨ ਪੈਟਸ ਨਾਲ ਜੋ ਕਿ ਠੀਕ ਹੈ, ਬੱਚੇ ਨੂੰ ਇੱਕ ਕੇਅਰਿੰਗ ਨੇਚਰ ਸਿਖਾਉਂਦਾ ਹੈ ਬੱਚੇ ਨੂੰ ਕਿ ਕਿੱਦਾਂ ਆਪਾਂ ਇੱਕ ਚੀਜ਼ਾਂ ਦੀ ਸੰਭਾਲ ਕਰਨੀ, ਕਿੱਦਾਂ ਉਹਨਾਂ ਦੀ ਕੇਅਰ ਕਰਨੀ, ਰਿਸਪੈਕਟ ਕਰਨੀ ਸਿਖਾ ਦਿੰਦਾ ਉਹ ਚੀਜ਼ਾਂ ਨੂੰ, ਪਰ ਉਸ ਦੇ ਨਾਲ ਨਾਲ ਬੱਚੇ ਨੂੰ ਇਨਫੈਕਸ਼ਨ ਹੋਣ ਦੇ ਵੀ ਚਾਂਸ ਹੈ ਤਾਂ ਮੈਂ ਸਰੋਤਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਬੱਚਿਆਂ ਨੂੰ ਉਹਨਾਂ ਦੇ ਨਾਲ ਸਵਾਨ ਤੋਂ ਰੋਕਿਆ ਜਾਵੇ, ਪਸ਼ੂ ਦੀ ਵੀ ਤੇ ਬੱਚੇ ਦੀ ਵੀ ਪ੍ਰੋਪਰ ਕੇਅਰ ਕੀਤੀ ਜਾਵੇ, ਉਹਨਾਂ ਦੀ ਸਫਾਈ ਦਾ ਪ੍ਰੋਪਰ ਧਿਆਨ ਰੱਖਿਆ ਜਾਵੇ।
0: ਜੀ ਤੇ ਹਰਨੂਰ ਜੀ ਅਸੀਂ ਨਾ ਵੇਖਦੇ ਹਾਂ ਕਿ ਜਿਸ ਤਰ੍ਹਾਂ ਗਰਮੀ ਵੱਧ ਰਿਹਾ, ਕਾਫੀ ਜ਼ਿਆਦਾ ਵੱਧ ਰਿਹਾ, ਅਸੀਂ ਆਪਣੇ ਆਪ ਨੂੰ ਜਦੋਂ ਹਾਈਡਰੇਟ ਰੱਖਦੇ ਹਾਂ ਨਾ ਤੇ ਅਸੀਂ ਨਿੰਬੂ ਪਾਣੀ ਕਿੰਨੇ ਤਰੀਕੇ ਦੀ ਜਿਹੜੀ ਚੀਜ਼ ਖਾਂਦੇ ਹਾਂ ਪੀਂਦੇ ਹਾਂ ਜਿਸ ਦੇ ਨਾਲ ਅਸੀਂ ਹਾਈਡਰੇਟ ਰਹਿੰਦੇ ਹਾਂ, ਤਾਂ ਫਿਰ ਉਸੇ ਤਰੀਕੇ ਨਾਲ ਅਸੀਂ ਜੇਕਰ ਜਾਨਵਰਾਂ ਨੂੰ ਅਸੀਂ ਪਾਲਤੂ ਜਾਨਵਰਾਂ ਨੂੰ ਹਾਈਡਰੇਟ ਰੱਖਣਾ ਹੋਵੇ ਤਾਂ ਉਹਨਾਂ ਦੇ ਲਈ ਅਸੀਂ ਕੀ ਕਰੀਏ, ਇਸ ਦੇ ਬਾਰੇ ਵੀ ਦੱਸੋ ਫਿਰ ਤੁਸੀਂ।
1: ਜੀ ਬਿਲਕੁਲ, ਜੇਕਰ ਆਪਾਂ ਹਾਈਡਰੇਸ਼ਨ ਲਈ ਦੇਸੀ ਨੁਸਖਿਆਂ ਦੀ ਗੱਲ ਕਰੀਏ ਤਾਂ ਜਿਸ ਹਿਸਾਬ ਨਾਲ ਆਪਾਂ ਨਿੰਬੂ ਪਾਣੀ ਪੀ ਲੈਂਦੇ ਹਾਂ ਜਾਂ ਗੁਲੂਕੋਨ ਡੀ ਪੀ ਲੈਂਦੇ ਹਾਂ, ਉਹ ਕੁੱਤਿਆਂ ਨੂੰ ਨਹੀਂ ਦੇਣਾ ਚਾਹੀਦਾ, ਨਿੰਬੂ ਪਾਣੀ ਜਾਂ ਗੁਲੂਕੋਜ਼ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਦੇਣਾ ਚਾਹੀਦਾ ਉਹਨਾਂ ਨੂੰ, ਤੇ ਜੇਕਰ ਆਪਾਂ ਬਰਫ਼ ਵਾਲੇ ਪਾਣੀ ਦੀ ਗੱਲ ਕਰੀਏ ਉਹ ਵੀ ਨਹੀਂ ਦੇਣੀ ਚਾਹੀਦੀ, ਇਹਨਾਂ ਨੂੰ ਘੜੇ ਦਾ ਠੰਡਾ ਪਾਣੀ ਦੇ ਸਕਦੇ ਹਾਂ, ਨਾਰੀਅਲ ਪਾਣੀ ਦੇ ਸਕਦੇ ਹਾਂ ਤੇ ਸਾਫ਼ ਪਾਣੀ ਦੇਣਾ ਚਾਹੀਦਾ।
0: ਜੀ ਜੀ ਤੇ ਨਾਲ ਹੀ ਫਿਰ ਅਗਲਾ ਪ੍ਰਸ਼ਨ ਆ ਮੇਰਾ ਤੁਹਾਡੇ ਤੋਂ ਇਹ ਹੈ ਕਿ ਅਸੀਂ ਜਾਨਵਰਾਂ ਦੀ ਜੇਕਰ ਅਸੀਂ ਸੈਰ ਜਾਂ ਐਕਸਰਸਾਈਜ਼ ਦੀ ਗੱਲ ਕਰੀਏ ਤਾਂ ਕਿਹੜਾ ਸਮਾਂ ਉਹਨਾਂ ਦੇ ਲਈ ਸਹੀ ਹੈ, ਕਿਹੜੇ ਸਮੇਂ ਅਸੀਂ ਉਹਨਾਂ ਨੂੰ ਐਕਸਰਸਾਈਜ਼ ਕਰਾਈਏ, ਇਸ ਦੇ ਬਾਰੇ ਵੀ ਤੁਸੀਂ ਦੱਸੋ ਫਿਰ।
1: ਜੀ ਬਿਲਕੁਲ, ਜਿੱਦਾਂ ਸੈਰ ਸਾਡੇ ਮਨੁੱਖ ਦੀ ਸਿਹਤ ਲਈ ਬਹੁਤ ਵਧੀਆ ਹਨ, ਉਸ ਸੇਮ ਤਰੀਕੇ ਨਾਲ ਜਾਨਵਰਾਂ ਦੇ ਲਈ ਵੀ ਬਹੁਤ ਵਧੀਆ ਹਨ ਕਿਉਂਕਿ ਇਸ ਦੇ ਨਾਲ ਇੱਕ ਤਾਂ ਉਹਨਾਂ ਦੇ ਪੈਰ ਤੇ ਜਿਹੜੇ ਪੰਜੇ ਹਨ ਉਹਨਾਂ ਦੇ ਨਖੂਨ ਟ੍ਰਿਮ ਹੋ ਜਾਂਦੇ ਹਨ ਬਜਰੀ ਵਾਲੀ ਸੜਕ ਤੇ ਸੈਰ ਕਰਵਾਉਣ ਨਾਲ, ਤੇ ਉਹਨਾਂ ਨੂੰ ਸੈਰ ਬਹੁਤ ਜ਼ਿਆਦਾ ਜ਼ਰੂਰੀ ਵੀ ਹੈ।
0: ਜੀ
1: ਜੇਕਰ ਆਪਾਂ ਸਮੇਂ ਦੀ ਗੱਲ ਕਰੀਏ ਤਾਂ 5 ਵਜੇ ਤੋਂ 8 ਵਜੇ ਦੇ ਵਿੱਚ ਕਰਵਾ ਲੈਣੀ ਚਾਹੀਦੀ ਹੈ ਸਵੇਰ ਦੇ ਟਾਈਮ ਤੇ, ਤੇ ਜੇਕਰ ਸ਼ਾਮ ਦੀ ਗੱਲ ਕਰੀਏ ਤਾਂ 7 ਵਜੇ ਤੋਂ ਬਾਅਦ। ਆਪਾਂ ਨੂੰ ਪਹਿਲਾਂ ਧਰਤੀ ਦਾ ਤਾਪਮਾਨ ਚੈੱਕ ਕਰ ਲੈਣਾ ਚਾਹੀਦਾ ਹੈ ਕਿ ਜ਼ਿਆਦਾ ਗਰਮ ਤਾਂ ਨਹੀਂ, ਜੇਕਰ ਗਰਮ ਹੈ ਤਾਂ ਪਾਓ ਬਰਨ ਹੋ ਜਾਂਦਾ ਹੈ, ਤੇ ਅਗਰ ਜੇਕਰ ਪਾਓ ਬਰਨ ਹੋ ਜਾਂਦਾ ਤਾਂ ਆਪਾਂ ਨੂੰ ਬੀਟਾਡੀਨ ਦੇ ਵਿੱਚ ਉਹਨਾਂ ਦਾ ਪੰਜੇ ਡਬੋ ਦੇਣੇ ਚਾਹੀਦੇ ਜਾਂ ਫਿਰ ਗਿੱਲਾ ਟਾਵਲ ਲੈ ਕੇ ਉਹਨਾਂ ਦੇ ਪੰਜਿਆਂ ਦੇ ਉੱਤੇ ਰੱਖ ਦੇਣਾ ਚਾਹੀਦਾ।
0: ਜੀ ਜੀ ਤੇ ਹਰਨੂਰ ਜੀ ਅਗਲਾ ਪ੍ਰਸ਼ਨ ਨਾ ਮੇਰਾ ਤੁਹਾਡੇ ਤੋਂ ਇਹ ਹੈ ਕਿ ਗਰਮੀ ਕਾਫੀ ਵਾਕਈ ਵੱਧ ਰਹੀ ਹੈ, ਅਸੀਂ ਵੇਖ ਰਹੇ ਹਾਂ ਇੱਥੇ ਬੈਠੇ ਵੀ ਮਹਿਸੂਸ ਕਰ ਰਹੇ ਹੈ, ਤੇ ਉਸੇ ਤਰ੍ਹਾਂ ਨਾਲ ਜਿਹੜੇ ਕਿ ਸਾਡੇ ਬੇਜ਼ੁਬਾਨ ਜਾਨਵਰ ਹੁੰਦੇ ਹੈ ਉਹਨਾਂ ਦੇ ਵਿੱਚ ਵੀ ਡੀਹਾਈਡਰੇਸ਼ਨ ਦਾ ਕਾਫੀ ਅਸੀਂ ਵੇਖਦੇ ਹਾਂ ਕਿ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਦਿਨਾਂ ਦੇ ਵਿੱਚ, ਤੇ ਅਸੀਂ ਉਹਨਾਂ ਦੇ ਲੱਛਣ ਕਿਸ ਤਰ੍ਹਾਂ ਪਹਿਚਾਨੀਏ ਵੀ ਸਾਡੇ ਜਿਹੜੇ ਪਾਲਤੂ ਪਸ਼ੂ ਹੈ ਪਾਲਤੂ ਜਾਨਵਰ ਹੈ ਉਹਨਾਂ ਦੇ ਵਿੱਚ

0: ਡੀਹਾਈਡਰੇਸ਼ਨ ਹੋ ਚੁੱਕੀ ਹੈ, ਪਾਣੀ ਦੀ ਘਾਟ ਹੋ ਚੁੱਕੀ ਹੈ, ਤਾਂ ਅਸੀਂ ਸਹੀ ਟਾਈਮ ਦੇ ਉੱਤੇ ਉਸਨੂੰ ਕਿਸ ਤਰ੍ਹਾਂ ਉਸਦਾ ਇਲਾਜ ਕਰੀਏ, ਇਸ ਦੇ ਬਾਰੇ ਵੀ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਫਿਰ।
1: ਜੀ ਬਿਲਕੁਲ, ਅਗਰ ਆਪਾਂ ਪਸ਼ੂਆਂ ਦੇ ਵਿੱਚ ਡੀਹਾਈਡਰੇਸ਼ਨ ਦੀ ਗੱਲ ਕਰੀਏ ਤਾਂ ਆਪਾਂ ਨੂੰ ਸਕਿਨ ਚੱਕ ਕੇ ਪਤਾ ਚੱਲ ਜਾਂਦਾ ਹੈ, ਸਕਿਨ ਲੂਜ਼ ਹੋ ਜਾਂਦੀ ਹੈ
0: ਜੀ,
1: ਤੇ ਆਪਾਂ ਨੂੰ ਸਕਿਨ ਪਿੰਚ ਟੈਸਟ ਹੁੰਦਾ ਹੈ ਜਿਹਨਾਂ ਨਾਲ ਆਪਾਂ ਸਕਿਨ ਨੂੰ ਚੱਕ ਕੇ ਦੇਖ ਲਓ। ਅਗਰ ਤਾਂ ਸਕਿਨ ਆਪਦੀ ਜਗ੍ਹਾ ਤੇ ਸਲੋ ਪਹੁੰਚ ਰਹੀ ਹੈ ਤਾਂ ਇਟ ਮੀਨਸ ਉਹਦੇ ਵਿੱਚ ਪਾਣੀ ਦੀ ਕਮੀ ਹੋ ਚੁੱਕੀ ਹੈ, ਡੀਹਾਈਡਰੇਸ਼ਨ ਹੋ ਚੁੱਕੀ ਹੈ। ਤਾਂ ਡਾਕਟਰ ਕੋਲ ਜਾਣ ਤੋਂ ਪਹਿਲਾਂ ਆਪਾਂ ਨੂੰ ਘਰ ਦੇ ਵਿੱਚ ਚੀਨੀ ਅਤੇ ਪਾਣੀ ਦਾ ਘੋਲ ਦੇ ਦੇਣਾ ਚਾਹੀਦਾ ਹੈ ਜੋ ਕਿ ਪਾਣੀ ਦੀ ਕਮੀ ਨੂੰ ਪੂਰਾ ਕਰੇਗਾ। ਨਿੰਬੂ ਦਾ, ਔਰੇਂਜ ਦਾ ਜਾਂ ਫਿਰ ਗੁਲੂਕੋਨ ਡੀ ਦਾ ਪਾਣੀ ਨਹੀਂ ਦੇਣਾ ਚਾਹੀਦਾ ਜੋ ਕਿ ਉਹਨਾਂ ਨੂੰ ਤੇਜ਼ਾਬ ਬਣਾਉਣ ਦੇ ਚਾਂਸ ਕਰ ਦਿੰਦਾ ਹੈ। ਤਾਂ ਘਰ ਵਿੱਚ ਚੀਨੀ ਅਤੇ ਨਮਕ ਦਾ ਘੋਲ ਪਿਲਾ ਕੇ ਤੁਰੰਤ ਡਾਕਟਰ ਕੋਲ ਲੈ ਕੇ ਚੱਲ ਜਾਣਾ ਚਾਹੀਦਾ
0: ਜੀ। ਤੇ ਨਾਲੇ ਅਸੀਂ ਇਹ ਵੀ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਸਬਜ਼ੀ ਹੈ ਜਾਂ ਕਿਹੜੇ ਕਿਹੜੇ ਫਰੂਟਸ ਹੈ ਉਹ ਸਾਡੇ ਜਾਨਵਰਾਂ ਦੇ ਸਿਹਤ ਦੇ ਲਈ ਸਹੀ ਹੈ ਜਾਂ ਨਹੀਂ ਸਹੀ ਹੈ, ਇਸ ਦੇ ਬਾਰੇ ਵੀ ਤੁਸੀਂ ਦੱਸੋ।
1: ਜੀ ਬਿਲਕੁਲ, ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਅੰਗੂਰ ਨਹੀਂ ਦੇਣੇ ਚਾਹੀਦੇ, ਅੰਗੂਰ, ਐਵੋਗੈਡੋ, ਚੈਰੀਜ਼, ਇਹ ਡੌਗ ਲਈ ਨਹੀਂ ਬਣੀਆਂ ਜੋ ਕਿ ਇਹਨਾਂ ਦੀ ਕਿਡਨੀ ਤੇ ਅਸਰ ਕਰ ਸਕਦੀਆਂ ਹਨ। ਜੇਕਰ ਆਪਾਂ ਸੇਫ ਫਰੂਟਸ ਦੀ ਗੱਲ ਕਰੀਏ ਤਾਂ ਤਰਬੂਜ ਬਿਨਾਂ ਬੀਜ ਤੋਂ, ਖਰਬੂਜਾ ਬਿਨਾਂ ਬੀਜ ਤੋਂ, ਪਪੀਤਾ, ਇਹ ਆਪਣੇ ਸੇਫ ਫਰੂਟਸ ਆਪਾਂ ਦੇ ਸਕਦੇ ਹਾਂ। ਤੇ ਜੇਕਰ ਆਪਾਂ ਸਬਜ਼ੀਆਂ ਦੀ ਗੱਲ ਕਰੀਏ ਤਾਂ ਉਬਲਿਆ ਹੋਇਆ ਪੇਠਾ ਸੇਫ ਵੈਜੀਟੇਬਲ ਮੰਨੀ ਗਈ ਹੈ ਡੌਗਸ ਲਈ, ਤੇ ਆਪਾਂ ਨੂੰ ਪਿਆਜ਼ ਤੇ ਲਸਣ ਨਹੀਂ ਦੇਣਾ ਚਾਹੀਦਾ
0: ਜੀ।
1: ਤੇ ਜੇਕਰ ਆਪਾਂ ਇਸ ਮੌਸਮੀ ਫਰੂਟ ਅੰਬ ਦੀ ਗੱਲ ਕਰੀਏ ਤਾਂ ਲੋਕ ਕੀ ਕਰਦੇ ਹਨ, ਉਹਦੀ ਗੁਠਲੀ ਡੌਗ ਨੂੰ ਪਾ ਦਿੰਦੇ ਹਨ, ਪਰ ਉਹ ਨਹੀਂ ਦੇਣੀ ਚਾਹੀਦੀ ਕਿਉਂਕਿ ਉਹਨਾਂ ਦੇ ਗਲੇ ਦੇ ਵਿੱਚ ਅਟਕ ਸਕਦੀ ਹੈ
0: ਜੀ। ਜੀ ਤੇ ਹਰਨੂਰ ਜੀ, ਅੱਜ ਤੁਸੀਂ ਸਾਡੇ ਆਕਾਸ਼ਵਾਣੀ ਦੇ ਪ੍ਰੋਗਰਾਮ ਦੇ ਵਿੱਚ ਬੈਠੇ ਹੋ ਤੇ ਬਹੁਤ ਵਧੀਆ ਜਿਹੜੀ ਗੱਲਬਾਤ ਸਾਡੀ ਚੱਲ ਰਹੀ ਹੈ ਆਪਸ ਦੇ ਵਿੱਚ, ਤੇ ਮੰਨ ਲਓ ਵੀ ਜਿਹੜੇ ਨੌਜਵਾਨ ਸਾਥੀ ਸਾਡੇ ਪ੍ਰੋਗਰਾਮ ਦੂਰ ਦੁਰਾਡੇ ਤੋਂ ਸੁਣ ਰਹੇ ਨੇ, ਤੇ ਜੇਕਰ ਉਹਨਾਂ ਦੇ ਪਾਲਤੂ ਪਸ਼ੂਆਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਿਮਾਰੀ ਉਹ ਵੇਖ ਰਹੇ ਨੇ ਤੇ ਉਹ ਕਿਹੜੇ ਹਸਪੀਟਲ ਦੇ ਵਿੱਚ ਲੈ ਕੇ ਜਾਵੇ, ਵੈਟਨਰੀ ਹਸਪੀਟਲ ਨੇੜੇ ਕਿੱਥੇ ਕਿੱਥੇ ਬਣੇ ਨੇ, ਉਹਨਾਂ ਦੇ ਬਾਰੇ ਵੀ ਤੁਸੀਂ ਜ਼ਿਕਰ ਕਰੋ ਫਿਰ।
1: ਜੀ ਬਿਲਕੁਲ, ਜੇਕਰ ਅਸੀਂ ਪਸ਼ੂ ਹਸਪਤਾਲ ਦੀ ਗੱਲ ਕਰੀਏ ਤਾਂ ਹਰ ਪਿੰਡ ਦੇ ਵਿੱਚ ਵੱਖ ਵੱਖ ਪਿੰਡਾਂ ਦੇ ਵਿੱਚ ਸਿਵਲ ਪਸ਼ੂ ਡਿਸਪੈਂਸਰੀ ਅਤੇ ਸਿਵਲ ਪਸ਼ੂ ਹਸਪਤਾਲ ਬਣੇ ਹੋਏ ਹਨ। ਤੁਸੀਂ ਆਪਦੇ ਨੀਅਰ ਬਾਏ ਸਿਵਲ ਪਸ਼ੂ ਡਿਸਪੈਂਸਰੀ ਜਾਂ ਸਿਵਲ ਪਸ਼ੂ ਹਸਪਤਾਲ ਦੇ ਵਿੱਚ ਪਹੁੰਚ ਸਕਦੇ ਹੋ। ਤੇ ਜੇਕਰ ਆਪਾਂ ਸ਼ਹਿਰ ਦੀ ਗੱਲ ਕਰੀਏ ਤਾਂ ਆਪਣੇ ਬਠਿੰਡੇ ਸ਼ਹਿਰ ਦੇ ਵਿੱਚ CVH ਬਠਿੰਡਾ, ਅਤੇ ਜੇਕਰ ਆਪਾਂ ਬਠਿੰਡੇ ਸ਼ਹਿਰ ਦੀ ਗੱਲ ਕਰੀਏ ਤਾਂ ਸਿਵਲ ਪਸ਼ੂ ਹਸਪਤਾਲ ਬਠਿੰਡਾ ਜੋ ਕਿ ਮੁਲਤਾਨੀਆ ਰੋਡ ਤੇ ਹੈ। ਤੇ ਜੇਕਰ ਆਪਾਂ ਵੱਡੇ ਹਸਪਤਾਲ ਦੀ ਗੱਲ ਕਰੀਏ ਤਾਂ ਵੈਟਨਰੀ ਪੋਲੀਕਲੀਨਿਕ ਬਠਿੰਡਾ ਜੋ ਕਿ ITI ਡੱਬ ਵਾਲੀ ਰੋਡ ਦੇ ਉੱਤੇ ਹੈ
0: ਜੀ।
1: ਜੇਕਰ ਆਪਾਂ ਖੁੱਲਣ ਦਾ ਸਮਾਂ ਦੇਖੀਏ ਤਾਂ ਸਿਵਲ ਪਸ਼ੂ ਡਿਸਪੈਂਸਰੀ ਅਤੇ ਸਿਵਲ ਪਸ਼ੂ ਹਸਪਤਾਲ ਸ਼ਨੀਵਾਰ ਤੱਕ ਖੁੱਲੇ ਹੁੰਦੇ ਹਨ ਪਿੰਡਾਂ ਦੇ ਵਿੱਚ, ਐਤਵਾਰ ਨੂੰ ਬੰਦ ਹੁੰਦੇ ਹਨ। ਤੇ ਜੇਕਰ ਆਪਾਂ ਸ਼ਹਿਰ ਦੀ ਗੱਲ ਕਰੀਏ ਤਾਂ ਵੈਟਨਰੀ ਪੋਲੀਕਲੀਨਿਕ ਬਠਿੰਡਾ ਇਹ ਹਰ ਰੋਜ਼ ਖੁੱਲ੍ਹਾ ਹੁੰਦਾ ਹੈ। ਤੇ ਜੇਕਰ ਅਗਰ ਸਰਕਾਰੀ ਛੁੱਟੀ ਹੈ ਜਾਂ ਐਤਵਾਰ ਹੈ, ਇਹ ਪਸ਼ੂ ਹਸਪਤਾਲ 8 ਵਜੇ ਤੋਂ ਲੈ ਕੇ 2 ਵਜੇ ਤੱਕ ਖੁੱਲ੍ਹਾ ਹੁੰਦਾ। ਤੇ ਜੇਕਰ ਆਪਾਂ ਬਾਕੀ ਵਰਕਿੰਗ ਡੇਜ਼ ਦੀ ਗੱਲ ਕਰੀਏ ਤਾਂ ਪਸ਼ੂ ਹਸਪਤਾਲ ਜਿਹੜਾ ਹੈ ਵੈਟਨਰੀ ਪੋਲੀਕਲੀਨਿਕ, ਉਹ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਖੁੱਲ੍ਹਾ ਹੁੰਦਾ
0: ਜੀ। ਤੇ ਹਰਨੂਰ ਜੀ, ਅਜਿਹਾ ਕਿਹੜਾ ਸਵਾਲ ਜਿਹੜਾ ਮੇਰੇ ਤੋਂ ਪੁੱਛਣਾ ਰਹਿ ਗਿਆ ਤੇ ਤੁਸੀਂ ਅੱਜ ਸਾਡੇ ਨੌਜਵਾਨ ਸਾਥੀਆਂ ਨੂੰ ਦੱਸਣ ਆਏ ਹੋ, ਇਸ ਦੇ ਬਾਰੇ ਵੀ ਦੱਸੋ ਫਿਰ ਤੁਸੀਂ।
1: ਜੀ ਬਿਲਕੁਲ, ਜੇਕਰ ਆਪਾਂ ਇਸ ਇੰਟਰਵਿਊ ਦੀ ਗੱਲ ਕਰੀਏ ਤਾਂ ਅੱਜ ਆਪਾਂ ਟੌਪਿਕ ਚੱਕਿਆ ਸੀ ਆਪਣਾ ਗਰਮੀਆਂ ਦੇ ਵਿੱਚ ਕੁੱਤੇ ਅਤੇ ਬਿੱਲੀਆਂ ਦੀ ਦੇਖਭਾਲ, ਖੁਰਾਕ ਅਤੇ ਉਹਨਾਂ ਦੀ ਮੈਨੇਜਮੈਂਟ ਲਈ। ਤੇ ਜੇਕਰ ਆਪਾਂ 5 ਗੋਲਡਨ ਰੂਲਸ ਦੀ ਗੱਲ ਕਰੀਏ ਤਾਂ ਮੈਂ ਉਹ ਦੇਣਾ ਚਾਹਾਂਗੀ
0: ਜੀ।
1: ਤਾਂ ਸਭ ਤੋਂ ਪਹਿਲਾਂ ਗੋਲਡਨ ਰੂਲ ਇਹ ਹੈ ਕਿ ਆਪਾਂ ਨੂੰ ਹਰ ਟਾਈਮ ਤਾਜ਼ਾ ਪਾਣੀ ਉਪਲਬਧ ਕਰਾ ਦੇਣਾ ਚਾਹੀਦਾ ਡੌਗਸ ਨੂੰ
0: ਜੀ।
1: ਤੇ ਦੁਪਹਿਰ ਦੇ ਸਮੇਂ ਤੇ ਸੈਰ ਤੋਂ ਬਚਾਓ, ਪਸ਼ੂਆਂ ਨੂੰ ਕਾਰ ਦੇ ਵਿੱਚ ਨਾ ਛੱਡੋ, ਹਲਕੀ ਡਾਈਟ ਅਤੇ ਠੰਡੀਆਂ ਚੀਜ਼ਾਂ ਦਿਓ। ਦਾ ਲਾਸਟ ਟਿਪ ਇਹ ਰਹੇਗਾ ਕਿ ਹੀਟ ਸਟ੍ਰੋਕ ਤੋਂ ਬਚਾਓ
0: ਜੀ। ਤੇ ਅੱਜ ਦੇ ਪ੍ਰੋਗਰਾਮ ਯੁਵਾਨੀ ਦੇ ਵਿੱਚ ਤੁਸੀਂ ਸ਼ਾਮਲ ਹੋਏ ਤੇ ਬਹੁਤ ਵਧੀਆ ਜਿਹੜੀ ਜਾਣਕਾਰੀ ਸਾਡੇ ਨੌਜਵਾਨ ਸਾਥੀਆਂ ਨੂੰ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੇ ਸਾਥੀਓ, ਇਸੇ ਦੇ ਨਾਲ ਪ੍ਰੋਗਰਾਮ ਯੁਵਾਨੀ ਦਾ ਵੇਲਾ ਇੱਥੇ ਸਮਾਪਤ ਹੁੰਦਾ ਹੈ। ਮੈਨੂੰ ਯਾਨੀ ਕਿ ਨਿਤੀਸ਼ ਕੁਮਾਰ ਠਾਕੁਰ ਨੂੰ ਦਿਓ ਆਗਿਆ, ਨਮਸਕਾਰ। ਤੇ ਜੀ ਸਾਥੀਓ, ਜਾਂਦੇ ਜਾਂਦੇ ਪ੍ਰੋਗਰਾਮ ਦੇ ਵਿੱਚ ਸੁਣਦੇ ਜਾਓ ਮੇਰੀ ਪਸੰਦ ਦਾ ਇਹ ਖੂਬਸੂਰਤ ਗੀਤ।

0: ਹੁਣੇ ਤੁਸੀਂ ਸੁਣ ਰਹੇ ਸੀ ਡਾਕਟਰ ਹਰਨੂਰ ਚੋਪੜਾ ਨੂੰ। ਵਿਸ਼ਾ ਸੀ ਗਰਮੀ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ, ਇਹਨਾਂ ਨਾਲ ਗੱਲਬਾਤ ਕਰ ਰਹੇ ਸੀ ਨਿਤਿਸ਼ ਠਾਕੁਰ। ਆਓ ਸੁਣਦੇ ਹਾਂ ਕੁਝ ਸੰਦੇਸ਼।
1: पेश है सबका फेवरेट
2: मौज बहार।
3: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
0: प्रोग्राम प्रसारण संबंधी सूचना, मिति 16 मई दिन शनिवार सवेरे 10:30 बजे प्रोग्राम सुखन दे वारिस दे विच साडे मेहमान होणगे उग्गे कवि अते शायर अमरजीत सिंह जी। इन्हां नाल गलबात करणगे गुरदीप गिल। प्रोग्राम सुखन दे वारिस दे निर्माता निर्देशक मनदीप रजौरा। सो सुनना ना भुलना, मिति 16 मई दिन शनिवार सवेरे 10:30 बजे प्रोग्राम सुखन दे वारिस।
4: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, 16 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਹੋਣਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ, 16 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ।

0: ਕੀ ਤੁਸੀਂ ਵੀ ਆਪਣੇ ਬੱਚੇ ਦੇ ਇੰਗਲਿਸ਼ ਸਬਜੈਕਟ ਨੂੰ ਲੈ ਕੇ ਚਿੰਤਾ ਚੋ? ਤਾਂ ਤੁਹਾਡੀ ਚਿੰਤਾ ਦਾ ਹੱਲ ਆ ਚੁੱਕਿਆ ਬਠਿੰਡਾ ਵਿੱਚ। 24 ਸਾਲਾਂ ਦੇ ਤਜਰਬੇ ਨਾਲ ਲੈਸ ਐਕਸ ਪ੍ਰਿੰਸੀਪਲ ਮੋਨਿਕਾ ਸਿੰਘ ਲੈ ਕੇ ਆਏ ਨੇ ਟੌਪਰਸ ਇੰਗਲਿਸ਼ ਹੱਬ, ਜਿੱਥੇ ਤੁਹਾਡੇ ਬੱਚੇ ਨੂੰ ਮਿਲਣਗੀਆਂ 9ਵੀਂ, 10ਵੀਂ, 11ਵੀਂ ਅਤੇ 12ਵੀਂ ਕਲਾਸ ਲਈ ਖਾਸ ਇੰਗਲਿਸ਼ ਕਲਾਸਿਸ, ਸਮਾਲ ਬੈਚਸ, ਇੰਡੀਵਿਜੁਅਲ ਅਟੈਂਸ਼ਨ, ਰਾਈਟਿੰਗ ਤੇ ਗ੍ਰਾਮਰ ਸਕਿੱਲਸ ਤੇ ਖਾਸ ਧਿਆਨ, ਬੋਰਡ ਅਨੁਸਾਰ ਪੜ੍ਹਾਈ ਤੇ ਪੂਰੀ ਕਨਸੈਪਟ ਕਲੈਰਿਟੀ। ਅੱਜ ਹੀ ਦਾਖਲੇ ਲਈ ਸੰਪਰਕ ਕਰੋ 9877132405।
1: ਘੱਟ ਸਮੇਂ ਵਿੱਚ ਵਧੇਰੇ ਲਾਭ, ਬਸ ਇੱਕ ਕਲਿੱਕ ਤੇ, ਕਮਾਲ ਹੈ।
2: ਫਸਿਆ?
3: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
1: ਜਾਣਕਾਰ ਬਣੋ, ਸੁਚੇਤ ਰਹੋ।
4: ਇਸ ਨਾਲ ਹੀ ਅੱਜ ਦਾ ਪ੍ਰੋਗਰਾਮ ਯੁਵਾਣੀ ਇੱਥੇ ਹੀ ਖਤਮ ਹੁੰਦਾ ਹੈ। ਅਸੀਂ ਪ੍ਰੋਗਰਾਮ ਯੁਵਾਣੀ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ,

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 7:16 ਹੋ ਰਹੇ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ।

0: ਇੱਕ ਹੋਰ ਸਰੋਤਾ ਮੇਰੇ ਨਾਲ ਟੈਲੀਫੋਨ ਲਾਈਨ ਤੇ ਆਇਆ ਕਰਦੇ ਹਾਂ ਜੀ ਅਸੀਂ ਇਹਨਾਂ ਨਾਲ ਗੱਲ। ਹੈਲੋ,
1: ਸਤਿ
0: ਸ਼੍ਰੀ ਅਕਾਲ ਵੀਰ ਜੀ, ਕੌਣ ਬੋਲ ਰਹੇ ਹੋ?
1: ਮੈਂ ਕੁਲਦੀਪ ਸਿੰਘ ਖਾਨੇਕਾ, ਪਿੰਡ ਬੀਬੀ ਵਾਲਾ
0: ਜੀ। ਕੁਲਦੀਪ ਜੀ, ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਗੀਤ ਕਿਹੜਾ ਸੁਣਨਾ ਚਾਹੁੰਦੇ ਹੋ ਜੀ?
1: ਹਰਭਜਨ ਮਾਨ ਦਾ ਸੁਣਾ ਦਿਓ ਜੀ, ਮੈਂ ਪੰਜਾਬ ਬੋਲਦਾ।
0: ਲੋ ਜੀ, ਆ ਗਿਆ ਹਰਭਜਨ ਮਾਨ ਜੀ ਦੀ ਆਵਾਜ਼ ਦੇ ਵਿੱਚ ਗੀਤ, ਪ੍ਰੋਗਰਾਮ ਫੋਨ ਕੀਤਾ, ਸ਼ੁਕਰੀਆ।
1: ਸ਼ੁਕਰੀਆ ਜੀ।

0: ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ।
1: ਜੀ, ਪ੍ਰੋਗਰਾਮ ਸ਼ਾਮ ਸੁਹਾਨੀ 7:14 ਹੋ ਗਏ ਨੇ ਤੇ ਸਰੋਤਾ ਇੱਕ ਮਿੰਟ ਨਾਲ ਟੈਲੀਫੋਨ ਲਾਈਨ ਤੇ ਨੇ ਕਰਦੇ ਆ ਗੱਲ। ਹੈਲੋ
2: ਹੈਲੋ, ਸਤਿ ਸ੍ਰੀ ਅਕਾਲ ਮੈਡਮ ਜੀ।
1: ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ?
2: ਮੈਂ ਹਰਦੀਪ ਸਿੰਘ ਬੋਲ ਰਿਹਾ, ਪਿੰਡ ਨਸੀਬਪੁਰਾ, ਜ਼ਿਲ੍ਹਾ ਬਠਿੰਡਾ।
1: ਜੀ ਹਰਦੀਪ ਜੀ, ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਕਿਹੜਾ ਗੀਤ ਸੁਣੋਗੇ ਜੀ?
2: ਮੁਹੰਮਦ ਸਦੀਕ ਦਾ ਸੁਣਨਾ ਮੈਡਮ ਜੀ। ਕੋਈ
1: ਜ਼ਰੂਰ ਸੁਣਾ ਦਿੰਦੇ ਹਾਂ ਜੀ, ਮੁਹੰਮਦ ਸਦੀਕ ਦੀ ਆਵਾਜ਼ ਦੇ ਵਿੱਚ ਗੀਤ। ਪ੍ਰੋਗਰਾਮ 'ਚ ਫੋਨ ਕੀਤਾ, ਸ਼ੁਕਰੀਆ।
2: ਧੰਨਵਾਦ ਜੀ।

0: ਕੀ ਤੁਸੀਂ ਵੀ ਆਪਣੇ ਬੱਚੇ ਦੇ ਇੰਗਲਿਸ਼ ਸਬਜੈਕਟ ਨੂੰ ਲੈ ਕੇ ਚਿੰਤਾ ਚੋ? ਤਾਂ ਤੁਹਾਡੀ ਚਿੰਤਾ ਦਾ ਹੱਲ ਆ ਚੁੱਕਿਆ ਬਠਿੰਡਾ ਵਿੱਚ। 24 ਸਾਲਾਂ ਦੇ ਤਜਰਬੇ ਨਾਲ ਲੈਸ ਐਕਸ ਪ੍ਰਿੰਸੀਪਲ ਮੋਨਿਕਾ ਸਿੰਘ ਲੈ ਕੇ ਆਏ ਨੇ ਟੌਪਰਸ ਇੰਗਲਿਸ਼ ਹੱਬ, ਜਿੱਥੇ ਤੁਹਾਡੇ ਬੱਚੇ ਨੂੰ ਮਿਲਣਗੀਆਂ 9ਵੀਂ, 10ਵੀਂ, 11ਵੀਂ ਅਤੇ 12ਵੀਂ ਕਲਾਸ ਲਈ ਖਾਸ ਇੰਗਲਿਸ਼ ਕਲਾਸਿਸ, ਸਮਾਲ ਬੈਚਸ, ਇੰਡੀਵਿਜੁਅਲ ਅਟੈਂਸ਼ਨ, ਰਾਈਟਿੰਗ ਤੇ ਗ੍ਰਾਮਰ ਸਕਿੱਲਸ ਤੇ ਖਾਸ ਧਿਆਨ, ਬੋਰਡ ਅਨੁਸਾਰ ਪੜ੍ਹਾਈ ਤੇ ਪੂਰੀ ਕਨਸੈਪਟ ਕਲੈਰਿਟੀ। ਅੱਜ ਹੀ ਦਾਖਲੇ ਲਈ ਸੰਪਰਕ ਕਰੋ 9877132405।
1: ਪੇਸ਼ ਹੈ ਸਭ ਕਾ ਫੇਵਰੇਟ
2: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।

ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।

0: ਸ਼ੁਗਮ ਸ਼ਾਮ ਸੋਹਾਨੀ, ਸ਼ਾਮ ਸੋਹਾਨੀ ਦੇ ਵਿੱਚ ਕਾਲਰ ਮੇਰੇ ਨਾਲ ਟੈਲੀਫੋਨ ਲਾਈਨ ਤੇ ਨੇ ਕਰਦੇ ਆਂ ਗੱਲ। ਹੈਲੋ
1: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮੈਡਮ ਜੀ,
0: ਕੌਣ ਬੋਲ ਰਹੇ ਹੋ?
1: ਮੈਡਮ ਜੀ ਗੁਰਮੀਤ ਸਿੰਘ ਬੋਲਦਾ, ਮੱਲਾ ਪਿੰਡ ਜੀ, ਬਾਜੇ ਖਾਨੇ ਕੋਲੇ, ਜ਼ਿਲ੍ਹਾ ਫਰੀਦਕੋਟ।
0: ਜੀ ਗੁਰਮੀਤ ਜੀ, ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਗੀਤ ਕਿਹੜਾ ਸੁਣੋਗੇ?
1: ਮੈਡਮ ਜੀ ਹਰਭਜਨ ਮਾਨ ਦਾ ਸੁਣਾ ਦਿਓ, ਕੋਈ ਮਰਜ਼ੀ।
0: ਲਓ ਜੀ, ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਤੁਹਾਨੂੰ ਗੀਤ ਸੁਣਾ ਰਿਹਾ, ਪ੍ਰੋਗਰਾਮ 'ਚ ਫੋਨ ਕੀਤਾ, ਸ਼ੁਕਰੀਆ।

0: ਜੀ ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ ਇੱਕ ਹੋਰ ਕਾਲਰ ਮੇਰੇ ਨਾਲ ਹੈ ਟੈਲੀਫੋਨ ਲਾਈਨ ਤੇ। ਹੈਲੋ
1: ਭਾਈ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ ਜੀ?
1: ਮੈਂ ਮਲਕੀਤ ਸਿੰਘ ਕੜਿਆਣਾ ਜੀ, ਬਠਿੰਡੇ ਤੋਂ ਬੋਲਣਾ, ਆਰੀਆ ਨਗਰ ਮੇਰਾ ਪਿੰਡ ਆ ਕੜਿਆਣਾ ਜੀ।
0: ਹਾਂਜੀ ਮਲਕੀਤ ਜੀ, ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਹਾਂਜੀ ਤੁਹਾਡਾ ਬਹੁਤ ਭੈਣ ਜੀ, ਧੰਨਵਾਦ ਜੀ।
0: ਜੀ ਧੰਨਵਾਦ ਜੀ, ਧੰਨਵਾਦ। ਤੇ ਗੀਤ ਕਿਹੜਾ ਸੁਣੋਗੇ?
1: ਗੁਰਦਾਸ ਮਾਨ ਦਾ ਸੁਣਾ ਦਿਓ ਜੀ, ਕੋਈ ਸੁਣਾ ਦਿਓ। ਆਵਾਜ਼ ਘੱਟ ਆ ਰਹੀ ਹੈ ਥੋੜੀ ਜੀ, ਜਮਾ ਆ ਰਹੀ ਹੈ
0: ਜੀ। ਉਧਰਲਾ ਕੁਛ ਚੈੱਕ ਕਰ ਲੋ ਆਪਣਾ ਸਪੀਕਰ ਵਗੈਰਾ, ਆਪਾਂ ਤਾਂ ਇੱਥੇ ਪੂਰਾ ਉੱਚੀ ਉੱਚੀ ਬੋਲੀ ਜਾਂਦੇ ਆ। ਚਲੋ ਗੀਤ
1: ਆਵਾਜ਼ ਥੋੜੀ ਜੀ ਘੱਟ ਆ ਰਹੀ ਹੈ, ਚਲੋ ਉਹਦਾ ਕੋਈ ਨੁਕਸ ਹੁੰਦਾ ਕਿ ਹਾਂਜੀ
0: ਹਾਂਜੀ। ਗੁਰਦਾਸ ਮਾਨ ਦਾ ਗੀਤ ਆ ਗਿਆ, ਸ਼ੁਕਰੀਆ ਜੀ।
1: ਸੁਣਾ ਦੇ ਠੀਕ।

ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹੋਰਮੁਜ਼ ਜਲ ਮਾਰਗ ਰਾਹੀਂ ਸੁਰੱਖਿਅਤ ਅਤੇ ਬਿਨਾਂ ਰੁਕਾਵਟ ਆਵਾਜਾਈ ਲਈ ਭਾਰਤ ਦਾ ਸਮਰਥਨ ਦੁਹਰਾਇਆ ਹੈ। ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਨੇ ਕਿਹਾ ਕਿ ਭਾਰਤ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਸਥਾਪਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ। ਨੀਟ UG 2026 ਦੀ ਰੱਦ ਹੋਈ ਪ੍ਰੀਖਿਆ ਹੁਣ 21 ਜੂਨ ਨੂੰ ਹੋਏਗੀ। ਮੱਧ ਪ੍ਰਦੇਸ਼ ਹਾਈ ਕੋਰਟ ਨੇ ਧਾਰ ਜ਼ਿਲ੍ਹੇ ਦੇ ਬੋਧਸ਼ਾਲਾ ਕੰਪਲੈਕਸ ਨੂੰ ਹਿੰਦੂ ਮੰਦਰ ਐਲਾਨ ਦਿੱਤਾ ਹੈ ਅਤੇ ਬੈਂਕਾਕ 'ਚ ਥਾਈਲੈਂਡ ਓਪਨ ਬੈਡਮਿੰਟਨ ਵਿੱਚ ਸਾਤਵਿਕ ਸਾਈ ਰਾਜ ਰਾਂਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਪੁਰਸ਼ ਡਬਲਸ ਭਾਰਤੀ ਜੋੜੀ ਸੈਮੀਫਾਈਨਲ 'ਚ ਪਹੁੰਚ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹੋਰਮੂਜ਼ ਜਲ ਮਾਰਗ ਰਾਹੀਂ ਸੁਰੱਖਿਅਤ ਅਤੇ ਬਿਨਾਂ ਰੁਕਾਵਟ ਆਵਾਜਾਈ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਇਆ ਅਤੇ ਖੇਤਰੀ ਸਥਿਰਤਾ ਦੇ ਨਾਲ ਨਾਲ ਵਿਸ਼ਵ ਊਰਜਾ ਅਤੇ ਖੁਰਾਕ ਸੁਰੱਖਿਆ ਲਈ ਇਸ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਹੈ। ਆਬੂਧਾਬੀ ਵਿੱਚ ਸੰਯੁਕਤ ਅਰਬ ਅਮੀਰਾਤ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨਾਲ ਉੱਚ ਪੱਧਰੀ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨੇ UAE 'ਤੇ ਹਾਲ ਹੀ ਵਿੱਚ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ। ਸ੍ਰੀ ਮੋਦੀ ਨੇ ਆਪਣੇ 5 ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ 'ਤੇ UAE ਦੀ ਲੀਡਰਸ਼ਿਪ ਅਤੇ ਲੋਕਾਂ ਨਾਲ ਭਾਰਤ ਦੀ ਏਕਤਾ ਦੀ ਪੁਸ਼ਟੀ ਕੀਤੀ। ਗੱਲਬਾਤ ਦੌਰਾਨ ਸ੍ਰੀ ਮੋਦੀ ਨੇ ਗਰਮ ਜੋਸ਼ੀ ਨਾਲ ਸਵਾਗਤ ਲਈ UAE ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹ ਊਰਜਾ, ਨਿਵੇਸ਼ ਅਤੇ ਸਪਲਾਈ ਚੇਨ ਸਮੇਤ ਮੁੱਖ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਉਮੀਦ ਕਰਦੇ ਨੇ। ਪਹਿਲਾਂ UAE ਦੇ ਰਾਸ਼ਟਰਪਤੀ ਅਲ ਨਹਾਇਨ ਨੇ ਹਵਾਈ ਅੱਡੇ 'ਤੇ ਸ੍ਰੀ ਮੋਦੀ ਦਾ ਨਿੱਜੀ ਤੌਰ 'ਤੇ ਸਵਾਗਤ ਕੀਤਾ। ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ UAE 'ਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਬੂਧਾਬੀ ਫੇਰੀ ਦੌਰਾਨ ਭਾਰਤ ਅਤੇ UAE ਨੇ ਊਰਜਾ, ਤਕਨਾਲੋਜੀ, ਨਿਵੇਸ਼ ਅਤੇ ਵਪਾਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਕਈ ਰਣਨੀਤਿਕ ਫੈਸਲੇ ਲਏ ਨੇ। ਪ੍ਰਧਾਨ ਮੰਤਰੀ ਮੋਦੀ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਹੈ। UAE ਦਾ ਆਪਣਾ ਦੌਰਾ ਖਤਮ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਆਪਣੀ ਯਾਤਰਾ ਦੇ ਦੂਜੇ ਪੜਾਅ 'ਤੇ ਨੀਦਰਲੈਂਡਸ ਲਈ ਰਵਾਨਾ ਹੋ ਗਏ ਨੇ। ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਨੇ ਕਿਹਾ ਕਿ ਭਾਰਤ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਸਥਾਪਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ। ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਸ੍ਰੀ ਅਰਾਗਚੀ ਨੇ ਕਿਹਾ ਕਿ ਈਰਾਨ ਨਾਲ ਸੰਬੰਧਿਤ ਕਿਸੇ ਵੀ ਮੁੱਦੇ ਦਾ ਕੋਈ ਫੌਜੀ ਹੱਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਈਰਾਨ ਸਾਰੇ ਜਹਾਜ਼ਾਂ ਨੂੰ ਹੋਰਮੁਜ਼ ਜਲ ਮਾਰਗ ਵਿੱਚੋਂ ਲੰਘਣ ਵਿੱਚ ਮਦਦ ਕਰਨ ਲਈ ਤਿਆਰ ਹੈ। ਸ੍ਰੀ ਅਰਾਗਚੀ ਨੇ ਕਿਹਾ ਕਿ ਹੁਣ ਹੋਰਮੁਜ਼ ਵਿੱਚ ਹਾਲਤ ਬਹੁਤ ਗੁੰਝਲਦਾਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਸੰਕਟ ਦਾ ਗੱਲਬਾਤ ਤੋਂ ਇਲਾਵਾ ਕੋਈ ਹੋਰ ਹੱਲ ਨਹੀਂ ਹੋ ਸਕਦਾ ਅਤੇ ਈਰਾਨ ਭਾਰਤ ਦੀ ਕਿਸੇ ਵੀ ਸਕਾਰਾਤਮਕ ਭੂਮਿਕਾ ਦਾ ਸਵਾਗਤ ਕਰੇਗਾ। ਸ੍ਰੀ ਅਰਾਗਚੀ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਵਿੱਚ ਨੇ। ਬ੍ਰਿਕਸ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਆਲਮੀ ਸ਼ਾਸਨ ਵਿੱਚ ਸੁਧਾਰ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੇ ਨਤੀਜਾ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਮੈਂਬਰ ਦੇਸ਼ਾਂ ਨੇ ਬਰਾਬਰ, ਜਾਇਜ਼, ਲੋਕਤੰਤਰੀ ਅਤੇ ਜਵਾਬਦੇਹ ਅੰਤਰਰਾਸ਼ਟਰੀ ਅਤੇ ਬਹੁਪੱਖੀ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ

0: ਦੁਹਰਾਈ ਹੈ। ਉਹਨਾਂ ਟਕਰਾਅ ਰੋਕਥਾਮ ਯਤਨਾਂ ਵਿੱਚ ਸ਼ਾਮਲ ਹੋਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜਿਸ ਵਿੱਚ ਮੂਲ ਕਾਰਨਾਂ ਨੂੰ ਹੱਲ ਕਰਨਾ ਵੀ ਸ਼ਾਮਲ ਹੈ। ਮੰਤਰੀ ਨੇ ਜਲਵਾਯੂ ਅਤੇ ਆਫਤ ਦੇ ਜ਼ੋਖਮਾਂ ਨੂੰ ਹੱਲ ਕਰਨ ਲਈ ਬੁਨਿਆਦੀ ਢਾਂਚੇ ਦੀਆਂ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਕਿਹਾ। ਉਹਨਾਂ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਲਾਲ ਸਾਗਰ ਅਤੇ ਬੌਬ ਅਲ ਮੰਡਪ ਸਟੇਟ ਵਿੱਚ ਸਾਰੇ ਦੇਸ਼ਾਂ ਦੇ ਜਹਾਜ਼ਾਂ ਦੀ ਆਵਾਜਾਈ ਦੇ ਅਧਿਕਾਰ ਅਤੇ ਆਜ਼ਾਦੀ ਦੀ ਵਰਤੋਂ ਨੂੰ ਯਕੀਨੀ ਬਣਾਉਣ 'ਤੇ ਮਹੱਤਵ ਦਿੱਤਾ। ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਵਿੱਚ ਸਕੱਤਰ ਸੁਧਾਕਰ ਦਲੇਲਾ ਨੇ ਕਿਹਾ ਹੈ ਕਿ ਸਾਰੇ ਬ੍ਰਿਕਸ ਮੈਂਬਰ ਅਤੇ ਭਾਈਵਾਲ ਦੇਸ਼ਾਂ ਨੇ ਮਜ਼ਬੂਤੀ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ ਥੀਮ ਤਹਿਤ ਭਾਰਤ ਦੀਆਂ ਤਰਜੀਹਾਂ ਦੀ ਸ਼ਲਾਘਾ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਵਿਦਿਆਰਥੀ ਸਰਕਾਰ ਦੀ ਤਰਜੀਹ ਨੇ ਅਤੇ ਸਰਕਾਰ ਉਹਨਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਸ੍ਰੀ ਪ੍ਰਧਾਨ ਨੇ ਕਿਹਾ ਕਿ ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਨੀਟ UG 2026 ਦੀ ਰੱਦ ਹੋਈ ਪ੍ਰੀਖਿਆ 21 ਜੂਨ ਨੂੰ ਦੁਬਾਰਾ ਕਰਾਉਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ 14 ਜੂਨ ਤੱਕ ਐਡਮਿਟ ਕਾਰਡ ਮਿਲ ਜਾਣਗੇ।
1: हमारी सर्वोपरि प्राथमिकता है छात्रों की भविष्य, उनकी परिश्रम के प्रति संवेदनशीलता सरकार की सदैव है। 3 मई को एग्जामिनेशन हुई, हम नहीं चाहते थे कोई गलत कैंडिडेट एजुकेशन माफियाओं के षड्यंत्र से कोई भी सही छात्र के अधिकार वंचित हो जाए।
0: श्री प्रधान ने कहा कि नीट UG परीक्षा जो कि इस समय OMR मोड विच ली जाती है अगले साल तो कंप्यूटर आधारित टेस्टिंग CBT राही करवाई जाएगी। सिक्ख्या मंत्री ने कहा कि NTA नूं वड्डे सुधारां दी लोड़ है। उन्होंने कहा कि भविख विच बेनीमियां नूं रोकण लई परीक्षा प्रणाली नूं मजबूत करन लई उपा कीते जाणगे। श्री प्रधान ने कहा कि सरकार नहीं चाहती कि कोई भी योग विद्यार्थी सिक्ख्या माफिया दीआं साजिशां कारण अपने अधिकारां तों वांझा रहे। ਮੱਧ ਪ੍ਰਦੇਸ਼ ਹਾਈ ਕੋਰਟ ਨੇ ਅੱਜ ਧਾਰ ਜ਼ਿਲ੍ਹੇ ਦੇ ਬੋਝਸ਼ਾਲਾ ਕੰਪਲੈਕਸ ਨੂੰ ਹਿੰਦੂ ਮੰਦਰ ਐਲਾਨਿਆ। ਅਦਾਲਤ ਨੇ ਕਿਹਾ ਕਿ ਇਸ ਜਗ੍ਹਾ ਤੇ ਕਦੇ ਦੇਵੀ ਸਰਸਵਤੀ ਨੂੰ ਸਮਰਪਿਤ ਇੱਕ ਮੰਦਰ ਸੀ ਅਤੇ ਇਹ ਸੰਸਕ੍ਰਿਤ ਸਿੱਖਿਆ ਦਾ ਕੇਂਦਰ ਸੀ। ਮੁਸਲਿਮ ਭਾਈਚਾਰਾ ਇਸ ਨੂੰ ਕਮਲ ਮੌਲਾ ਮਸਜਿਦ ਕਹਿੰਦਾ ਹੈ। ਅਦਾਲਤ ਨੇ ਉਸ ਪਿਛਲੇ ਹੁਕਮ ਨੂੰ ਉਲਟਾ ਦਿੱਤਾ ਜਿਸ ਵਿੱਚ ਮੁਸਲਮਾਨਾਂ ਨੂੰ ਇਸ ਜਗ੍ਹਾ ਤੇ ਨਮਾਜ਼ ਪੜ੍ਹਨ ਦੀ ਇਜਾਜ਼ਤ ਦਿੱਤੀ ਗਈ ਸੀ। ਅਦਾਲਤ ਨੇ ਕਿਹਾ ਕਿ ਮੁਸਲਿਮ ਪੱਖ ਮਸਜਿਦ ਦੀ ਉਸਾਰੀ ਲਈ ਵਿਕਲਪਕ ਜ਼ਮੀਨ ਲਈ ਸਰਕਾਰ ਕੋਲ ਪਹੁੰਚ ਕਰ ਸਕਦਾ ਹੈ। ਜਸਟਿਸ ਵਿਜੇ ਕੁਮਾਰ ਸ਼ੁਕਲਾ ਅਤੇ ਅਲੋਕ ਅਵਸਥੀ ਦੇ ਬੈਂਚ ਨੇ ਫੈਸਲਾ ਸੁਣਾਇਆ ਹੈ। ਅਦਾਲਤ ਭਾਰਤੀ ਪੁਰਾਤੱਤਵ ਸਰਵੇਖਣ ASI ਦੀ ਰਿਪੋਰਟ ਅਤੇ ਪੁਰਾਤੱਤਵ ਸਬੂਤਾਂ ਦੇ ਆਧਾਰ ਤੇ ਇਸ ਸਿੱਟੇ ਤੇ ਪਹੁੰਚੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਜਗ੍ਹਾ ਤੇ ਹਿੰਦੂ ਪੂਜਾ ਦੀ ਪਰੰਪਰਾ ਕਦੇ ਬੰਦ ਨਹੀਂ ਹੋਈ। ਅਦਾਲਤ ਨੇ ਕੰਪਲੈਕਸ ਦਾ ਪ੍ਰਸ਼ਾਸਨ ਅਤੇ ਪ੍ਰਬੰਧਨ ਭਾਰਤੀ ਪੁਰਾਤੱਤਵ ਸਰਵੇਖਣ ASI ਅਤੇ ਕੇਂਦਰ ਸਰਕਾਰ ਨੂੰ ਸੌਂਪ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ N ਚੰਦਰਬਾਬੂ ਨਾਇਡੂ ਨਾਲ ਮਿਲ ਕੇ ਅੱਜ ਪੁੱਟਪਰਥੀ ਸ੍ਰੀ ਸੱਥੇ ਸਾਈਂ ਜ਼ਿਲ੍ਹੇ ਵਿੱਚ ਐਡਵਾਂਸਡ ਮੀਡੀਅਮ ਕੌਂਬੈਟ ਹਵਾਈ ਜਹਾਜ਼ AMCA ਨਿਰਮਾਣ ਯੂਨਿਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਆਤਮ ਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਰੱਖਿਆ ਦ੍ਰਿਸ਼ਟੀਕੋਣ ਦੇ ਇੱਕ ਮੁੱਖ ਥੰਮ ਵਜੋਂ ਉਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂ ਕੀਤੇ ਗਏ ਨਵੇਂ ਰੱਖਿਆ ਪ੍ਰੋਜੈਕਟ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ, ਉਦਯੋਗਿਕ ਵਿਕਾਸ ਨੂੰ ਤੇਜ਼ ਕਰਨਗੇ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੇ। ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਸੰਵੇਦਨਸ਼ੀਲ ਸੁਰੱਖਿਆ ਸਥਿਤੀ ਵਿੱਚ ਹੁਣ ਬਾਹਰਲੇ ਦੇਸ਼ਾਂ 'ਤੇ ਨਿਰਭਰ ਨਹੀਂ ਰਹਿ ਸਕਦਾ। ਉਨ੍ਹਾਂ ਨੇ ਸਵਦੇਸ਼ੀ ਰੱਖਿਆ ਨਿਰਮਾਣ ਨੂੰ ਇੱਕ ਆਤਮ ਨਿਰਭਰ ਅਤੇ ਆਤਮ ਵਿਸ਼ਵਾਸ ਵਾਲੇ ਭਾਰਤ ਦੀ ਨੀਂਹ ਦੱਸਿਆ। ਪੱਛਮੀ ਬੰਗਾਲ ਸਰਕਾਰ ਨੇ RG ਕਰ ਮੈਡੀਕਲ ਕਾਲਜ ਮਾਮਲੇ ਦੇ ਸੰਬੰਧ ਵਿੱਚ 3 IPS ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ। ਕੋਲਕਾਤਾ ਦੇ ਸਾਬਕ ਪੁਲਿਸ ਕਮਿਸ਼ਨਰ ਵਿਨੀਤ ਗੋਇਲ, ਸਾਬਕਾ ਪੁਲਿਸ ਡਿਪਟੀ ਕਮਿਸ਼ਨਰ ਇੰਦਰਾ ਮੁਖਰਜੀ ਅਤੇ ਅਭਿਸ਼ੇਕ ਗੁਪਤਾ ਨੂੰ ਅੱਜ ਡਿਊਟੀ ਵਿੱਚ ਲਾਪਰਵਾਹੀ, ਪੀੜਤਾ ਦੇ ਮਾਪਿਆਂ ਨੂੰ ਰਿਸ਼ਵਤ ਦੇਣ ਅਤੇ ਸਰਕਾਰੀ ਆਗਿਆ ਤੋਂ ਬਿਨਾਂ ਮੀਡੀਆ ਬਰੀਫਿੰਗ ਕਰਨ ਦੇ ਦੋਸ਼ਾਂ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਸ਼ੁਪੇਂਦੂ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਕੀਤੀ ਜਾਏਗੀ। RG ਮੈਡੀਕਲ ਕਾਰ ਹਸਪਤਾਲ ਵਿੱਚ ਕੰਮ ਕਰਨ ਵਾਲੀ ਇੱਕ ਰੈਜੀਡੈਂਟ ਡਾਕਟਰ ਨਾਲ ਅਗਸਤ 2024 ਵਿੱਚ ਬਲਾਤਕਾਰ ਹੋਇਆ ਸੀ ਅਤੇ ਉਸ ਤੋਂ ਬਾਅਦ ਉਸਦਾ ਕਤਲ ਕਰ ਦਿੱਤਾ ਗਿਆ ਸੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ DMRC ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਹਿਯੋਗ ਨਾਲ ਅੱਜ ਰਾਜਧਾਨੀ ਵਿੱਚ ਈਂਧਨ ਦੀ ਖਪਤ ਘਟਾਉਣ ਅਤੇ ਜਨਤਕ ਆਵਾਜਾਈ ਸਾਧਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਹਾਈਡਰੋਜਨ ਸੰਚਾਲਿਤ ਸ਼ਟਲ ਬੱਸ ਸੇਵਾ ਸ਼ੁਰੂ ਕੀਤੀ। ਇਸ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ DMRC ਨੂੰ 2 ਅਤਿਆਧੁਨਿਕ ਹਾਈਡਰੋਜਨ ਈਂਧਨ ਵਾਲੀਆਂ ਬੱਸਾਂ ਪ੍ਰਦਾਨ ਕੀਤੀਆਂ ਨੇ। ਖੇਡ ਜਗਤ ਦੀਆਂ ਕੁਝ ਖਬਰਾਂ। ਬੈਂਕਾਕ 'ਚ ਥਾਈਲੈਂਡ ਓਪਨ ਬੈਡਮਿੰਟਨ ਵਿੱਚ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਸ ਜੋੜੀ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਉਨ੍ਹਾਂ ਨੇ ਅੱਜ ਕੁਆਟਰ ਫਾਈਨਲ 'ਚ

0: ਤਾਕੂਮੀ ਨਮੂਰਾ ਅਤੇ ਯੂਚੀ ਸ਼ਿਮੋਗਾਮੀ ਦੀ ਜਪਾਨੀ ਜੋੜੀ ਨੂੰ 21-12, 21-13 ਨਾਲ ਹਰਾਇਆ। ਭਾਰਤੀ ਵਿਸ਼ੂ ਟੀਮ ਨੇ ਮਕਾਓ ਚ 11ਵੇਂ ਸਾਂਡਾ ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸੋਨੇ ਦੇ 1 ਚਾਂਦੀ ਦਾ ਤੇ 2 ਕਾਂਸੀ ਦੇ ਤਮਗੇ ਜਿੱਤੇ ਨੇ। ਸੋਨੇ ਦੇ 2 ਤਮਗੇ ਮਹਿਲਾ ਅਥਲੀਟਾਂ ਨੇ ਜਿੱਤੇ ਨੇ। ਹਰਜਿੰਦਰ ਕੌਰ ਨੇ ਅੱਜ ਗਾਂਧੀ ਨਗਰ ਵਿਚ ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਮਗਾ ਜਿੱਤਿਆ। ਉਸ ਨੇ ਔਰਤਾਂ ਦੇ 69 ਕਿਲੋਗ੍ਰਾਮ ਵਰਗ ਦੇ ਸਨੈਚ ਈਵੈਂਟ ਵਿਚ 96 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਮਗਾ ਹਾਸਲ ਕੀਤਾ। ਆਈਪੀਐਲ ਕ੍ਰਿਕਟ ਵਿਚ ਅੱਜ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਅਕਾਨਾ ਕ੍ਰਿਕਟ ਸਟੇਡੀਅਮ ਵਿਚ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋ ਰਿਹਾ। ਲਖਨਊ ਸੁਪਰ ਜਾਇੰਟਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹੋਰਮੁਜ਼ ਜਲ ਮਾਰਗ ਰਾਹੀਂ ਸੁਰੱਖਿਅਤ ਅਤੇ ਬਿਨਾਂ ਰੁਕਾਵਟ ਆਵਾਜਾਈ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਇਆ ਹੈ। ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਰਾਗਚੀ ਨੇ ਕਿਹਾ ਕਿ ਭਾਰਤ ਪੱਛਮੀ ਏਸ਼ੀਆ ਵਿਚ ਸ਼ਾਂਤੀ ਸਥਾਪਿਤ ਕਰਨ ਲਈ ਵੱਡੀ ਭੂਮਿਕਾ ਨਿਭਾ ਸਕਦਾ ਹੈ। ਨੀਟ ਯੂਜੀ 2026 ਦੀ ਰੱਦ ਹੋਈ ਪ੍ਰੀਖਿਆ ਹੁਣ 21 ਜੂਨ ਨੂੰ ਹੋਏਗੀ। ਮੱਧ ਪ੍ਰਦੇਸ਼ ਹਾਈ ਕੋਰਟ ਨੇ ਧਾਰ ਜ਼ਿਲ੍ਹੇ ਦੇ ਬੋਝਸ਼ਾਲਾ ਕੰਪਲੈਕਸ ਨੂੰ ਹਿੰਦੂ ਮੰਦਰ ਐਲਾਨ ਦਿੱਤਾ ਹੈ ਅਤੇ ਬੈਂਕਾਕ 'ਚ ਥਾਈਲੈਂਡ ਓਪਨ ਬੈਡਮਿੰਟਨ ਵਿਚ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਪੁਰਸ਼ ਡਬਲਸ ਜੋੜੀ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖ਼ਬਰਾਂ ਦਾ ਬੁਲੇਟਿਨ, ਆਕਾਸ਼ਵਾਣੀ ਜਲੰਧਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ 91.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਸਮਾਂ 7:40 ਤੇ 4 ਸਕਿੰਟ। ਪ੍ਰੋਗਰਾਮ ਜਾਰੀ ਹੈ ਸ਼ਾਮ ਸੁਹਾਨੀ। ਸਟੂਡੀਓ ਦਾ ਨੰਬਰ ਡਾਇਲ ਕਰੋ 0164-2244-331।

0: ਇੱਕ ਸ੍ਰੋਤਾ ਮੇਰੇ ਨਾਲ ਟੈਲੀਫੋਨ ਲਾਈਨ ਤੇ ਜੀ ਕਰਦੇ ਹਾਂ ਅਸੀਂ ਇਹਨਾਂ ਨਾਲ ਗੱਲ। ਹੈਲੋ,
1: ਹਾਂਜੀ
0: ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
0: ਕੌਣ ਬੋਲ ਰਹੇ ਹੋ ਜੀ?
1: ਜਸਵੀਰ ਸਿੰਘ, ਪਿੰਡ ਚੋਪੜ ਤੋਂ ਬੋਲ ਰਹੇ
0: ਜੀ। ਜਸਵੀਰ ਜੀ, ਪ੍ਰੋਗਰਾਮ ਤੁਹਾਡਾ ਸਵਾਗਤ ਹੈ। ਕਿਹੜਾ ਗੀਤ ਸੁਣੋਗੇ?
1: ਅਮਰ ਸਿੰਘ ਚੰਕੀਲੇ ਦਾ
0: ਸੁਣਾਓ। ਅਮਰ ਸਿੰਘ ਚੰਕੀਲੇ ਦੀ ਆਵਾਜ਼ ਦੇ ਵਿੱਚ ਜ਼ਰੂਰ ਸੁਣਾਓਗੇ। ਤੁਹਾਨੂੰ ਗੀਤ ਪ੍ਰੋਗਰਾਮ 'ਚ ਫੋਨ ਕੀਤਾ, ਸ਼ੁਕਰੀਆ।

0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ।
3: प्रोग्राम शाम सुहानी समा है 7:49 डायल होया स्टूडियो नंबर 0124-242-3131। हेलो
4: ਸਤਿ
3: ਸ਼੍ਰੀ ਅਕਾਲ ਕੌਣ ਜੀ
4: ਗੁਰਵਿੰਦਰ ਸਿੰਘ ਬੋਲਦਾ ਪਿੰਡ ਮੰਡੀ ਖੁਰਦ ਤੋਂ ਜੀ।
3: ਜੀ ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਗੀਤ ਕਿਹੜਾ ਸੁਣੋਗੇ?
4: ਨਰਿੰਦਰ ਬੀਬਾ ਦਾ ਸੁਣਾ ਦੇ ਜੀ। ਮੈਂ ਦੋ ਦੋਸਤਾਂ ਦੇ ਨਾਂ ਲਾਉਣਾ ਚਾਹੁੰਦਾ, ਬੂਟਾ ਟੇਲਰ ਤੇ ਬਿੱਟੂ ਟੇਲਰ ਜੀ, ਬਾਲਿਆ ਜੀ।
3: ਠੀਕ ਹੈ ਜੀ, ਸ਼ੁਕਰੀਆ।

0: ਜੀ ਪ੍ਰੋਗਰਾਮ ਸ਼ਾਮ ਸੁਹਾਨੀ, ਇੱਕ ਕਾਲਰ ਮੇਰੇ ਨਾਲ ਟੈਲੀਫੋਨ ਲਾਈਨ ਤੇ ਹੈ, ਕਰਦੇ ਹਾਂ ਜੀ ਅਸੀਂ ਇਹਨਾਂ ਨਾਲ ਗੱਲ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
0: ਕੌਣ ਬੋਲਦੇ ਹੋ?
1: ਪਰਮਜੀਤ ਸਿੰਘ ਬੋਲਦਾ ਜੀ।
0: ਜੀ ਸਵਾਗਤ ਹੈ, ਗੀਤ ਕਿਹੜਾ ਸੁਣੋਗੇ ਜੀ?
1: ਮੁਹੰਮਦ ਸਦੀਕ ਭਾਈ ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾ ਤੱਕ ਰੋਈ।
0: ਜੀ ਜ਼ਰੂਰ ਜੀ, ਤੁਹਾਡੇ ਲਈ ਪਲੇ ਕਰ ਰਹੇ ਹਾਂ ਗੀਤ, ਤੁਹਾਡੀ ਪਸੰਦ ਤੇ ਪ੍ਰੋਗਰਾਮ ਸੁਣ ਕੇ ਤਾਂ ਸ਼ੁਕਰੀਆ।

0: ਮੁਹੰਮਦ ਸਦੀਕ ਦੀ ਆਵਾਜ਼ ਦੇ ਨਾਲ ਹੀ ਅਸੀਂ ਪ੍ਰੋਗਰਾਮ ਸ਼ਾਮ ਸੁਹਾਨੀ ਮੈਨੂੰ ਵਿਜੇ ਲਕਸ਼ਮੀ ਨੇ ਉੱਤੇ ਖਤਮ ਕਰਨ ਦੀ ਦਿਓ ਇਜਾਜ਼ਤ। ਪ੍ਰੋਗਰਾਮ ਸ਼ਾਮ ਸੁਹਾਨੀ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ।
1: ਪ੍ਰੋਗਰਾਮ ਸ਼ਾਮ ਸੁਹਾਨੀ।

ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਨ 1.1 ਮੈਗਾਹਰਟਸ 'ਤੇ ਸਟੂਡੀਓ ਦੀ ਘੜੀ 'ਤੇ ਸਵਾ ਰਾਤ ਦੇ 8:12 ਹੋ ਰਹੇ ਨੇ। ਵੇਲਾ ਹੋ ਰਿਹਾ ਜੀ ਸਾਡੇ ਸਪੋਂਸਰ ਪ੍ਰੋਗਰਾਮ ਉਮੰਗ ਦਾ, ਸਪੋਂਸਰਡ ਬਾਏ ਐਨ ਸੀ ਈ ਆਰ ਟੀ। ਅੱਜ ਤੁਸੀਂ ਇਸ ਪ੍ਰੋਗਰਾਮ ਦੇ ਤਹਿਤ ਸੁਣੋਗੇ ਘੜੀ 1 ਉਮੰਗ ਦੀ। ਅੱਜ ਤੁਸੀਂ ਇਸ ਦੀ 1285ਵੀਂ ਘੜੀ ਸੁਣੋਗੇ ਜੋ ਕਿ ਸਪੋਂਸਰਡ ਹੈ ਐਨ ਸੀ ਈ ਆਰ ਟੀ।

0: They only did to me what I keep doing to the other children. He thought. But how it hurt, and how I hated those crabs and lobsters. I suppose the other children hate me too. Well, I jolly well shan't pinch or prick any.
1: तो श्रोताओं, अब हमारा आज का उमंग प्रसारण यहीं पर होता है समाप्त। तो अब अपने मित्र अजीत को
2: और विमलेश को उमंग कार्यक्रम की तकनीकी टीम के साथ अगले सप्ताह तक के लिए आज्ञा दीजिए।
1: नमस्कार।
3: उमंग उमंग उमंग उमंग, उमंग।
4: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਉਮੰਗ ਸਪੋਂਸਰ ਬਾਈ NCERT। ਅੱਜ ਤੁਸੀਂ ਇਸਦਾ 1285ਵੀਂ ਘੜੀ ਸੁਣੀ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਸਮਾਂ 8:03 ਤੇ 18 ਸਕਿੰਟ ਦਾ ਹੋ ਰਿਹਾ। ਵੇਲਾ ਹੋ ਰਿਹਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦਾ।
5: ਪੰਜ ਪਾਣੀਆਂ ਦੇ ਗੀਤ।

ਪੰਜ ਪਾਣੀਆਂ ਦੇ ਗੀਤ ਸੁਣ ਰਹੇ ਤਮਾਮ ਸਰੋਤਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਇਸ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦੇ ਤਹਿਤ ਸਰੋਤੇ ਸਾਡੇ ਸਟੂਡੀਓ ਦੇ ਵਟਸਐਪ ਨੰਬਰ 7713 173 146 ਤੇ ਸਾਨੂੰ ਆਪਣਾ ਸੁਨੇਹਾ ਭੇਜ ਸਕਦੇ ਨੇ ਅਤੇ ਕਿਹੜਾ ਗੀਤ ਉਹ ਸੁਣਨਾ ਚਾਹੁੰਦੇ ਨੇ ਉਹ ਗੀਤ ਆਪਣਾ ਪਸੰਦੀਦਾ ਸੁਣ ਸਕਦੇ ਨੇ। ਔਰ ਗੀਤਾਂ ਦੀ ਜੋ ਚੋਣ ਹੈ ਜੀ ਪੰਜਾਬੀ ਗੀਤਾਂ ਦੀ ਹੀ ਹੋਣੀ ਚਾਹੀਦੀ ਹੈ ਅਤੇ 7713 173 146 ਤੇ।

ਲਓ ਜੀ, ਪੰਜ ਪਾਣੀਆਂ ਦੇ ਗੀਤ ਦੇ ਵਿੱਚ ਨਾ ਸਾਰਿਆਂ ਦਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਸਾਨੂੰ ਕਬੂਲ ਹੈ। ਇੱਕ ਸਰੋਤਾ ਸਾਡੇ ਨਾਲ ਜੁੜੇ ਨੇ ਜੀ, ਬਸੰਤ ਸਿੰਘ ਕਹਿੰਦੇ, ਭੈਣ ਮੇਰੀ ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸਾਰੇ ਸੂਚੇ ਸਟਾਫ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਕਹਿੰਦੇ ਕਹਿੰਦੇ ਕਹਿੰਦੇ ਸਾਨੂੰ ਪੰਜਾਬੀ ਫਿਲਮ ਦਾ ਕੋਈ ਵੀ ਗੀਤ ਸੁਣਾ ਦਿਓ। ਬਸੰਤ ਸਿੰਘ, ਲਵਦੀਪ ਸਿੰਘ, ਜੋਗਿੰਦਰ ਸਿੰਘ, ਅਰਪਣ ਸਿੰਘ, ਜੱਸਲ, ਅਜਮੇਰ ਸਿੰਘ ਅਤੇ ਰਵੀ ਭੁਰਵਾ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਤੁਹਾਨੂੰ ਸੁਣਾ ਰਿਹਾ ਜੀ ਪੰਜਾਬੀ ਫਿਲਮ ਦਾ ਕੋਈ ਵੀ ਗੀਤ, ਪਿੰਡ ਜਗਾ ਰਾਮ ਤੀਰਥ ਨੇੜੇ ਤਲਮੰਡੀ ਸਾਬੋ ਤੋਂ ਬੱਗਾ ਸਿੰਘ, ਦਿਲਬਰ ਅਤੇ ਹਰਨੂਰ ਭਗਾ।

ਗਈਆਂ ਤੇ ਨਾਲ ਹੀ ਨਾਲ ਲਓ ਜੀ ਰਾਜੇਸ਼ ਕੁਮਾਰ ਵਰਿੰਗਖੇੜਾ ਤੋਂ ਮਿੱਟੂ ਪਿੰਕੀ ਆਰਤੀ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜੀਏ ਜੀ ਕਹਿੰਦੇ ਗੁਰਮੇਲ ਸਿੰਘ ਮੰਦਰ ਸਿੰਘ ਜਸੀਰ ਸਿੰਘ ਗੁਰਜੀਤ ਸਿੰਘ ਲਛਮਣ ਸਿੰਘ ਦਰਸ਼ਨ ਸਿੰਘ ਮੱਖਣ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਤੋਂ ਆਪ ਜੀ ਦੀ ਪੇਸ਼ਕਾਰੀ ਕਮਾਲ ਹੈ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੰਗਾ ਪਿੰਡ ਗੰਗਾ ਅਬਲੂਕੀ ਤੋਂ ਅਤੇ ਇਹਨਾਂ ਦਾ ਬੇਟਾ ਬੰਟੀ ਬੇਟੀਆਂ ਰਮਨਦੀਪ ਕੌਰ ਪ੍ਰਵੀਨ ਕੌਰ ਦੋਤੀ ਪਰਮਪ੍ਰੀਤ ਕੌਰ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦੇ ਵਿੱਚ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਸਰੋਤੇ ਸੋਚ ਰਹੇ ਹੋਣਗੇ ਕਿ ਵਿਜੇ ਲਕਸ਼ਮੀ ਕਿਵੇਂ ਨਾਮਾਂ ਦੀ ਇੱਕ ਲਿਸਟ ਬਣਾ ਕੇ ਸਾਨੂੰ ਫਟਾਫਟ ਨਾਮ ਸੁਣਾ ਰਹੀ ਹੈ ਦੇਖੋ ਮੈਨੂੰ ਸਾਰਿਆਂ ਨੂੰ ਪਤਾ ਤੁਸੀਂ ਗੀਤ ਔਰ ਸੰਗੀਤ ਤਾਂ ਸੁਣਨਾ ਚਾਹੁੰਦੇ ਹੋ ਪਰ ਆਪਣੇ ਨਾਮ ਵੀ ਸੁਣਨਾ ਚਾਹੁੰਦੇ ਹੋ ਸੋ ਇਸ ਕਰਕੇ ਮੇਰਾ ਫਰਜ਼ ਬਣਦਾ ਜਿਹੜੇ ਸਾਡੇ ਸਰੋਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਉਹਨਾਂ ਦਾ ਨਾਮ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂ ਹਰਜਿੰਦਰ ਸਿੰਘ ਬਰਾੜ ਮੇਲਾ ਸਿੰਘ ਸਿੱਧੂ VPO ਜੀਤਾ ਡਿਸਟ੍ਰਿਕਟ ਬਠਿੰਡਾ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਇੱਕ ਵਾਰੀ ਫਿਰ ਸਾਡੇ ਨਾਲ ਨੇਮ ਜੀ ਮਲਕੀਤ ਸਿੰਘ ਮਨਜੀਤ ਕੌਰ ਦਪਿੰਦਰ ਪੋਤਾ ਗੁਰਸ਼ਬਦ ਸਿੰਘ ਜੀਤ ਸਿੰਘ ਕੜਿਆਣਾ ਸਮੂਹ ਬਰਾੜ ਪਰਿਵਾਰ ਸੁਖਦੇਵ ਸਿੰਘ ਚਹਿਲ ਬੁਰਜ ਹਨੁਮਾਨਗੜ੍ਹ ਕੁਲਵੰਤ ਗਿੱਲ ਮਲੋਟ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਮੇਸ਼ ਬਿੱਲਾ ਚਾਵਲਾ ਪਿੰਡ ਤੇ ਡਾਕਖਾਨਾ ਕੁਈਆਂ ਸਰਵਰ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਨਾਲ ਹੈ ਜੀ ਇਹਨਾਂ ਦੇ ਜੈਸ਼੍ਰੀ ਸੰਤੋਸ਼ ਚਾਵਲਾ ਹੇਜਲ ਵਿਹਾਨ ਚਾਵਲਾ ਰਿਜ਼ੂ ਬੱਬੂ ਵੀਹੂ ਚਾਵਲਾ ਅਤੇ ਇਹਨਾਂ ਦਾ ਸਾਰਾ ਚਾਵਲਾ ਪਰਿਵਾਰ ਕੋਈ ਵੀ ਪੰਜਾਬੀ ਗੀਤ ਸੁਣਾ ਦਿਉ ਐਂਡ ਐਨੀ ਸੌਂਗ ਪੰਜਾਬੀ VPO ਮਿੱਠੂ ਖੇੜਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ ਰਾਮ ਪ੍ਰਤਾਪ ਸੁਮਨ ਜੋਤੀ ਮਨੀਸ਼ਾ

ਇਸ ਨਾਲ ਹੀ ਅਸਾਂ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਇੱਥੇ ਖਤਮ ਹੁੰਦਾ ਹੈ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬਿਆਨ 104.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਰਾਤ ਦੇ 8:44 ਤੇ 35 ਸਕਿੰਟ। ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 8:45 ਤੇ ਸਮਾਚਾਰ ਸੰਧਿਆ, ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ, 9 ਵਜੇ ਅੰਗਰੇਜ਼ੀ ਦੇ ਵਿੱਚ ਖ਼ਬਰਾਂ ਦਾ ਬੁਲੇਟਿਨ ਹੋਏਗਾ ਆਕਾਸ਼ਵਾਣੀ ਦਿੱਲੀ ਤੋਂ। ਆਓ ਸੁਣਦੇ ਹਾਂ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ।

ਹੁਣ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬਿਆਨ 1.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 11:11 ਸਕਿੰਟ ਹੋ ਰਹੇ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ